नमस्कार, FM 102.7 MHz ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਅੱਜ ਬੁੱਧਵਾਰ ਹੈ, ਸ਼ਕ ਸੰਵਤ 1948 ਦੇ ਵੈਸਾਖ ਮਹੀਨੇ ਦੀ 30 ਤਰੀਕ ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 20 ਤਰੀਕ ਹੈ। ਇਸ ਵੇਲੇ ਸਵੇਰ ਦੇ 5:58 ਅਤੇ 40 ਸਕਿੰਟ ਹੋ ਰਹੇ ਨੇ ਅਤੇ ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਸਭਾ ਦੀ ਇਸ ਖੂਬਸੂਰਤ ਸ਼ੁਰੂਆਤ ਦੇ ਵਿੱਚ ਅਸੀਂ ਆਪਣੇ ਸਾਰੇ ਸੁਣਨ ਵਾਲਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ।

FM 102.7 MHz ਤੇ ਤੁਸੀਂ ਸੁਣ ਰਹੇ ਹੋ FM ਰੇਬੋ ਚੈਨਲ। ਸਵੇਰ ਦੇ 6 ਵਜ ਰਹੇ ਨੇ। ਆਓ ਦੋਸਤੋ, ਸਭ ਤੋਂ ਪਹਿਲਾਂ ਜਾਣਦੇ ਹਾਂ ਅੱਜ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਸਾਡੇ ਪ੍ਰੋਗਰਾਮਾਂ ਦਾ ਵੇਰਵਾ ਤੇ ਪ੍ਰਸਾਰਣ ਸਮਾਂ। ਪਰਚੇ ਦੇ ਮੁਤਾਬਕ

ਹੁਣ ਤੋਂ ਕੁਝ ਹੀ ਪਲਾਂ ਚ ਤੁਸੀਂ ਸਰਵਨ ਕਰੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ। ਸਵੇਰ ਦੇ 7 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 7:02 ਤੇ ਸਿਲਸਿਲਾ ਸ਼ੁਰੂ ਹੋਏਗਾ, ਬਹੁਤ ਸਾਰੀ ਜਾਣਕਾਰੀ, ਬਹੁਤ ਸਾਰੀਆਂ ਗੱਲਾਂ ਬਾਤਾਂ ਤੇ ਗੀਤ ਸੰਗੀਤ ਦਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਰਾਹੀਂ। ਤੁਸੀਂ ਸੁਣੋਗੇ ਪੰਜਾਬੀ ਖਬਰਾਂ। 8:40 ਤੇ ਇੰਜੋਏ ਕਰੋਗੇ ਪੰਜਾਬੀ ਬੀਟ ਸੌਂਗਸ ਦੇ ਨਾਲ ਭਰਿਆ ਪ੍ਰੋਗਰਾਮ ਅੱਡੀ ਟੱਪਾ। 9 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। ਨੌ ਵੱਜ ਕੇ 2 ਮਿੰਟ ਤੇ ਗੱਲਾਂ ਬਾਤਾਂ ਹੋਣਗੀਆਂ ਦਿਲ ਤੋਂ ਦਿਲ ਤੱਕ ਦੀਆਂ, ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਰਾਹੀਂ। ਸਵੇਰ 10 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। ਹਿੰਦੀ ਫਿਲਮੀ ਗੀਤਾਂ ਦੀ ਬਹਾਰ ਤੁਹਾਡੇ ਲਈ ਆਏਗੀ ਪ੍ਰੋਗਰਾਮ ਗੀਤ ਬਹਾਰ ਦੇ ਰਾਹੀਂ। ਸਵੇਰ ਦੇ 11 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। ਤੁਹਾਡੀ ਪਸੰਦ ਦੇ ਪੰਜਾਬੀ ਗੀਤ ਵਜਣਗੇ, ਤੁਹਾਡੀਆਂ ਫਰਮਾਇਸ਼ਾਂ ਚੱਲਣਗੀਆਂ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ 11:02 ਤੇ। 12 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 12:02 ਤੇ ਗੱਲਾਂ ਤੁਹਾਡੀਆਂ, ਤੁਹਾਡੀ ਜ਼ਿੰਦਗੀ ਦੀਆਂ, ਤੁਹਾਡੇ ਆਲੇ ਦੁਆਲੇ ਦੀਆਂ, ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ, ਤੁਹਾਡੇ ਘਰ ਦੀਆਂ, ਪ੍ਰੋਗਰਾਮ ਹੋਮ ਸਵੀਟ ਹੋਮ ਦੇ ਰਾਹੀਂ। 1 ਵਜੇ ਇੰਜੋਏ ਕਰੋਗੇ ਮਿਡ ਡੇ ਮੈਲੋਡੀਜ਼ ਪ੍ਰੋਗਰਾਮ। 1:40 ਤੇ ਸੁਣੋਗੇ ਪੰਜਾਬੀ ਖਬਰਾਂ। ਮਿਡ ਡੇ ਮੈਲੋਡੀਜ਼ ਪ੍ਰੋਗਰਾਮ ਚੱਲਦਾ ਰਹੇਗਾ 2 ਵਜੇ ਤੱਕ, ਤੇ 2 ਵਜੇ ਤੁਸੀਂ ਇੰਜੋਏ ਕਰੋਗੇ ਦਿਲ ਅੱਜ ਸ਼ਾਇਰ ਹੈ ਪ੍ਰੋਗਰਾਮ। 3 ਵਜੇ ਸਿਹਤ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਖਾਸ ਡਾਕਟਰ ਦੇ ਨਾਲ, ਪ੍ਰੋਗਰਾਮ ਹੋਏਗਾ ਰੇਡੀਓ ਡਾਕਟਰ। 4:00 ਇੰਜੋਏ ਕਰੋਗੇ ਹੈਲੋ ਜਲੰਧਰ ਪ੍ਰੋਗਰਾਮ। 5:00 ਸੁਣੋਗੇ ਯੁਵਾ ਦੋਸਤਾਂ ਦਾ ਪ੍ਰੋਗਰਾਮ ਯੁਵਾਨੀ। 6:00 ਜ਼ਿੰਦਗੀ ਦੇ ਨਾਲ ਜੁੜੇ ਬਹੁਤ ਸਾਰੀ ਕਿੱਸੇ ਕਹਾਣੀਆਂ, ਪ੍ਰੋਗਰਾਮ ਲਵ ਯੂ ਜ਼ਿੰਦਗੀ ਰਾਹੀਂ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ। 7:00 FM ਨਿਊਜ਼ ਹੈਡਲਾਈਨਸ। ਬਾਲੀਵੁੱਡ, ਪੋਲੀਵੁੱਡ ਦੇ ਬਹੁਤ ਸਾਰੇ ਕਿੱਸੇ ਕਹਾਣੀਆਂ, ਬਹੁਤ ਸਾਰੀਆਂ ਗੱਲਾਂ ਬਾਤਾਂ ਫਿਲਮੀ ਦੁਨੀਆ ਦੀਆਂ, ਪ੍ਰੋਗਰਾਮ ਫਿਲਮੀ ਦੁਨੀਆ ਤੁਸੀਂ ਇੰਜੋਏ ਕਰੋਗੇ 7:02 ਤੇ। ਰਾਤ 8:00 ਸੁਣੋਗੇ FM ਨਿਊਜ਼ ਹੈਡਲਾਈਨਸ। ਅੱਜ ਹੈ ਬੁੱਧਵਾਰ ਦਾ ਦਿਨ ਔਰ ਬੁੱਧਵਾਰ

ਕੋਈ ਵੀ ਕਰਮ ਹੈ, ਸਾਡਾ ਕੋਈ ਵੀ ਕੰਮ ਹੈ, ਸਾਡੇ ਕੋਈ ਵੀ ਬੋਲ ਨੇ, ਹਮੇਸ਼ਾ ਦਿਲ ਦੇ ਵਿੱਚ ਇਨਸਾਨ ਦੀ ਕਿਤੇ ਨਾ ਕਿਤੇ ਡਰ ਬੈਠਾ ਹੁੰਦਾ ਕਿ ਅਸੀਂ ਕਿਤੇ ਕੁਛ ਗਲਤ ਨਾ ਕਹਿ ਦਈਏ, ਕੁਛ ਐਸਾ ਨਾ ਕਹਿ ਦਈਏ ਕਿ ਕੋਈ ਦੂਸਰਾ ਉਸ ਤੋਂ ਜਿਹੜਾ ਪਰੇਸ਼ਾਨ ਹੋ ਜਾਵੇ, ਨਾਰਾਜ਼ ਹੋ ਜਾਵੇ। ਪਰ ਕਈ ਵਿਅਕਤੀ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਸਕੂਨ ਹੁੰਦਾ ਦਿਲ ਦੇ ਵਿੱਚ ਕਿ ਅਸੀਂ ਜੋ ਵੀ ਕਰ ਰਹੇ ਹਾਂ, ਜਿੱਦਾਂ ਦਾ ਵੀ ਕਰ ਰਹੇ ਹਾਂ, ਉਹ ਹੈਗਾ, ਉਹ ਦੇਖ ਰਿਹਾ। ਇਸ ਕਰਕੇ ਦਿਲ ਦੇ ਵਿੱਚ ਸਕੂਨ ਹੋਣਾ ਚਾਹੀਦਾ ਕਿ ਅਸੀਂ ਜੋ ਵੀ ਕਰਮ ਕਰ ਰਹੇ ਹਾਂ, ਕੰਮ ਕਰ ਰਹੇ ਹਾਂ, ਉੱਪਰ ਵਾਲਾ ਦੇਖ ਰਿਹਾ, ਨਾ ਕਿ ਇਹ ਡਰ ਕਿ ਅਸੀਂ ਕੁਛ ਵੀ ਕਰ ਰਹੇ ਹਾਂ ਤਾਂ ਸ਼ਾਇਦ ਸਾਡੇ ਕੀਤੇ ਕੰਮ ਦੇ ਨਾਲ, ਸ਼ਾਇਦ ਸਾਡੇ ਬੋਲਾਂ ਦੇ ਨਾਲ ਕਿਤੇ ਉਹ ਨਾਰਾਜ਼ ਹੀ ਨਾ ਹੋ ਜਾਵੇ।

ਕਹਿੰਦੇ ਨੇ ਨੀਅਤ ਕਿੰਨੀ ਵੀ ਚੰਗੀ ਹੋਵੇ, ਦੁਨੀਆ ਤੁਹਾਨੂੰ ਹਮੇਸ਼ਾ ਦਿਖਾਵਿਆਂ ਤੋਂ ਜਾਣਦੀ ਹੈ, ਪਰ ਦਿਖਾਵਾ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਰੱਬ ਸਿਰਫ ਤੁਹਾਨੂੰ ਤੁਹਾਡੀ ਨੀਅਤ ਤੋਂ ਪਹਿਚਾਣਦਾ ਹੈ। ਇਸ ਲਈ ਉਸ ਰੱਬ ਦੇ ਸਾਹਮਣੇ ਕਿਸੇ ਵੀ ਤਰ੍ਹਾਂ ਦਾ ਦਿਖਾਵਾ ਨਹੀਂ ਚੱਲਦਾ, ਨਾ ਹੀ ਕਰਨ ਦੀ ਜ਼ਰੂਰਤ ਹੁੰਦੀ ਹੈ। ਜੋ ਤੁਸੀਂ ਕਰ ਰਹੇ ਹੋ, ਜਿੱਦਾਂ ਦਾ ਵੀ ਤੁਸੀਂ ਕਰ ਰਹੇ ਹੋ, ਚੰਗੇ ਮਨ ਦੇ ਨਾਲ, ਸੱਚੇ ਮਨ ਦੇ ਨਾਲ, ਚੰਗੇ ਬੋਲਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰੋ, ਤਾਂ ਕਿ ਤੁਸੀਂ ਵੀ ਅੰਦਰੋਂ ਖੁਸ਼ ਰਹੋ, ਅੰਦਰੋਂ ਸ਼ਾਂਤ ਰਹੋ, ਅਤੇ ਜੋ ਪਰਮਾਤਮਾ ਤੁਹਾਨੂੰ ਦੇਖ ਰਿਹਾ ਉਹ ਵੀ ਤੁਹਾਡੇ ਕੰਮਾਂ ਨੂੰ ਦੇਖ ਕੇ ਖੁਸ਼ ਹੋਵੇ।

FM 102.7 ਮੈਗਾਹਰਟਸ ਦੇ ਨਾਲ ਨਾਲ ਅਸੀਂ 103.6 ਮੈਗਾਹਰਟਸ ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ FM ਰੇਨਬੋ ਜਲੰਧਰ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਹਮੇਸ਼ਾ ਅਸੀਂ ਰੱਬ 'ਤੇ ਭਰੋਸਾ ਕਰਦੇ ਹਾਂ, ਕੋਈ ਵੀ ਚੀਜ਼ ਕਰਦੇ ਹਾਂ, ਕੋਈ ਵੀ ਕੰਮ ਕਰਦੇ ਹਾਂ ਤਾਂ ਉਸ ਰੱਬ ਨੂੰ ਯਾਦ ਜ਼ਰੂਰ ਕਰਦੇ ਹਾਂ। ਪਰ ਇਹ ਗੱਲ ਹਮੇਸ਼ਾ ਦਿਮਾਗ ਦੇ ਵਿੱਚ ਹੋਣੀ ਚਾਹੀਦੀ ਹੈ, ਇਹ ਭਰੋਸਾ ਹਮੇਸ਼ਾ ਦਿਮਾਗ ਦੇ ਵਿੱਚ ਹੋਣਾ ਚਾਹੀਦਾ ਕਿ ਜਦ ਕਦੇ ਤੁਹਾਡੀ ਕੋਈ ਇੱਛਾ ਪੂਰੀ ਨਾ ਹੋਵੇ, ਕੋਈ ਤੁਹਾਡਾ ਕੰਮ ਨਾ ਬਣੇ, ਤਾਂ ਇਹ ਸਮਝ ਲੈਣਾ ਚਾਹੀਦਾ ਕਿ ਉਸ ਪਰਮਾਤਮਾ ਦੀ ਮਰਜ਼ੀ ਹੈ। ਅਤੇ ਜਦ ਕੋਈ ਤੁਹਾਡੀ ਇੱਛਾ, ਤੁਹਾਡਾ ਕੰਮ ਕੋਈ ਪੂਰਾ ਹੋ ਜਾਵੇ, ਤਾਂ ਸਮਝ ਲੈਣਾ ਚਾਹੀਦਾ ਕਿ ਇਹ ਉਸ ਰੱਬ ਦੀ ਕਿਰਪਾ ਹੈ, ਉਸ ਰੱਬ ਦੀ ਰਹਿਮਤ ਹੈ ਜੋ ਤੁਹਾਡੇ 'ਤੇ ਹੋ ਰਹੀ ਹੈ।

ਕਿਹਾ ਕਿ ਭਾਰਤ ਅਤੇ ਨੌਰਡਿਕ ਦੇਸ਼ਾਂ ਨੇ ਆਪਣੇ ਸੰਬੰਧਾਂ ਨੂੰ ਗ੍ਰੀਨ ਟੈਕਨੋਲੋਜੀ ਅਤੇ ਨਵੀਨਤਾਕਾਰੀ ਰਣਨੀਤਿਕ ਭਾਈਵਾਲ ਦਾ ਰੂਪ ਦੇਣ ਦਾ ਫੈਸਲਾ ਕੀਤਾ ਹੈ। ਘੱਟ ਗਿਣਤੀ ਮਾਮਲੇ ਬਾਰੇ ਕੇਂਦਰੀ ਮੰਤਰੀ ਕਿਰਨ ਰਿਜੋਏ ਨੇ ਰਾਜਾਂ ਦੇ ਘੱਟ ਗਿਣਤੀ ਕਮਿਸ਼ਨਰਾਂ ਨੂੰ ਘੱਟ ਗਿਣਤੀ ਭਾਈਚਾਰੇ ਦੇ ਮੁੱਦਿਆਂ ਅਤੇ ਸ਼ਿਕਾਇਤਾਂ ਦੇ ਹੱਲ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਭਾਰਤੀ ਰੇਲਵੇ ਨੇ ਜੰਮੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਰੇਲ ਸਟੇਸ਼ਨ ਤੇ 238 ਕਰੋੜ ਰੁਪਏ ਦੇ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਕਾਰਜਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮਰਦਸ਼ੁਮਾਰੀ ਕਾਰਜਾਂ ਵਿੱਚ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਤੇ ਇਲਜ਼ਾਮਾਂ ਨੂੰ ਲੈ ਕੇ ਸਬੰਧਤ ਵਿਭਾਗਾਂ ਨੂੰ ਨੋਟਿਸ ਜਾਰੀ ਕੀਤਾ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਨੂੰ ਵਿਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਦੇ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਅੰਮ੍ਰਿਤਸਰ ਦੀ ਕਾਊਂਟਰ ਇੰਟੈਲੀਜੈਂਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਸਮਰਥਕ ਇੱਕ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਵਿਦੇਸ਼ ਆਧਾਰਿਤ ਹੈਂਡਲਰਾਂ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਅਪ੍ਰੈਲ ਮਹੀਨੇ ਦੇ ਵਿੱਚ 10 ਵੱਖ ਵੱਖ ਮਾਮਲਿਆਂ ਦੇ ਵਿੱਚ 12 ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਦੇ ਵੱਲੋਂ ਅਗਲੇ 3 ਤੋਂ 4 ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ ਹੋਰ ਵਾਧਾ ਹੋਣ ਦੀ ਪੇਸ਼ਨਗੋਈ ਕੀਤੀ ਗਈ ਹੈ। ਭਾਰਤ ਨੇ ਅਫਗਾਨਿਸਤਾਨ ਦੇ ਖਿਲਾਫ਼ ਆਗਾਮੀ ਘਰੇਲੂ ਕ੍ਰਿਕਟ ਸੀਰੀਜ਼ ਦੇ ਲਈ 1-1 ਟੈਸਟ ਮੈਚ ਅਤੇ 3-1 ਰੋਜ਼ਾ ਮੈਚ ਦੇ ਲਈ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਦੋਵੇਂ ਟੀਮਾਂ ਦੇ ਕਪਤਾਨ ਹੋਣਗੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨ। ਤੁਸੀਂ ਸੁਣ ਰਹੇ ਹੋ 102.7 MHz FM ਰੇਨਬੋ।

ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ, ਸਵੇਰ ਦੀ ਗੁੱਡ ਮਾਰਨਿੰਗ ਹੈ ਜੀ ਸਭ ਨੂੰ। ਮੈਂ ਹਾਂ ਜੀ ਤੁਹਾਡੀ ਆਪਣੀ ਆਰ ਜੀ ਅੰਜਲੀ ਅਤੇ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਤੁਹਾਡਾ ਆਪਣਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰ ਜੀ ਅੰਜਲੀ। ਖੂਬਸੂਰਤ ਜੀ ਸਵੇਰ, ਤਾਜ਼ੀ ਸਵੇਰ, ਨਵਾਂ ਦਿਨ, ਨਵੀਂ ਰੌਣਕ, ਨਵੇਂ ਚਿਹਰੇ ਔਰ ਨਵੀਂ ਇੱਕ ਉਮੀਦ। ਹਰ ਇੱਕ ਨਵੀਂ ਉਮੀਦ ਦੇ ਨਾਲ ਜੁੜਦਾ ਇੱਕ ਨਵਾਂ ਸੁਪਨਾ, ਔਰ ਉਸ ਨਵੇਂ ਸੁਪਨੇ ਨੂੰ ਪੂਰਾ ਕਰਨ ਦੇ ਲਈ ਤਾਕਤ ਜਿਹੜੀ ਹੈ ਨਾ ਸਵੇਰੇ ਸਾਨੂੰ ਆਉਂਦੀ ਹੈ ਜਦੋਂ ਅਸੀਂ ਬੈੱਡ ਤੋਂ ਉੱਠ ਕੇ ਫਰੈਸ਼ ਹੁੰਦੇ ਹਾਂ। ਔਰ ਸਭ ਤੋਂ ਪਹਿਲਾਂ ਥੈਂਕ ਯੂ ਕਰਦੇ ਹਾਂ ਉਸ ਰੱਬ ਦਾ ਕਿ ਸਾਨੂੰ ਇੱਕ ਨਵੀਂ ਸਵੇਰ ਦਿੱਤੀ ਹੈ, ਤਾਜ਼ਾ ਸਵੇਰ ਦਿੱਤੀ ਹੈ, ਆਪਣੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦਾ ਇੱਕ ਹੋਰ ਮੌਕਾ ਦਿੱਤਾ। ਮੈਂ ਕਿਹਾ ਜੀ ਕਿਉਂ ਨਾ ਉਸ ਮੌਕੇ 'ਤੇ ਛੋਕਾ ਮਾਰਿਆ ਜਾਵੇ। ਅਗਰ ਇੱਕ ਮੌਕਾ ਮਿਲਿਆ ਹੀ ਹੈ ਤਾਂ ਇੱਕ ਹੋਰ ਵੱਧ ਸਟੈਪ ਰੱਖਦੇ ਹੋਏ ਮਿਹਨਤ ਨੂੰ ਚਾਰ ਗੁਣਾ ਹੋਰ ਕਰ ਦਿੱਤਾ ਜਾਵੇ। ਮੌਕਾ ਜੇਕਰ ਮਿਲਿਆ ਤਾਂ ਉਸ ਮੌਕੇ ਨੂੰ ਆਪਣੀ ਕਿਸਮਤ ਦਾ ਕਹਿੰਦੇ ਚੋਲਾ ਬਣਾਇਆ ਜਾਵੇ, ਔਰ ਉਸ ਮੌਕੇ ਦੇ ਨਾਲ ਹੀ ਅੱਗੇ ਵਧਣ ਦੀ ਹਿੰਮਤ ਨੂੰ ਹੋਰ ਵੀ ਵਧਾਇਆ ਜਾਵੇ। ਔਰ ਇਸੇ ਹੀ ਉਮੀਦ ਦੇ ਨਾਲ ਸ਼ੁਰੂਆਤ ਕੀਤੀ ਜਾਏ ਕਿ ਆਉਣ ਵਾਲਾ ਦਿਨ ਜਿਹੜਾ ਨਾ ਉਹ ਹੋਰ ਵੀ ਖੂਬਸੂਰਤ ਹੋਏਗਾ। ਅੱਜ ਤਾਂ ਜਿਹੜਾ ਸਾਨੂੰ ਦਿਨ ਮਿਲਿਆ ਉਸਨੂੰ ਹੋਰ ਵੀ ਬਿਹਤਰ ਬਣਾਉਣ ਦੇ ਲਈ ਅਸੀਂ ਕੁਛ ਨਾ ਕੁਛ ਤਾਂ ਕਰਾਂਗੇ। ਸੋ ਜਦੋਂ ਕਹਿੰਦੇ ਸਵੇਰ ਜਦੋਂ ਹੁੰਦੀ ਹੈ ਨਾ, ਅਸੀਂ ਸਭ ਤੋਂ ਪਹਿਲਾਂ ਤਾਂ ਉਸ ਰੱਬ ਦਾ, ਉਸ ਪਰਮਾਤਮਾ ਦਾ ਥੈਂਕ ਯੂ ਤਾਂ ਕਰਦੇ ਹੀ ਹਾਂ ਹੱਥ ਜੋੜ ਕੇ, ਔਰ ਫਿਰ ਇੱਕ ਵਾਰੀ ਥੈਂਕ ਯੂ ਮੈਂ ਕਿਹਾ ਆਪਣੇ ਆਪ ਦਾ ਵੀ ਕਰ ਲੈਣਾ।

ਚਾਹੀਦਾ ਹੈ। ਹਾਂ, ਹੈਰਾਨ ਕਰਨ ਵਾਲੀ ਗੱਲ ਲੱਗੇਗੀ, ਪਰ ਫਿਰ ਵੀ ਇੱਕ ਥੈਂਕ ਯੂ ਆਪਣੇ ਆਪ ਦਾ ਵੀ ਕਰ ਲਿਆ ਜਾਵੇ। ਸ਼ੀਸ਼ੇ ਸਾਹਮਣੇ ਖੜ੍ਹੇ ਹੋ ਕੇ 10-15 ਮਿੰਟ ਦੀ ਗੱਲਬਾਤ ਆਪਣੇ ਆਪ ਦੇ ਨਾਲ ਵੀ ਕੀਤੀ ਜਾਵੇ ਕਿ ਹਾਂ, ਤੂੰ ਜੋ ਕਰ ਸਕਦਾ, ਤੂੰ ਜੋ ਕਰ ਰਿਹਾ, ਤੂੰ ਜੋ ਕਰਨਾ, ਉਹ ਬਹੁਤ ਹੀ ਹਿੰਮਤ ਦੀ ਗੱਲ ਹੈ। ਔਰ ਜੇਕਰ ਤੂੰ ਇਸ ਤਰ੍ਹਾਂ ਇਸ ਹਿੰਮਤ ਦੇ ਨਾਲ ਇਸ ਵੇਲੇ ਵੀ ਖੜ੍ਹਿਆ ਤਾਂ ਬਹੁਤ ਹੀ ਹਿੰਮਤ ਵਾਲਾ ਤੂੰ ਇਨਸਾਨ ਹੈ। ਸੋ ਥੈਂਕ ਯੂ, ਮੈਂ ਕਿਹਾ ਆਪਣੇ ਆਪ ਨੂੰ ਵੀ ਕੀਤਾ ਜਾਵੇ ਔਰ ਇੱਕ ਹੌਸਲਾ ਆਪਣੇ ਆਪ ਨੂੰ ਵੀ ਦਿੱਤਾ ਜਾਵੇ ਤਾਂ ਬਸ ਅੱਜ ਦਾ ਦਿਨ ਜਿਹੜਾ ਹੈ ਹੋਰ ਵੀ ਖੂਬਸੂਰਤ ਬਣਾਉਣ ਦੇ ਲਈ ਜਿਹੜਾ ਹੈ ਆਪਣੇ ਆਪ ਦੇ ਨਾਲ ਇੱਕ ਪ੍ਰੋਮਿਸ ਕੀਤਾ ਜਾਵੇ। ਹਰ ਰੋਜ਼ ਦੀ ਛੋਟੀ ਛੋਟੀ ਕੋਸ਼ਿਸ਼ ਜਿਹੜੀ ਹੈ ਨਾ, ਵੱਡੀ ਕਾਮਯਾਬੀ ਦੀ ਬੁਨਿਆਦ ਬਣ ਜਾਂਦੀ ਹੈ। ਇਸ ਲਈ ਰੋਜ਼ ਦੀ ਆਪਣੀ 7-8 ਘੰਟੇ ਦੀ ਨੀਂਦ ਜ਼ਰੂਰ ਪੂਰੀ ਕਰੋ। ਆਪਣੇ ਦਿਨ ਆਪਣੇ ਨਾਲ ਇੱਕ ਸੈਲਫ ਟਾਕ ਜ਼ਰੂਰ ਕਰੋ ਔਰ ਆਪਣੇ ਸੁਪਨਿਆਂ ਨੂੰ ਕਦੇ, ਮੈਂ ਕਿਹਾ, ਕਿਸੇ ਹੋਰ ਦੇ ਲਈ ਨਾ, ਕਿਸੇ ਹੋਰ ਦੇ ਲਈ ਕਦੇ ਨਾ ਰੋਕੋ। ਔਰ ਇੱਕ ਚੀਜ਼ ਹੋਰ ਕਿ ਜਦੋਂ ਜ਼ਿੰਦਗੀ ਉਤਾਰ ਚੜਾਅ ਆਉਂਦੇ ਰਹਿੰਦੇ ਨੇ, ਬਦਲਾਵ ਕਹਿੰਦੇ ਨੇ ਨਾ ਕੁਦਰਤ ਦਾ ਨਿਯਮ ਹੈ, ਬਦਲਾਵ ਚੰਗਾ ਵੀ ਹੋ ਸਕਦਾ, ਮਾੜਾ ਵੀ ਹੋ ਸਕਦਾ, ਸਾਡੇ ਨਾਲ ਦਿਨ ਦੇ ਵਿੱਚ ਬਹੁਤ ਕੁਝ ਚੰਗਾ ਮਾੜਾ ਹੋ ਸਕਦਾ, ਪਰ ਜੇਕਰ ਅਸੀਂ ਉਸ ਚੀਜ਼ ਨੂੰ ਲੈ ਕੇ ਸਿਰਫ ਬੈਠੇ ਰਹਾਂਗੇ ਕਿ ਇਹ ਕਿਉਂ ਹੋ ਗਿਆ, ਕਿਵੇਂ ਹੋ ਗਿਆ, ਕਿੱਦਾਂ ਹੋ ਗਿਆ, ਔਰ ਹੁਣ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਕੀ ਕਰਨਾ, ਤਾਂ ਦੇਖੋ ਜੋ ਹੋਣਾ ਸੀ ਹੋ ਗਿਆ, ਉਹਨੂੰ ਤੁਸੀਂ ਨਹੀਂ ਬਦਲ ਸਕਦੇ ਹੋ। ਆਪਣੇ ਆਉਣ ਵਾਲੇ ਟਾਈਮ ਨੂੰ ਤੁਸੀਂ ਬਿਹਤਰ ਬਣਾਓ। ਬਹੁਤ ਸਾਰੀਆਂ ਐਸੇ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਹੋ ਜਾਂਦੀਆਂ ਨੇ, ਕੁਝ ਨਾ ਕੁਝ ਐਸਾ ਹੋ ਜਾਂਦਾ ਕਿ ਉਹ ਅਨਐਕਸਪੈਕਟਡ ਹੁੰਦਾ। ਸੋ ਉਹਨਾਂ ਅਨਐਕਸਪੈਕਟਡ ਚੀਜ਼ਾਂ 'ਤੇ ਵੱਲ ਜ਼ਿਆਦਾ ਖਿਆਲ ਨਾ ਕਰਦੇ ਹੋਏ ਆਪਾਂ ਆਪਣੀ ਜ਼ਿੰਦਗੀ ਨੂੰ ਹੋਰ ਵੀ ਵਧੀਆ ਤਰੀਕੇ ਦੇ ਨਾਲ ਜੀ ਸਕਦੇ ਹਾਂ, ਹੈ ਨਾ। ਸੋਚਿਆ ਤਾਂ ਜਾ ਸਕਦਾ ਨਾ ਕਿ ਹਾਂ ਕੋਈ ਗੱਲ ਨਹੀਂ, ਜੋ ਹੋ ਗਿਆ, ਅਗਰ ਮਾੜਾ ਹੋ ਵੀ ਗਿਆ ਤਾਂ ਕੋਈ ਗੱਲ ਨਹੀਂ, ਠੀਕ ਹੈ, ਕੋਈ ਗੱਲ ਨਹੀਂ, ਕਹਿ ਕੇ ਆਪਣੇ ਆਪ ਨੂੰ ਇੱਕ ਹੌਸਲਾ, ਇੱਕ ਨਵੀਂ ਉਮੀਦ ਦੇਣ ਦੀ ਕੋਸ਼ਿਸ਼ ਕਰੋ। ਔਰ ਨਵੀਂ ਇਸ ਉਮੀਦ ਦੇ ਨਾਲ ਮੈਂ ਕਿਹਾ ਅੱਜ ਮੈਂ ਵੀ ਤੁਹਾਡੇ ਨਾਲ ਜੁੜਨ ਵਾਲੀ ਹਾਂ, ਕਿਉਂਕਿ ਪ੍ਰੋਗਰਾਮ ਦੇ ਵਿੱਚ 7 ਵਜੇ ਤੋਂ ਲੈ ਕੇ 8:30 ਤੱਕ ਦਾ ਮੇਰਾ ਅਤੇ ਤੁਹਾਡਾ ਸਫ਼ਰ ਜਾਰੀ ਰਹਿਣਾ। ਇਸ 1.5 ਘੰਟੇ ਦੇ ਸਫ਼ਰ ਵਿੱਚ ਤਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ, ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ, ਸਾਡੇ ਆਲੇ ਦੁਆਲੇ ਦੇ ਨਾਲ ਜੁੜੀਆਂ ਹੋਈਆਂ, ਸਾਡੀਆਂ ਤੁਹਾਡੀਆਂ ਗੱਲਾਂ ਜਿਹੜੀਆਂ ਕਿਤੇ ਨਾ ਕਿਤੇ ਸਾਨੂੰ ਬਦਲਦੀਆਂ ਨੇ, ਕਿਤੇ ਨਾ ਕਿਤੇ ਸਾਡੀ ਜ਼ਿੰਦਗੀ 'ਤੇ ਇੰਪੈਕਟ ਪਾ ਰਹੀਆਂ ਨੇ। ਅਤੇ ਮੈਂ ਕਿਹਾ ਕਿਉਂ ਨਾ ਅੱਜ ਦੇ ਇਸ ਸਫ਼ਰ ਨੂੰ ਹੋਰ ਵੀ ਖੂਬਸੂਰਤ ਬਣਾਇਆ ਜਾਵੇ। ਇੱਕ ਥੈਂਕ ਯੂ ਆਪਣੇ ਆਪ ਨੂੰ ਕੀਤਾ ਜਾਵੇ, ਇੱਕ ਥੈਂਕ ਯੂ ਉਸ ਰੱਬ ਦਾ ਕੀਤਾ ਜਾਵੇ, ਔਰ ਇੱਕ ਥੈਂਕ ਯੂ ਮੈਂ ਕਿਹਾ ਇਸ ਕੁਦਰਤ ਦਾ ਵੀ ਕੀਤਾ ਜਾਵੇ, ਕਿਉਂਕਿ ਉਸ ਦੀ ਵਜ੍ਹਾ ਦੇ ਨਾਲ ਹੀ ਅੱਜ ਅਸੀਂ ਇੱਥੇ ਸਰਵਾਈਵ ਕਰ ਪਾ ਰਹੇ ਹਾਂ ਨਾ। ਤਾਂ ਹਾਂ, ਚਲੋ ਇਸ ਥੈਂਕ ਯੂ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਔਰ ਪੂਰੇ 8:30 ਵਜੇ ਤੱਕ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੇ ਗੀਤ, ਬਹੁਤ ਸਾਰੀ ਜਾਣਕਾਰੀ ਤੁਹਾਡੇ ਲਈ ਆ ਰਹੀ ਹੈ ਜੀ। ਤੁਹਾਡੀ ਆਪਣੀ ਆਰ ਜੀ ਅੰਸ਼ਲੀ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਸਰੋਤੇ ਮੇਰੇ ਨਾਲ ਜੁੜੇ ਹੋਏ ਨੇ, ਔਰ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਵੀ ਮੇਰੇ ਨਾਲ ਪ੍ਰੋਗਰਾਮ ਨੂੰ ਸੁਣਨਗੇ, ਇੰਜੋਏ ਕਰਨਗੇ, ਔਰ ਨਾਲ ਦੀ ਨਾਲ ਜਿਹੜਾ ਹੈ ਨਿਊਜ਼ ਔਨ ਏਅਰ ਐਪ ਦੇ ਰਾਹੀਂ ਵੀ ਲਿਸਨਰ ਸਾਡੇ ਨਾਲ ਜੁੜੇ ਨੇ, ਔਰ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ।

ਭਾਰਤ ਪਾਕ ਯੁੱਧ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤੀ ਸੈਨਾ ਦੇ ਵੀਰ ਸੈਨਿਕ ਉਹਨਾਂ ਦਾ ਜਨਮ ਹੋਇਆ ਸੀ ਔਰ 20 ਮਈ 1918 ਨੂੰ। ਇਸ ਤੋਂ ਇਲਾਵਾ ਗੱਲ ਕੀਤੀ ਜਾਏ ਤਾਂ ਅੱਜ ਵਰਲਡ ਬੀ ਡੇ ਵੀ ਹੈ। ਬੀ ਡੇ ਮਤਲਬ ਕਿ ਮਧੂਮੱਖੀ, ਜਿਹੜੀ ਕਿ ਕਈ ਵਾਰੀ ਸਾਨੂੰ ਤੰਗ ਕਰ ਦਿੰਦੀ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਹਾਏ ਕਿੰਨਾ, ਜੇਕਰ ਇਸਨੇ ਡੰਕ ਮਾਰ ਦਿੱਤਾ ਤਾਂ ਅਸੀਂ ਕੀ ਕਰਾਂਗੇ, ਕਿੱਦਾਂ ਜਿਹੜਾ ਹੈ ਸਰਵਾਈਵ ਕਰਾਂਗੇ, ਸਾਡਾ ਚਿਹਰਾ ਵੀ ਬਦਲ ਜਾਂਦਾ। ਪਰ ਅੱਜ ਜਿਹੜਾ ਹੈ ਵਰਲਡ ਬੀ ਡੇ ਸੈਲੀਬ੍ਰੇਟ ਹੋ ਰਿਹਾ ਔਰ ਉਸ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ। ਔਰ ਇਤਿਹਾਸ ਦੇ ਪੰਨਿਆਂ ਦੇ ਵਿੱਚ ਤਰੀਕਾਂ ਜਿਹੜੀਆਂ ਨੇ ਨਾ ਉਹ ਬਦਲਦੀਆਂ ਰਹਿੰਦੀਆਂ ਨੇ, ਪਰ ਹਰ ਇੱਕ ਤਰੀਕ ਦਾ ਆਪਣਾ ਵੱਖਰਾ ਇੱਕ ਇਤਿਹਾਸ ਹੁੰਦਾ, ਹਰ ਇੱਕ ਵੱਖਰੀ ਇੱਕ ਪਹਿਚਾਣ। ਕਿ ਜੀ ਦਿਨ ਵੱਖਰਾ ਹੈ, ਤਰੀਕ ਵੱਖਰੀ ਹੈ, ਤਾਂ ਕਿਉਂ ਨਾ ਇਸ ਦਿਨ ਤਰੀਕਾਂ ਦੇ ਬਾਰੇ ਤੁਹਾਨੂੰ ਹੋਰ ਵੀ ਦੱਸਾਂਗੀ, ਹੋਰ ਵੀ ਜਾਣਕਾਰੀ ਜਿਹੜੀ ਹੈ ਸਾਂਝਾ ਕੀਤੀ ਜਾਵੇ, ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਜਾਣ। ਪਰ ਪ੍ਰੋਗਰਾਮ ਦੇ ਵਿੱਚ ਜਿੱਥੇ ਗੱਲਾਂ ਬਾਤਾਂ ਹੋਣੀਆਂ ਨੇ ਉੱਥੇ ਨਾਲ ਦੀ ਨਾਲ ਗੀਤਾਂ ਦਾ ਸਿਲਸਿਲਾ ਵੀ ਮੈਂ ਕਿਹਾ ਨਾਲ ਦੀ ਨਾਲ ਚੱਲਦੇ ਰਹਿਣਾ। ਸੋ ਆ ਗਿਆ ਸੀ, ਮੈਂ ਕਿਹਾ ਜੀ ਤੁਹਾਡੇ ਲਈ ਇੱਕ ਗੀਤ ਔਰ ਇਸ ਗੀਤ 'ਤੇ ਉਸ ਪਾਰ ਹੋਰ ਵੀ ਜਾਣਕਾਰੀ ਤੁਹਾਡੇ ਲਈ, ਬਹੁਤ ਸਾਰੀਆਂ ਗੱਲਾਂ ਦੇ ਨਾਲ।

ਵੈਸੇ ਤਾਂ ਸਾਡਾ ਦਿਲ ਵੀ ਗਾਉਂਦਾ ਰਹਿੰਦਾ, ਪਰ ਅੱਜ ਕੱਲ੍ਹ ਮੈਂ ਕਿਹਾ ਸਾਡੀ ਆਵਾਜ਼ ਹੀ ਨਹੀਂ ਨਿਕਲ ਰਹੀ, ਪਤਾ ਤੁਹਾਨੂੰ ਕਦੋਂ, ਕਿਉਂਕਿ ਇਸ ਗਰਮੀ ਨੇ ਬਹੁਤ ਜ਼ਿਆਦਾ ਘੈਂਟ ਆ ਦਿੱਤਾ। ਇੱਕ ਪਾਸੇ ਗਰਮੀ, ਲੂ ਇੰਨੀ ਹੈ, ਔਰ ਬਾਰਿਸ਼। ਮੌਸਮ ਨਾ ਹਮੇਸ਼ਾ ਰੰਗ ਬਦਲਦਾ ਹੈ, ਕੁਛ ਨਾ ਕੁਛ ਐਸਾ ਅਨਐਕਸਪੈਕਟਡ ਜਿਹਾ ਹੋ ਹੀ ਜਾਂਦਾ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਮੌਸਮ ਕੀ ਹੋਣ ਵਾਲਾ। ਪਰ ਅੱਜ ਕੱਲ੍ਹ ਜਿਹੜਾ ਹੈ, ਹੁਣ 2 ਤੋਂ 3 ਦਿਨਾਂ ਦੇ ਜੇਕਰ ਵੈਦਰ ਫੋਰਕਾਸਟ ਦੀ ਗੱਲ ਕੀਤੀ ਜਾਵੇ, ਮੌਸਮ ਵਿਭਾਗ ਦੇ ਵੱਲੋਂ ਜੋ ਅਲਰਟ ਜਾਰੀ ਕੀਤਾ ਗਿਆ, ਭਾਈ ਇਸ ਗਰਮੀ ਦੇ ਵਿੱਚ, ਇਸ ਤਪਦੀ ਗਰਮੀ ਦੇ ਵਿੱਚ, ਹੀਟ ਵੇਵ ਦੇ ਵਿੱਚ ਘਰਾਂ ਤੋਂ ਜੇਕਰ ਕੰਮ ਨਹੀਂ ਹੈ ਤਾਂ ਘਰਾਂ ਤੋਂ ਬਾਹਰ ਨਿਕਲਣ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਪੰਜਾਬ ਦੇ ਵਿੱਚ 1 ਹਫ਼ਤੇ ਤੱਕ ਬਾਰਿਸ਼ ਜਿਹੜੀ ਹੈ ਨਹੀਂ ਹੋਣ ਵਾਲੀ ਹੈ, ਔਰ ਗਰਮ ਹਵਾਵਾਂ ਚੱਲਣ ਵਾਲੀਆਂ ਨੇ, ਤਾਪਮਾਨ ਜਿਹੜਾ ਹੋਰ ਵੀ, ਟੈਂਪਰੇਚਰ ਹੋਰ ਵੀ ਵਧਣ ਵਾਲਾ ਹੈ। ਜਿਹੜਾ ਇਹ ਗਰਮੀ ਹੈ ਨਾ, ਇਹ ਜਿਹੜੀ ਤਪਦੀ ਹੋਈ ਗਰਮੀ, ਲੂ ਵਾਲੀ ਜਿਹੜੀਆਂ ਹਵਾਵਾਂ ਨੇ ਨਾ, ਇਹ ਹੋਰ ਵੀ ਪਰੇਸ਼ਾਨ ਕਰਨ ਵਾਲੀਆਂ ਨੇ। ਹਾਲਾਤ ਐਸੇ ਬਣ ਚੁੱਕੇ ਨੇ ਇਸ ਵੇਲੇ ਸੂਬਰ ਦੇਤ ਕਿ ਕਈ ਐਸੇ ਜ਼ਿਲ੍ਹੇ ਨੇ ਜਿੱਥੇ ਹੀਟ ਵੇਵ ਦੇ ਹਾਲਾਤ ਬਣੇ ਹੋਏ ਨੇ। ਦੁਪਹਿਰ ਦੇ ਟਾਈਮ ਦੇ ਉੱਤੇ ਸੜਕਾਂ ਦੇ ਉੱਤੇ ਜਿੱਥੇ ਬਿਲਕੁਲ ਸ਼ਾਂਤੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ, ਜੋ ਕਿ ਸਹੀ ਵੀ ਹੈ, ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਗਰਮੀ ਪੈ ਰਹੀ ਹੈ। ਅਜੇ ਇਹਦੇ ਵਿੱਚ ਦੱਸੀਏ ਕਿ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਕਿ 25 ਮਈ ਤੱਕ ਪੂਰੇ ਪੰਜਾਬ ਦੇ ਵਿੱਚ ਹੀਟ ਵੇਵ ਜਾਰੀ ਰਹਿਣ ਵਾਲੀ ਹੈ, ਔਰ ਤੇਜ਼ ਧੁੱਪ, ਗਰਮ ਹਵਾਵਾਂ ਚੱਲਣ ਵਾਲੀਆਂ ਨੇ। ਔਰ ਬੀਤੇ ਕੱਲ੍ਹ ਦੀ ਗੱਲ ਕੀਤੀ ਜਾਵੇ ਨਾ ਤਾਂ 47.3 ਡਿਗਰੀ ਸੈਲਸੀਅਸ ਜਿਹੜਾ ਹੈ ਫਰੀਦਕੋਟ ਦਾ ਜਿਹੜਾ ਟੈਂਪਰੇਚਰ ਰਿਹਾ, ਉਹ ਹੌਲੀ ਹੌਲੀ ਜਿਹੜਾ ਇਹ ਟੈਂਪਰੇਚਰ ਹੈ ਨਾ, ਇਹ ਵੱਧ ਰਿਹਾ। ਔਰ ਅਜਿਹੇ ਦੇ ਵਿੱਚ ਆਪਣਾ ਸਿਹਤ ਦਾ ਖਿਆਲ ਮੈਂ ਕਿਹਾ ਤੁਸੀਂ ਖੁਦ ਹੀ ਰੱਖਣਾ, ਤੁਸੀਂ ਆਪ ਦੇਖਣਾ ਕਿ ਕਿਸ ਤਰ੍ਹਾਂ, ਜੇਕਰ ਤੁਹਾਨੂੰ ਕੋਈ ਜ਼ਰੂਰੀ, ਬਹੁਤ ਜ਼ਿਆਦਾ ਜ਼ਰੂਰੀ ਕੰਮ ਨਹੀਂ ਹੈ, ਘਰ ਤੋਂ ਬਾਹਰ ਨਿਕਲੇ ਬਿਨਾਂ ਉਹ ਕੰਮ ਨਹੀਂ ਹੋ ਸਕਦਾ, ਤਾਂ ਫਿਰ ਹੀ ਘਰਾਂ ਤੋਂ ਬਾਹਰ ਨਿਕਲਿਆ ਜਾਵੇ, ਖਾਸ ਤੌਰ 'ਤੇ ਬੱਚਿਆਂ ਜਾਂ ਬਜ਼ੁਰਗਾਂ ਨੂੰ, ਉਹਨਾਂ ਨੂੰ ਜਿੰਨਾ ਤੁਸੀਂ ਪ੍ਰੋਟੈਕਟ ਕਰ ਸਕਦੇ ਹੋ, ਔਰ ਇਸ ਹੀਟ ਤੋਂ ਉਹਨਾਂ ਤੁਸੀਂ ਜ਼ਰੂਰ ਕਰੋ। ਅਸੀਂ ਕਿ ਲਗਾਤਾਰ ਇਹ ਟੈਂਪਰੇਚਰ ਜਿਹੜਾ ਹੈ ਨਾ, ਇਸ ਟੈਂਪਰੇਚਰ ਦੇ ਆਂਕੜੇ ਜਿਹੜੇ ਨੇ ਬਦਲ ਰਹੇ ਨੇ, ਔਰ ਅਜਿਹੇ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਹ ਟੈਂਪਰੇਚਰ ਜਿਹੜਾ ਹੈ ਚੇਂਜ ਹੋਣ ਵਾਲਾ ਹੈ। ਔਰ 9 ਜ਼ਿਲ੍ਹਿਆਂ ਦੀ ਜੇਕਰ ਗੱਲ ਕੀਤੀ ਜਾਏ ਤਾਂ 43 ਡਿਗਰੀ ਤੋਂ ਵੱਧ ਟੈਂਪਰੇਚਰ ਜਿਹੜਾ ਹੈ ਉਹ ਦਰਜ ਕੀਤਾ ਜਾ ਚੁੱਕਿਆ, ਔਰ ਆਉਣ ਵਾਲੇ ਦਿਨਾਂ ਤੱਕ ਬਹੁਤ ਜ਼ਿਆਦਾ ਇਸਦਾ ਹੋਰ ਵੀ ਪ੍ਰਭਾਵ ਪੈਣ ਵਾਲਾ। ਅਜਿਹੇ ਦੇ ਵਿੱਚ ਦੱਸਦੀ ਕਿ ਡੀਹਾਈਡਰੇਸ਼ਨ ਦੀ ਚਪੇਟ ਦੇ ਵਿੱਚ ਬੱਚੇ ਆ ਰਹੇ ਨੇ। ਜਲੰਧਰ ਦੇ ਵਿੱਚ ਜਿੱਥੇ ਗਰਮੀ ਦੇ ਦੀ ਗੱਲ ਕੀਤੀ ਜਾਏ ਤਾਂ ਬੀਤੇ ਕੱਲ੍ਹ 42 ਡਿਗਰੀ ਸੈਲਸੀਅਸ ਸੀਗਾ, ਔਰ ਰਾਤ ਦਾ ਤਾਪਮਾਨ 28 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀਗਾ। ਔਰ ਇਸ ਤੋਂ ਇਲਾਵਾ ਜਿਹੜਾ ਹੈ ਕਿੰਨੇ ਇਲਾਕਿਆਂ ਦੇ ਵਿੱਚ ਪੁਰਾਣੀਆਂ ਤਾਰਾਂ ਜਾਂ ਛੋਟੇ ਟਰਾਂਸਫਾਰਮਰ ਲੱਗੇ ਹੋਏ ਨੇ, ਉੱਥੇ ਜਿਹੜਾ ਹੈ ਕਈ ਕਈ ਘੰਟੇ ਤੱਕ ਲੰਬੇ ਕੱਟ ਵੀ ਸਾਨੂੰ ਦੇਖਣ ਨੂੰ ਮਿਲੇ ਸਨ। ਸਵੇਰ ਦੇ ਟਾਈਮ ਦੇ ਉੱਤੇ ਬਿਜਲੀ ਚਲੀ ਜਾਂਦੀ ਹੈ, ਕਿੰਨੇ ਘੰਟੇ ਬਿਨਾਂ ਬਿਜਲੀ ਤੋਂ ਰਹਿਣਾ ਪੈਂਦਾ ਹੈ ਉਹ ਸਾਨੂੰ ਪਤਾ। ਕਈ ਘਰਾਂ ਦੇ ਵਿੱਚ ਤਾਂ ਇਨਵਰਟਰ ਹੈਗਾ ਆ, ਕਈਆਂ ਨੂੰ ਤਾਂ ਚਲੋ ਇਸ ਚੀਜ਼ ਦਾ ਸੁੱਖ ਹੈਗਾ ਆ, ਪਰ ਜਿਨ੍ਹਾਂ ਦੇ ਇਨਵਰਟਰ ਨਹੀਂ ਲੱਗਾ ਹੋਇਆ ਉਹਨਾਂ ਨੂੰ ਇਸ ਗਰਮੀ, ਪਹਿਲਾਂ ਤਾਂ ਗਰਮੀ ਨੇ ਪਰੇਸ਼ਾਨ ਕੀਤਾ, ਫਿਰ ਉੱਤੋਂ ਬਿਜਲੀ ਕੱਟਾਂ ਨੇ ਪਰੇਸ਼ਾਨ ਕਰਨਾ, ਔਰ ਇਹ ਜਿਹੜਾ ਹੈ ਹਲੇ ਵੀ ਹੋਰ ਦਿਨਾਂ ਤੱਕ ਚੱਲਣ ਵਾਲਾ ਹੈ। ਜੇਕਰ ਅੱਜ ਦੀ ਗੱਲ ਕੀਤੀ ਜਾਏ ਨਾ, ਸੰਤੋਖਪੁਰਾ, ਗੋਪਾਲ ਨਗਰ, ਕਰਾਰਖਾਂ ਮੁਹੱਲਾ ਹੋ ਗਿਆ, ਪੱਕਾ ਬਾਗ, ਅਟਾਰੀ ਬਾਜ਼ਾਰ, ਮਾਡਲ ਹਾਊਸ, ਹਰਬੰਸ ਨਗਰ, ਰਾਜਨਗਰ, ਬਾਬੂ ਲਾਭ ਸਿੰਘ ਨਗਰ, ਇਹਨਾਂ ਸਭ ਇਲਾਕਿਆਂ ਦੇ ਵਿੱਚ ਜਿਹੜਾ ਹੈ 3 ਤੋਂ ਲੈ ਕੇ 6 ਘੰਟੇ ਤੱਕ ਦੇ ਬਿਜਲੀ ਸਪਲਾਈ

ਜਿਹੜੀ ਹੈ ਉਹ ਇਹਦੇ ਨਾਲ ਇਫੈਕਟ ਹੋਏਗੀ। ਔਰ ਇਸ ਤੋਂ ਇਲਾਵਾ ਜਿਹੜਾ ਹੈ 13 ਘੰਟੇ ਤੱਕ ਬਿਜਲੀ ਬੰਦ ਰਹਿਣ ਵਾਲੇ ਜਿਹੜਾ ਹੈ ਉਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਕਈ ਇਲਾਕਿਆਂ ਦੇ ਵਿੱਚ ਹੋਏਗਾ। ਔਰ ਬਈ ਪਹਿਲਾਂ ਹੀ ਅਲਰਟ ਜਿਹੜਾ ਹੈ ਤੁਹਾਨੂੰ ਦੇ ਦਿੱਤਾ ਗਿਆ, ਔਰ ਤੁਸੀਂ ਵੀ ਇਸ ਨੂੰ ਲੈ ਕੇ ਕਿਉਂਕਿ ਬਹੁਤ ਸਾਰੇ ਕੰਮ ਹੁੰਦੇ ਆ, ਅਸੀਂ ਇਹ ਦੇਖਣਾ ਹੁੰਦਾ ਕਿ ਕਈ ਸਾਰੇ ਟੰਕੀਆਂ ਦੇ ਵਿੱਚ ਆਪਾਂ ਪਾਣੀ ਭਰਨਾ ਹੁੰਦਾ ਹੈ ਔਰ ਇਸ ਬਿਜਲੀ ਦੇ ਚੱਕਰ 'ਚ ਆਪਾਂ ਬੈਠੇ ਰਹਿੰਦੇ ਹਾਂ। ਸੋ ਸਵੇਰੇ ਸਵੇਰੇ ਹੀ ਕੰਮ ਨਿਪਟਾ ਲਿਆ ਜਾਵੇ, ਤੁਹਾਡਾ ਕੰਮ ਵੀ ਸੌਖਾ ਹੋ ਜੇ। ਔਰ ਜੇਕਰ ਲਾਈਟ ਚਲੀ ਵੀ ਜਾਂਦੀ ਹੈ, ਇਨਵਰਟਰ ਹੈਗੇ ਆ ਕਈ ਘਰਾਂ ਦੇ ਵਿੱਚ ਤਾਂ ਵੈਲ ਐਂਡ ਗੁੱਡ ਹੈ, ਜਿਨ੍ਹਾਂ ਦੇ ਨਹੀਂ ਹੈ ਤਾਂ ਚਲੋ ਉਹਨਾਂ ਨੂੰ ਇੱਕ ਸੱਦਾ ਦਿੱਤਾ ਜਾਵੇ, ਆਪਣੇ ਘਰਾਂ ਦੇ ਵਿੱਚ ਬੁਲਾ ਲੈਂਦੇ ਹਨ। ਹਾਂ, ਗਰਮੀ ਤੋਂ ਰਾਹਤ ਦਿੱਤੀ ਜਾ ਸਕਦੀ ਹੈ। ਔਰ ਇਸ ਗਰਮੀ ਦੇ ਕਰਕੇ ਨਾ ਬਹੁਤ ਜ਼ਿਆਦਾ ਮੈਂ ਕਿਹਾ ਇਫੈਕਟਡ ਹੋ ਰਹੇ ਨੇ ਬੱਚੇ, ਔਰ ਡਬਲ ਅਟੈਕ ਦੇਖਣ ਨੂੰ ਮਿਲ ਰਿਹਾ। ਇੱਕ ਪਾਸੇ ਜਿੱਥੇ ਬੱਚੇ ਡੀਹਾਈਡਰੇਸ਼ਨ ਦੇ ਸ਼ਿਕਾਰ ਹੋ ਰਹੇ ਨੇ, ਉੱਥੇ ਹੀ 10 to 12 ਕੇਸਿਸ ਹਰ ਦਿਨ ਸਿਵਲ ਜਾਂ ਦੂਸਰੇ ਹੋਸਪਿਟਲਸ ਦੇ ਵਿੱਚ ਵੋਮਿਟਿੰਗ ਜਾਂ ਹੋਰ ਲੂਜ਼ ਮੋਸ਼ਨ ਦੇ ਪ੍ਰੋਬਲਮ ਜਿਹੜੀ ਹੈ ਉਹ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਅਜਿਹੇ ਦੇ ਵਿੱਚ

ਹੁੰਦਾ ਹੈ ਔਰ ਇਸੇ ਬਿਜਲੀ ਦੇ ਚੱਕਰ 'ਚ ਆਪਾਂ ਬੈਠੇ ਰਹਿੰਦੇ ਹਾਂ। ਸੋ ਸਵੇਰੇ ਸਵੇਰੇ ਕੰਮ ਨਿਪਟਾ ਲਿਆ ਜਾਵੇ, ਤੁਹਾਡਾ ਕੰਮ ਵੀ ਸੌਖਾ ਹੋ ਜਾਵੇ। ਔਰ ਜੇਕਰ ਲਾਈਟ ਚਲੀ ਵੀ ਜਾਂਦੀ ਹੈ, ਇਨਵਰਟਰ ਹੈਗੇ ਆ ਕਈ ਘਰਾਂ ਦੇ ਵਿੱਚ ਤਾਂ ਵੈਲ ਐਂਡ ਗੁੱਡ ਹੈ, ਜਿਨ੍ਹਾਂ ਦੇ ਨਹੀਂ ਹੈ ਤਾਂ ਚਲੋ ਉਹਨਾਂ ਨੂੰ ਇੱਕ ਸੱਦਾ ਦਿੱਤਾ ਜਾਵੇ, ਆਪਣੇ ਘਰਾਂ ਦੇ ਵਿੱਚ ਬੁਲਾ ਲੈਂਦੇ ਹਨ। ਹਾਂ, ਗਰਮੀ ਤੋਂ ਰਾਹਤ ਦਿੱਤੀ ਜਾ ਸਕਦੀ ਹੈ। ਔਰ ਇਸ ਗਰਮੀ ਦੇ ਕਰਕੇ ਨਾ ਬਹੁਤ ਜ਼ਿਆਦਾ ਮੈਂ ਕਿਹਾ ਇਫੈਕਟਡ ਹੋ ਰਹੇ ਨੇ ਬੱਚੇ, ਔਰ ਡਬਲ ਅਟੈਕ ਦੇਖਣ ਨੂੰ ਮਿਲ ਰਿਹਾ। ਇੱਕ ਪਾਸੇ ਜਿੱਥੇ ਬੱਚੇ ਡੀਹਾਈਡਰੇਸ਼ਨ ਦੇ ਸ਼ਿਕਾਰ ਹੋ ਰਹੇ ਨੇ, ਉੱਥੇ ਹੀ 10 to 12 ਕੇਸਿਸ ਹਰ ਦਿਨ ਸਿਵਲ ਜਾਂ ਦੂਸਰੇ ਹੋਸਪਿਟਲਸ ਦੇ ਵਿੱਚ ਵੋਮਿਟਿੰਗ ਜਾਂ ਹੋਰ ਲੂਜ਼ ਮੋਸ਼ਨ ਦੇ ਪ੍ਰੋਬਲਮ ਜਿਹੜੀ ਹੈ ਉਹ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਅਜੇ ਇਹਦੇ ਵਿੱਚ ਹੈਲਥ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਉਸਦੇ ਬਾਰੇ ਤੁਹਾਨੂੰ ਦੱਸਦੀ ਹਾਂ। ਫਿਲਹਾਲ ਇੱਕ ਗੀਤ ਤੁਹਾਡੇ ਲਈ ਆ ਰਿਹਾ, ਇਸ ਗੀਤ ਦੇ ਉਸ ਬਾਅਦ ਆਖਿਰਕਾਰ ਕੀ ਕਰਨਾ ਚਾਹੀਦਾ ਹੈ ਜੇ ਇਹਦੇ ਵਿੱਚ ਜੇਕਰ ਬੱਚੇ ਇਸ ਗਰਮੀ ਦਾ ਸ਼ਿਕਾਰ ਹੋ ਜਾਂਦੇ ਨੇ।

0: उम्मीदवार की उम्र 20 मई 2026 तक 21 साल तो 50 साल विचकार होनी चाहिए है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीक शुदा कापियां नाल वेरवे सेहत बायोडाटा रंगदार पासपोर्ट साइज फोटो अर्जी नाल नत्थी करके भेजन। अर्जियां भेजन लई पता ए सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजन की आखिरी तारीख हुण 20 मई तो वधा के 30 मई 2026 कर दिती गई है। चोण प्रक्रिया बारे वेरवे सहज जानकारी अते खाली फार्म साडी वैबसाइट newsonair.com जां newsonair.gov.in ते जाके वैकेंसी कॉलम विचों प्राप्त कीता जा सकदा है। ध्यान रहे ए कोई नियमित रोजगार या नौकरी नहीं है, तुहानू जरूरत दे मुताबिक बुलाया जावेगा।
1: FM 102.7 MHz ਤੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ। ਔਰ ਮੈਂ ਕਿਹਾ ਸੀ, ਗੱਲ ਹੋਈ ਸੀ ਤੁਹਾਡੇ ਨਾਲ ਇਸ ਗੀਤ ਤੋਂ ਪਹਿਲਾਂ ਕਿ ਆਖਿਰਕਾਰ ਇਸ ਹੀਟ ਵੇਵ ਦੇ ਵਿੱਚ, ਇਸ ਤਪਦੀ ਗਰਮੀ ਦੇ ਵਿੱਚ ਬੱਚਿਆਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇ। ਅੱਜ ਕੱਲ੍ਹ ਜਿਹੜਾ ਹੈ ਸਿਵਲ ਹੋਸਪਿਟਲ ਜਾਂ ਫਿਰ ਹੋਰ ਥਾਵਾਂ ਨੇ, ਸਰਕਾਰੀ ਹੋਸਪਿਟਲਸ ਨੇ, ਉਹਨਾਂ ਦੇ ਵਿੱਚ ਜ਼ਿਆਦਾ ਮਾਮਲੇ ਜਿਹੜੇ ਨੇ ਨਾ ਬੱਚਿਆਂ ਦੇ ਇੱਥੇ ਪਹੁੰਚ ਰਹੇ ਨੇ। 10 to 12 ਬੱਚੇ ਉਲਟੀ ਦਸਤ ਜਾਂ ਫਿਰ ਡੀਹਾਈਡਰੇਸ਼ਨ ਦਾ ਸ਼ਿਕਾਰ ਬੱਚੇ ਇੱਥੇ ਪਹੁੰਚ ਰਹੇ ਨੇ। ਔਰ ਡਾਕਟਰਾਂ ਦੇ ਮੁਤਾਬਿਕ ਇਸ ਦਾ ਮੁੱਖ ਕਾਰਨ ਜਿਹੜਾ ਹੈ ਤੇਜ਼ ਧੁੱਪ ਦੇ ਵਿੱਚ ਘੁੰਮਣਾ ਜਾਂ ਫਿਰ ਟੈਂਪਰੇਚਰ ਦੇ ਵਿੱਚ ਪਾਣੀ ਜ਼ਿਆਦਾ, ਜਿੰਨੀ ਮਾਤਰਾ ਦੇ ਵਿੱਚ ਪੀਤਾ ਜਾਣਾ ਚਾਹੀਦਾ ਉਨੀ ਮਾਤਰਾ ਦੇ ਵਿੱਚ ਬੱਚੇ ਜਿਹੜੇ ਨੇ ਉਹ ਪਾਣੀ ਨਹੀਂ ਪੀ ਰਹੇ ਨੇ, ਜਿਸ ਦੇ ਕਰਕੇ ਇਹ ਸਭ ਚੀਜ਼ਾਂ, ਇਹ ਸਭ ਪ੍ਰੋਬਲਮਸ ਜਿਹੜੀਆਂ ਨੇ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ। ਸੋ ਸਿਵਲ ਹੋਸਪਿਟਲਸ ਦੇ ਵਿੱਚ ਜਿਹੜਾ ਮੈਡੀਸਿਨ ਜਿਹੜੀ ਹੈ OPD ਦੇ ਵਿੱਚ ਰੋਜ਼ਾਨਾ 10 to 12 ਮਰੀਜ਼ ਐਸੇ ਆ ਰਹੇ ਨੇ। ਔਰ ਜਿੱਥੇ ਡਾਕਟਰ ਜਿਹੜੇ ਨੇ ਉਹਨਾਂ ਦਾ ਵੀ ਕਹਿਣਾ ਕਿ ਲਗਾਤਾਰ ਇਹ ਗ੍ਰਾਫ ਜਿਹੜਾ ਹੈ ਵੱਧ ਰਿਹਾ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਬੱਚਿਆਂ ਦੇ ਵਿੱਚ ਕੁਛ ਤੁਹਾਨੂੰ ਲੱਛਣ ਦਿਖਾਈ ਦਿੰਦੇ ਨੇ ਤਾਂ ਜ਼ਰੂਰ ਉਹਨਾਂ ਬੱਚਿਆਂ ਦਾ ਖਿਆਲ ਕਰੋ। ਬਾਰ ਬਾਰ ਜੇਕਰ ਉਲਟੀ ਹੁੰਦੀ ਹੈ, ਦਸਤ ਹੁੰਦੀ ਹੈ, ਤਾਂ ਉਹਨਾਂ ਦਾ ਬੱਚਿਆਂ ਨੂੰ ਉਸੇ ਟਾਈਮ ਡਾਕਟਰ ਦੇ ਨਾਲ ਕੰਸਲਟ ਕੀਤਾ ਜਾਵੇ, ਡਾਕਟਰ ਦੇ ਕੋਲ ਲਿਜਾਇਆ ਜਾਵੇ। ਹਲਕਾ ਜਾਂ ਤੇਜ਼ ਬੁਖਾਰ ਹੁੰਦਾ, ਸੁਸਤੀ ਬੱਚੇ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਨੋਰਮਲ ਬੱਚਾ ਬਹੁਤ ਐਕਟਿਵ ਹੈ, ਪਰ ਹਾਲ ਹੀ ਦੇ ਦਿਨਾਂ ਦੇ ਵਿੱਚ ਜੇਕਰ ਤੁਹਾਨੂੰ ਸੁਸਤ ਬੱਚਾ ਲੱਗ ਰਿਹਾ ਤਾਂ ਉਸਦਾ ਜ਼ਰੂਰ ਚੈੱਕਅਪ ਕਰਵਾਇਆ ਜਾਵੇ। ਅਜਿਹੇ ਦੇ ਵਿੱਚ ਮੂੰਹ ਸੁੱਕਣਾ, ਅੱਖਾਂ ਅੰਦਰ ਵੱਲ ਧੱਸਣਾ ਜਾਂ ਫਿਰ ਵਾਰ ਵਾਰ ਜਿਹੜਾ ਹੈ ਉਹਨਾਂ ਨੂੰ ਪੇਸ਼ਾਬ ਆਉਣਾ, ਔਰ ਅਜਿਹੇ ਦੇ ਵਿੱਚ ਬੱਚਿਆਂ ਦਾ ਕਈ ਵਾਰੀ ਇਹ ਹੁੰਦਾ ਨਾ, ਅਸੀਂ ਕਹਿ ਦਿੰਦੇ ਹਾਂ ਬੱਚੇ ਨੂੰ ਗਰਮੀ ਪੈ ਗਈ ਹੈ। ਗਰਮੀ ਪੈਣਾ ਆਮ ਗੱਲ ਨਹੀਂ ਹੈ, ਬਲਕਿ ਤੁਸੀਂ ਡਾਕਟਰ ਦੇ ਨਾਲ ਕੰਸਰਨ ਕਰੋ, ਆਖਿਰਕਾਰ ਇਸ ਦੀ ਕੀ ਵਜ੍ਹਾ ਹੈ ਉਸਨੂੰ ਜਾਣਨ ਦੀ ਕੋਸ਼ਿਸ਼ ਕਰੋ। ਬਚਾਵ ਦੇ ਲਈ ਕੀ ਕੀਤਾ ਜਾ ਸਕਦਾ? ਸਰੀਰ ਦੇ ਵਿੱਚ ਪਾਣੀ ਜਾਂ ਨਮਕ ਦੀ ਕਮੀ ਨੂੰ ਪੂਰਾ ਕਰਨ ਦੇ ਲਈ ORS ਦਾ ਘੋਲ ਉਹਨਾਂ ਨੂੰ ਬੱਚਿਆਂ ਨੂੰ ਪਿਲਾਇਆ ਜਾਵੇ। ਦੁਪਹਿਰ ਦੇ 12 ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜਾ ਹੈ ਬੱਚਿਆਂ ਨੂੰ ਬਾਹਰ ਧੁੱਪ ਦੇ ਵਿੱਚ ਨਾ ਖੇਲਣ ਦਿੱਤਾ ਜਾਵੇ। ਥੋੜ੍ਹੀ ਥੋੜ੍ਹੀ ਦੇਰ ਬਾਅਦ ਆਪ ਹੀ ਬੱਚਿਆਂ ਨੂੰ ਪਾਣੀ, ਨਿੰਬੂ ਪਾਣੀ ਜਿਹੜਾ ਹੈ, ਲੱਸੀ ਜਾਂ ਫਿਰ ਨਾਰੀਅਲ ਪਾਣੀ ਜਿਹੜਾ ਹੈ ਤੁਸੀਂ ਬੱਚਿਆਂ ਨੂੰ ਪਿਲਾ ਸਕਦੇ ਹੋ, ਜਿਸ ਦੇ ਨਾਲ ਬੱਚੇ ਹਾਈਡਰੇਟ ਰਹਿਣਗੇ। ਪਾਣੀ ਦੀ ਕਮੀ ਜੇਕਰ ਹੁੰਦੀ ਵੀ ਹੈ ਤਾਂ ਉਹ ਪੂਰੀ ਕਰਨ ਦੀ ਤਾਂ ਉਸਨੂੰ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਦੱਸਦੀ ਹੈ ਕਿ ਇਸ ਤੋਂ ਇਲਾਵਾ ਜਿਹੜਾ ਹੈ ਇਹਨਾਂ ਹੈਲਥ ਐਡਵਾਈਜ਼ਰੀਜ਼ ਜਿਹੀਆਂ ਜਾਰੀ ਕੀਤੀ ਗਈਆਂ ਹਨ ਮੌਸਮ ਵਿਭਾਗ ਦੇ ਵੱਲੋਂ। 18 to 24 ਮਈ ਤੱਕ ਹੀਟ ਵੇਵ ਦੀ ਚੇਤਾਵਨੀ ਦਿੱਤੀ ਗਈ ਹੈ। ਟੈਂਪਰੇਚਰ 45 degrees ਤੱਕ ਪਹੁੰਚ ਸਕਦਾ, ਇਹ ਵੀ ਗੱਲ ਸਿੱਖਿਆ ਜਿਹੜੀ ਸਿਹਤ ਵਿਭਾਗ ਦੇ ਵੱਲੋਂ ਦੱਸੀ ਗਈ ਹੈ। ਔਰ ਅਜਿਹੇ ਦੇ ਵਿੱਚ ਸਰਕਾਰੀ ਜਿਹੜੇ ਹਸਪਤਾਲ ਨੇ ਉਹਨਾਂ ਦੇ ਵਿੱਚ ਦੱਸੀਏ ਕਿ ਖਾਸ ਤੌਰ 'ਤੇ ਹੀਟ ਸਟ੍ਰੋਕ ਤੋਂ ਜਿਹੜੇ ਮਰੀਜ਼ਾਂ ਨੇ ਉਹਨਾਂ ਦੇ ਵਿੱਚ ਕੀ ਲੱਛਣ ਦੇਖੇ ਜਾ ਰਹੇ ਨੇ ਉਸ ਦੇ ਬਾਰੇ ਵੀ ਦੱਸਿਆ ਗਿਆ। ਸਿਰਦਰਦ ਹੋਣਾ, ਚੱਕਰ ਆਉਣਾ, ਉਲਟੀ ਜਾਂ ਬੇਚੈਨੀ ਹੋਣਾ, ਸਰੀਰ ਦੇ ਵਿੱਚ ਤਾਪਮਾਨ ਅਚਾਨਕ ਤੋਂ ਜਿਹੜਾ ਵੱਧ ਜਾਣਾ ਜਾਂ ਚਿਹਰਾ ਲਾਲ ਹੋ ਜਾਣਾ, ਅਜਿਹੇ ਦੇ ਵਿੱਚ ਬੇਹੋਸ਼ੀ ਆਉਣਾ, ਇਹ ਸਭ ਜਿਹੜਾ ਹੈ ਟਾਈਮ ਐਸਾ ਹੁੰਦਾ ਜਿਹੜੇ ਜਿਸ ਵਿੱਚ ਤੁਸੀਂ ਹੀਟ ਸਟ੍ਰੋਕ ਦਾ ਸ਼ਿਕਾਰ ਹੋ ਸਕਦੇ ਹੋ, ਲੂ ਦਾ ਸ਼ਿਕਾਰ ਹੋ ਸਕਦੇ ਹੋ। ਜਿਹੇ ਦੇ ਵਿੱਚ ਡਾਕਟਰਾਂ ਦੀ ਜੋ ਸਲਾਹ ਹੈ ਉਹਨਾਂ ਦਾ ਕਹਿਣਾ ਕਿ ਬਹੁਤ ਜ਼ਰੂਰੀ ਹੋਵੇ ਤਾਂ ਹੀ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਬਾਹਰ ਘਰਾਂ ਤੋਂ ਬਾਹਰ ਨਿਕਲਿਆ ਜਾਵੇ। ਧੁੱਪ ਦੇ ਸਮੇਂ ਸਿਰ ਦੇ ਉੱਤੇ ਟੋਪੀ ਪਾਈ ਜਾਵੇ, ਕੱਪੜਾ ਕੋਈ ਕੱਪੜੇ ਦੇ ਕਿਸੇ ਨਾਲ ਸਿਰ ਨੂੰ ਢੱਕ ਕੇ ਰੱਖਿਆ ਜਾਵੇ। ਪਾਣੀ ਦੀ

ਕਿਡਨੀ ਨੂੰ ਪੂਰਾ ਕਰਨ ਦੇ ਲਈ ਨਿੰਬੂ ਪਾਣੀ, ਘਰ ਦੀ ਬਣੀ ਹੋਈ ਲੱਸੀ, ਸ਼ਿਕੰਜਵੀ ਜਾਂ ਫਿਰ ਗੰਨੇ ਦਾ ਰਸ, ਨਾਰੀਅਲ ਪਾਣੀ ਜਿਹੜਾ ਹੈ ਤੁਸੀਂ ਜ਼ਰੂਰ ਪੀਵੋ ਤਾਂ ਕਿ ਤੁਸੀਂ ਹਾਈਡਰੇਟ ਰਹੋ। ਔਰ ਜੇਕਰ ਅਜਿਹਾ ਵਿਅਕਤੀ ਤੁਹਾਨੂੰ ਕੋਈ ਦਿੱਖ ਵੀ ਜਾਂਦਾ ਜੋ ਕਿ ਬੇਹੋਸ਼ ਹੋ ਜਾਂਦਾ ਜਾਂ ਫਿਰ ਇਸ ਤਰ੍ਹਾਂ ਦੀ ਕੋਈ ਬੇਚੈਨੀ ਦੀ ਹਾਲਤ ਦੇ ਵਿੱਚ ਦਿਖਦਾ, ਤਾਂ ਸਭ ਤੋਂ ਪਹਿਲਾਂ ਮਦਦ ਦੇ ਲਈ ਅੱਗੇ ਆਇਆ ਜਾਵੇ, ਮਰੀਜ਼ ਨੂੰ ਜਿਹੜਾ ਹੈ ਛਾਂ ਦੇ ਵਿੱਚ ਲਿਜਾਇਆ ਜਾਵੇ, ਠੰਡੇ ਪਾਣੀ ਦੇ ਉਸਨੂੰ ਪੱਟੀਆਂ ਕੀਤੀਆਂ ਜਾਣ, ਬੇਹੋਸ਼ੀ ਦੀ ਹਾਲਤ ਦੇ ਵਿੱਚ ਜਿਹੜਾ ਹੈ ਉਸਨੂੰ ਕੋਈ ਵੀ ਲਿਕੁਇਡ ਜਿਹੜਾ ਉਸਨੂੰ ਨਾ ਦਿੱਤਾ ਜਾਵੇ, ਔਰ ਫਟਾਫਟ ਜਿਹੜਾ ਹੈ ਡਾਕਟਰ ਦੇ ਨਾਲ ਕੰਸਰਨ ਕੀਤਾ ਜਾਵੇ। ਇਸ ਦੇ ਨਾਲ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਨੇ ਬਚਾਈਆਂ ਜਾ ਸਕਦੀਆਂ ਨੇ ਇਸ ਹੀਟ ਵੇਵ ਦੇ ਟਾਈਮ ਦੇ ਉੱਤੇ। ਔਰ ਜਿਹੜਾ ਹੈ ਤੁਸੀਂ ਦੂਸਰਿਆਂ ਦੀ ਮਦਦ, ਆਪਣਾ ਤਾਂ ਖਿਆਲ ਰੱਖਣਾ ਹੀ ਹੈ ਪਰ ਨਾਲ ਦੀ ਨਾਲ ਜਿਹੜਾ ਹੈ ਦੂਸਰਿਆਂ ਦੀ ਵੀ ਤੁਸੀਂ ਮਦਦ ਕਰਨੀ ਆ। ਔਰ ਟਾਈਮ ਜਿਹੜਾ ਹੈ ਇਸ ਟਾਈਮ ਦੇ ਉੱਤੇ ਆਪਣਾ ਵੀ ਸਿਹਤ ਦਾ ਖਿਆਲ ਰੱਖੋ ਔਰ ਦੂਸਰਿਆਂ ਦੀ ਵੀ ਸਿਹਤ ਦਾ ਖਿਆਲ ਰੱਖੋ।

ਮੈਂ ਕਿਹਾ ਜੀ ਬਾਕੀ ਦੇ ਕੰਮ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਹੈ ਕਿ ਕਿਉਂਕਿ ਅਸੀਂ ਜੇਕਰ ਠੀਕ ਹੋਵਾਂਗੇ, ਅਸੀਂ ਜੇਕਰ ਸਿਹਤਮੰਦ ਹੋਵਾਂਗੇ ਤਾਂ ਹੀ ਤਾਂ ਅਸੀਂ ਦੂਸਰਿਆਂ ਨੂੰ ਵੀ ਜਿਹੜਾ ਹੈ ਮਦਦ ਕਰ ਪਾਵਾਂਗੇ। ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰ ਜੀ ਅੰਜਲੀ ਦੇ ਨਾਲ। ਔਰ ਜਿਵੇਂ ਕਿ ਤੁਹਾਨੂੰ ਖਾਸ ਦੱਸਿਆ ਗਿਆ ਸੀ ਕਿ ਅੱਜ ਦਾ ਜਿਹੜਾ ਦਿਨ ਹੈ ਨਾ ਉਹ ਵੱਖਰਾ ਹੈ, ਖਾਸ ਹੈ, ਕਿਉਂਕਿ ਅੱਜ ਹੈ ਜੀ ਵਰਲਡ ਬੀਜ ਡੇ, ਵਿਸ਼ਵ ਮਧੂਮੱਖੀ ਦਿਵਸ। ਵੈਸੇ ਤਾਂ ਅਸੀਂ ਜਦੋਂ ਮਧੂਮੱਖੀਆਂ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਘਬਰਾਹਟ ਦੇ ਵਿੱਚ, ਡਰ ਦੇ ਵਿੱਚ ਇੱਧਰ ਉੱਧਰ ਅਸੀਂ ਭੱਜਣਾ ਸ਼ੁਰੂ ਕਰ ਦਿੰਦੇ ਹਾਂ, ਪਰ ਇਹ ਜਿਹੜੀ ਮਧੂਮੱਖੀ ਹੈ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਹ

0: ਦੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰਦੀ ਹੈ। ਤੁਸੀਂ ਇਹਦੀ ਸੋਚਿਆ ਕਿ ਇਹ ਕਿੱਦਾਂ ਅਹਿਮ ਰੋਲ ਅਦਾ ਕਰਦੀ ਹੈ ਸਾਨੂੰ ਕੱਟਣ ਤੋਂ ਇਲਾਵਾ, ਸਾਨੂੰ ਜਿਹੜਾ ਹੈ ਜਦੋਂ ਸਾਨੂੰ ਕੱਟ ਦਿੰਦੀ ਹੈ ਸਾਡੇ ਮੂੰਹ 'ਤੇ ਸਵੈਲਿੰਗ ਕਰਨ ਤੋਂ ਇਲਾਵਾ ਹੋਰ ਕੀ ਕੰਮ ਕਰਦੀ ਹੈ। ਐਕਚੁਅਲ ਦੇ ਵਿੱਚ ਅੱਜ ਵਿਸ਼ਵ ਮਧੂਮੱਖੀ ਦਿਵਸ ਸੈਲੀਬ੍ਰੇਟ ਹੋ ਰਿਹਾ, 20 ਮਈ ਨੂੰ ਇਹ ਦਿਨ ਸੈਲੀਬ੍ਰੇਟ ਹੁੰਦਾ ਔਰ ਲੋਕਾਂ ਨੂੰ ਮਧੂਮੱਖੀਆਂ ਅਤੇ ਹੋਰ ਜਿਹੜੇ ਪਰਾਗਣ ਕਰਨ ਵਾਲੇ ਜੀਵ ਨੇ ਨਾ ਉਹਨਾਂ ਦੀ ਮਹੱਤਤਾ ਦੇ ਬਾਰੇ ਜਾਗਰੂਕ ਕਰਨ ਦੇ ਲਈ ਇਹ ਦਿਨ ਸੈਲੀਬ੍ਰੇਟ ਹੁੰਦਾ। ਸੋ ਆਖਿਰਕਾਰ ਇਸ ਦਿਨ ਦੀ ਹੋਰ ਕੀ ਮਹੱਤਤਾ ਹੈ ਉਸ ਦੇ ਬਾਰੇ ਅਸੀਂ ਜਾਣਾਂਗੇ ਅੱਜ ਦੇ ਸਾਡੇ ਐਕਸਪਰਟ ਦੇ ਕੋਲੋਂ। ਸੋ ਸਾਡੇ ਨਾਲ ਅੱਜ ਫੋਨ ਲਾਈਨ 'ਤੇ ਜੁੜੇ ਨੇ ਡਾਕਟਰ ਜਗਬੀਰ ਸਿੰਘ ਕੀਰਤੀ ਜੀ, ਜੋ ਕਿ ਰਿਟਾਇਰਡ ਪ੍ਰੋਫੈਸਰ ਨੇ ਡਿਪਾਰਟਮੈਂਟ ਆਫ ਜੂਲੋਜੀ ਐਂਡ ਇਨਵਾਇਰਮੈਂਟ ਸਾਇੰਸਿਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਸੋ ਸਰ ਦਾ ਸਵਾਗਤ ਕਰਦੇ ਹਾਂ। ਹੈਲੋ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ
1: ਜੀ।
0: ਸਭ ਤੋਂ ਪਹਿਲਾਂ ਸਰ ਅੱਜ ਦੇ ਇਸ ਦਿਨ ਦੇ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ, ਵਿਸ਼ਵ ਮਧੂਮੱਖੀ ਦਿਵਸ ਸੈਲੀਬ੍ਰੇਟ ਹੋ ਰਿਹਾ, ਆਖਿਰਕਾਰ ਕੀ ਵਜ੍ਹਾ ਹੈ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਦੀ, ਕਿਉਂ ਇਹ ਸੈਲੀਬ੍ਰੇਟ ਹੋਣਾ ਸ਼ੁਰੂ ਹੋਇਆ ਸੀ?
1: ਜੀ, ਜਿਵੇਂ ਕਿ ਤੁਸੀਂ ਇੰਟਰੋਡਕਸ਼ਨ ਵਿੱਚ ਕਿਹਾ ਹੀ ਹੈ ਕਿ ਮਧੂਮੱਖੀਆਂ ਜ਼ਿਆਦਾਤਰ ਲੋਕਾਂ ਨੂੰ ਇਹ ਹੈ ਕਿ ਸਾਨੂੰ ਕੱਟਦੀਆਂ ਨੇ, ਪਰ ਮਧੂਮੱਖੀਆਂ ਦੇ ਬਗੈਰ ਸਾਡਾ ਜੀਵਨ ਕਿੰਨਾ ਹਨੇਰੀ 'ਚ ਚਲਾ ਜਾਏਗਾ ਇਹਦੀ ਮਹੱਤਤਾ ਨਹੀਂ ਪਤਾ। ਜਿਹੜਾ ਮਾਡਰਨ ਐਪੀਕਲਚਰ ਆ, ਇਹ ਇੱਕ ਸਾਇੰਟਿਸਟ ਹੋਏ ਆ ਐਂਟੋਨ ਜਾਨਸਾ, 18th century ਦੇ ਪਾਇਨੀਅਰ ਸੀਗੇ ਮਾਡਰਨ ਐਪੀਕਲਚਰ ਲਈ। ਉਹਨਾਂ ਦੀ ਬਰਥਡੇ ਦੇ ਵਿੱਚ, ਯਾਦ ਦੇ ਵਿੱਚ ਇਹ ਜਿਹੜਾ 20th May ਇਹ ਆਪਣੇ UN ਨੇ ਕੀਤਾ ਕਿ ਆਪਾਂ ਹਰ ਸਾਲ ਮਨਾਈਏ, ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਉਹ ਪਾਇਨੀਅਰ ਸੀ ਉਹਦੇ ਬਰਥਡੇ 'ਤੇ ਡੇ ਰੱਖਿਆ ਗਿਆ। ਅਤੇ 2017 ਦੇ ਵਿੱਚ ਇਹ ਇਹਨਾਂ ਨੇ ਕਿਹਾ ਕਿ ਨਹੀਂ ਇਹ ਰੈਗੂਲਰਲੀ ਹਰ ਸਾਲ ਮਨਾਇਆ ਜਾਏ। ਹਾਲਾਂਕਿ ਇੱਕ ਹੋਰ ਡੇ ਜਿਹੜਾ ਅਮੈਰੀਕਨ ਜਾਂ ਦੂਜੇ ਮਨਾਉਂਦੇ ਸੀ ਉਹ 3rd Saturday ਹੁੰਦਾ ਸੀ ਅਗਸਤ ਦਾ, ਪਰ ਇਹ ਡੇ ਜਿਹੜਾ UN ਨੇ ਵਰਲਡ ਓਵਰ ਇਹਨੂੰ ਹਨੀ ਬੀ ਡੇ ਕਿਹਾ। ਸੋ ਇਹਦੀ ਇਹ ਮਹੱਤਤਾ ਆ ਕਿ ਟੂ ਰੇਜ਼ ਗਲੋਬਲ ਅਵੇਅਰਨੈਸ, ਇਹਨਾਂ ਦਾ ਕਰੂਸ਼ੀਅਲ ਰੋਲ ਕੀ ਹੈ ਸਾਡੇ ਐਨਵਾਇਰਮੈਂਟ ਐਂਡ ਬਾਇਓਡਾਇਵਰਸਿਟੀ ਵਿੱਚ, ਇਸ ਕਰਕੇ ਇਹ ਦਿਨ ਮਨਾਇਆ ਜਾਂਦਾ। ਜੀ
0: ਜੀ, ਉਸ ਰੋਲ ਦੇ ਬਾਰੇ ਤੁਹਾਡੇ ਕੋਲੋਂ ਸਰ ਜਾਣਨਾ ਚਾਹਾਂਗੇ ਕਿ ਆਖਿਰਕਾਰ ਜਿੱਦਾਂ ਮਧੂਮੱਖੀਆਂ ਨੇ ਉਹ ਕਿੱਦਾਂ ਕੀ ਰੋਲ ਅਦਾ ਕਰਦੀਆਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਜਾਂ ਸਾਡੇ ਆਲੇ ਦੁਆਲੇ ਨੂੰ ਕਿਸ ਤਰ੍ਹਾਂ ਇਫੈਕਟ ਕਰਦੀਆਂ ਨੇ?
1: ਤੁਸੀਂ ਹੈਰਾਨ ਹੋ ਜਾਓਗੇ ਕਿ ਜਿਹੜੀ ਪੋਲੀਨੇਸ਼ਨ ਆ, ਜੇ ਪੋਲੀਨੇਸ਼ਨ ਨਾ ਹੋਵੇ ਤੇ ਦੁਨੀਆਂ ਤੇ ਕੋਈ ਜੰਗਲ ਨਹੀਂ ਹੋਣਗੇ, ਦੁਨੀਆਂ ਤੇ ਕੋਈ ਬਾਇਓਡਾਇਵਰਸਿਟੀ ਫਲ ਫੁੱਲ ਨਹੀਂ ਸਕਦੀ। ਸੋ 85% ਆਫ ਜਿਹੜੇ ਐਂਟਸ ਆ ਜਾਂ 90% ਸਾਡੇ ਜਿਹੜੇ ਵਾਈਲਡ ਫਲਾਵਰਿੰਗ ਪਲਾਂਟਸ ਆ ਇਹਨਾਂ ਦੀ ਪੋਲੀਨੇਸ਼ਨ ਪੋਲੀਨੇਟਰ ਕਰਦੇ ਆ, ਜਿਹਨਾਂ ਵਿੱਚ ਪ੍ਰਮੁੱਖ ਜਿਹੜੇ ਆ ਉਹ ਹਨੀ ਬੀਜ਼ ਆ।
0: ਜੀ ਜੀ,
1: ਇਹਨਾਂ ਨੂੰ ਤੇ ਹਨੀ ਬੀਜ਼ ਨੂੰ ਤਾਂ ਇੱਕ ਸਟੇਜ ਤੇ ਕਿਸੇ ਸਾਇੰਟਿਸਟ ਨੇ ਇਹ ਵੀ ਕਹਿ ਦਿੱਤਾ ਸੀ ਕਿ ਜੀ ਹਨੀ ਬੀਜ਼ ਨਹੀਂ ਹੋਣਗੀਆਂ ਤਾਂ ਮਨੁੱਖ ਵੀ ਹੌਲੀ ਹੌਲੀ ਲੁਪਤ ਹੋ ਜਾਣਗੇ। ਸੋ ਇਸ ਕਰਕੇ ਜਿੰਨੇ ਵੀ ਸਾਡੇ ਫਰੂਟਸ ਨੇ, ਚਾਹੇ ਐਲਮੋਂਡਸ ਨੇ, ਚਾਹੇ ਨਟਸ ਨੇ, ਉਹਨਾਂ ਨੂੰ ਇਹ ਪੋਲੀਨੇਟ ਕਰਦੀਆਂ ਆ, ਪਰਾਗਣ ਲੈ ਕੇ ਜਾਣਾ, ਮੇਲ ਐਂਥਰ ਫਲਾਵਰਸ ਤੋਂ ਇੱਕ ਤੋਂ ਲੈ ਕੇ ਫੀਮੇਲ ਸਟਿਗਮੇ ਦੂਜੇ ਤੱਕ ਪਹੁੰਚਣਾ, ਆਪਣੀ ਬੋਡੀ ਨਾਲ ਸਟਿੱਕ ਕਰਕੇ ਲੈ ਜਾਂਦੀਆਂ ਆ। ਔਰ ਜਿੰਨੀ ਤੁਸੀਂ ਬਾਇਓਡਾਇਵਰਸਿਟੀ ਜਾਂ ਆਪਣੇ ਇਕੋਸਿਸਟਮ ਹੈਲਦੀ ਹੈ ਉਹ ਇਹਨਾਂ ਪੋਲੀਨੇਟਰ ਕਰਕੇ, ਔਰ ਖਾਸ ਕਰਕੇ
0: ਪ੍ਰਮੁੱਖ
1: ਨੇ ਜਿੱਦਾਂ ਤੁਸੀਂ ਦੇਖਿਆ ਹੋਇਆ ਹੋਣਾ ਆਪਣੇ ਬੋੜਾਂ ਤੇ ਪਿੱਪਲਾਂ ਤੇ ਵੱਡੇ ਵੱਡੇ ਡੂਮਣੇ ਜਿਹੜੇ ਲੱਗਦੇ ਆ, ਜਿਹੜੀ ਕੱਟਦੀ ਵੀ ਆ ਲੋਕਾਂ ਨੂੰ ਜਾਂ ਜਿਹਨੂੰ ਛੇੜਦੇ ਆ ਲੋਕ, ਤਾਂ ਫਿਰ ਉਹ ਮਗਰ ਪੈ ਜਾਂਦੀਆਂ। ਇਹ ਐਕਚੁਅਲੀ ਫਿਰੋਮੋਨਸ ਕਰਕੇ ਹੁੰਦਾ, ਇਹ ਐਪਿਸ ਡੋਰਸੇਟ ਆ
0: ਜੀ,
1: ਪਰ ਇੱਕ ਉਦੋਂ ਵੀ ਵੱਡੀ ਜਿਹੜੀ ਸਾਡੀ ਜਿਹੜੀ ਬਹੁਤ ਇੰਪੋਰਟੈਂਟ ਸਪੀਸੀਜ਼ ਹੈ ਉਹ ਐਪਿਸ ਸਿਰਾਨਾ ਇੰਡੀਕਾ ਆ। ਇਸੇ ਤਰ੍ਹਾਂ ਇੱਕ ਐਪਿਸ ਫਲੋਰੀਆ ਸਪੀਸੀਜ਼ ਆ, ਐਪਿਸ ਮਿਲੀਫੈਰਾ ਆ, ਕਈ ਕਿਸਮਾਂ ਨੇ। ਸੋ ਇੰਡੀਅਨ ਹਨੀ ਵੀ ਖਾਸ ਕਰਕੇ ਜਿਹੜਾ ਸਾਡਾ ਜਿਹੜਾ ਸ਼ਹਿਦ ਆ, ਜਿਹੜਾ ਅਸੀਂ ਇਹਨਾਂ ਤੋਂ ਜਿਹੜੇ ਨੈਚੁਰਲ ਸ਼ਹਿਦ ਆ ਸਾਡਾ, ਹੁਣ ਠੀਕ ਹੈ ਐਪਿਸ ਮਿਲੀਫੈਰਾ ਇਟਾਲੀਅਨ ਬੀ ਜਿਹੜੀ ਕਿ ਬਹੁਤ ਜ਼ਿਆਦਾ ਕਿਸਾਨ ਪਾਲਦੇ ਆ ਔਰ ਜਿਹਦੇ ਤੋਂ ਸ਼ਹਿਦ ਲੈਂਦੇ ਆ। ਸੋ ਇਹ ਪ੍ਰਮੁੱਖ ਕਿਸਮਾਂ ਜਿਹੜੀਆਂ 4-5 ਮੈਂ ਤੁਹਾਨੂੰ ਦੱਸੀਆਂ ਨੇ, ਉਹ ਡੋਰਸੇਟਾ, ਸਿਰਾਨਾ ਇੰਡੀਕਾ, ਇਹ ਕਿਸਮਾਂ ਆ।
0: ਜੀ, ਅਸੀਂ ਜਿਸ ਤਰ੍ਹਾਂ ਦੇਖਿਆ ਕਿ ਟਾਈਮ ਬਦਲ ਰਿਹਾ ਹਰ ਇੱਕ ਚੀਜ਼ ਦੇ ਲਈ, ਤਾਂ ਵੈਸੇ ਖਤਰਾ ਇਨਸਾਨ ਬਣ ਰਹੇ ਨੇ, ਪਰ ਇਹਨਾਂ ਮਧੂਮੱਖੀਆਂ ਦੇ ਲਈ ਕਿਸ ਤਰ੍ਹਾਂ ਅੱਜ ਦੇ ਟਾਈਮ ਦੇ ਉੱਤੇ ਕੁਝ ਖਤਰਨਾਕ ਹੋ ਰਿਹਾ ਹੈ ਜਾਂ ਫਿਰ ਇਹਨਾਂ ਨੂੰ ਕਿਹਨਾਂ ਸਭ ਚੀਜ਼ਾਂ ਤੋਂ ਖਤਰਾ ਹੋ ਰਿਹਾ?
1: ਸਭ ਤੋਂ ਜ਼ਿਆਦਾ ਖਤਰਨਾਕ ਤਾਂ ਅਸੀਂ ਆ ਇਨਸਾਨ, ਹਿਊਮਨ ਬੀਇੰਗ, ਜਿਹਨਾਂ ਨੇ ਇੰਨੀ ਫ੍ਰੈਗਮੈਂਟੇਸ਼ਨ ਕਰਤੀ, ਖਤਮ ਕਰਤੀ, ਔਰ ਆਲਾ ਦੁਆਲਾ ਤੁਸੀਂ ਕਦੀ ਕਹਿੰਦੇ ਹੋ ਕਿ ਹੁਣ ਤੁਹਾਨੂੰ ਯੁੱਗ ਨੂੰ ਨਹੀਂ ਲੱਭ

0: ਦੇ ਜਦੋਂ ਆਪਣੇ ਬ੍ਰੇਕਡਾਊਨ ਹੋਇਆ ਸੀਗਾ ਪੂਰਾ ਸੰਸਾਰ ਉਸ ਬਿਮਾਰੀ ਕਰਕੇ ਥੋੜੇ ਸਾਲ ਪਹਿਲਾਂ, ਤੋ ਅਸੀਂ ਦੇਖਿਆ ਉਦੋਂ ਦੁਬਾਰਾ ਯੁੱਗ ਨੂੰ ਦੇਖਣ ਲੱਗ ਗਏ। ਮੈਨੂੰ ਹੀ ਮੇਰੇ ਆਲੇ ਦੁਆਲੇ ਪੰਜਾਬੀ ਯੂਨੀਵਰਸਿਟੀ ਦੇ ਹੁਣ ਯੁੱਗ ਨੂੰ ਨਜ਼ਰ ਆਉਂਦੇ ਆ। ਸੋ ਰੀਸਪਿਰੇਟ ਹੋ ਜਾਂਦੀ ਹੈ ਕੁਦਰਤ, ਜ਼ਿਆਦਾ ਨੁਕਸਾਨ ਦਾ ਕਦਮੀਆਂ ਨੇ ਕੈਮੀਕਲਸ ਜਿਹੜੇ ਆ ਇਨਸੈਕਟੀਸਾਈਡ ਪੈਸਟੀਸਾਈਡ ਉਹਦੇ ਨਾਲ ਇਮੀਡੀਏਟਲੀ ਪੈਰਾਲਾਈਜ਼ ਹੋ ਜਾਂਦੀਆਂ ਆ ਔਰ ਕਿਲ ਵੀ ਕਰਦੇ ਆ। ਸੋ ਇਸ ਕਰਕੇ ਮੈਕਸੀਮਮ ਖਤਰਾ ਜਿਹੜਾ ਇਹਨਾਂ ਨੂੰ ਜਿਹੜਾ ਆਪਣਾ ਮਾਡਰਨ ਐਗਰੀਕਲਚਰ ਜਾਂ ਪੈਸਟੀਸਾਈਡ ਕੈਮੀਕਲਸ ਆਏ ਉਹਨਾਂ ਨੇ ਜ਼ਿਆਦਾ ਨੁਕਸਾਨ ਪਹੁੰਚਾਇਆ। ਆਦਮੀਆਂ ਨੇ ਤੇ ਕਿਉਂਕਿ ਜੰਗਲ ਕੱਟ ਕੱਟ ਕੇ ਬਾਇਓਡਾਇਵਰਸਿਟੀ ਆਲੇ ਦੁਆਲੇ ਰਿਮੂਵ ਕਰਕੇ ਬਹੁਤ ਨੁਕਸਾਨ ਪਹੁੰਚਾਇਆ ਹੈ
1: ਜੀ। ਕੀਟਨਾਸ਼ਕਾਂ ਦੀ ਗੱਲ ਹੋਈ ਹੈ, ਸੋ ਕੀਟਨਾਸ਼ਕ ਕਿੱਦਾਂ ਇੰਪੈਕਟ ਪਾਉਂਦੇ ਨੇ, ਕਿਉਂਕਿ ਅਸੀਂ ਤਾਂ ਚਲੋ ਆਪਣੀ ਫਸਲ ਬਚਾਉਣ ਦੇ ਲਈ ਕਿਸਾਨ ਜਿਹੜੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਇਹਨਾਂ ਦਾ ਇਸਤੇਮਾਲ ਕਰਦੇ ਨੇ, ਸੋ ਇਹ ਮਧੂਮੱਖੀਆਂ ਕਿਸ ਤਰ੍ਹਾਂ ਇਸ ਦੇ ਨਾਲ ਇਫੈਕਟ ਹੁੰਦੀਆਂ ਨੇ?
0: ਪੈਸਟੀਸਾਈਡ ਜਿਹੜੇ ਆ ਜਿੰਨੇ ਵੀ ਕੈਮੀਕਲਸ ਆ ਇਮੀਡੀਏਟਲੀ ਜਾਂ ਤਾਂ ਕਿਲ ਕਰ ਦਿੰਦੇ ਜਾਂ ਇਹਨਾਂ ਨੂੰ ਪੈਰਾਲਾਈਜ਼ ਕਰ ਦਿੰਦੇ ਆ। ਇਹ ਜਿਹੜੀ ਐਕਿਊਟ ਟੌਕਸਿਸਿਟੀ ਆ ਜਾਂ ਕਰੋਨਿਕ ਜਿਹੜੀ ਉਹਨਾਂ ਨੂੰ ਸਬ ਲੀਥਲ ਡੈਮੇਜ ਆ। ਹੁਣ ਇੱਕ ਹਨੀ ਬੀ ਆ ਉਹਨੇ ਮਤਲਬ ਜਿਹੜੀ ਕੁਈਨ ਆ ਉਹਨੇ ਸਿਗਨਲ ਭੇਜਣੇ ਹੁੰਦੇ ਆ ਸਾਰੀ ਹਾਈਵ ਨੂੰ, ਔਰ ਜੇ ਤੁਸੀਂ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਦੇ ਕੈਮੀਕਲ ਜਦੋਂ ਆਪਾਂ ਫਿਰ ਉਹਨਾਂ ਦਾ ਇਮੀਜੇਟ ਕੈਮੀਕਲ ਤਾਂ ਕਿਲ ਕਰ ਲਈ ਹੈ ਨਾ, ਤੋ ਮੈਕਸੀਮਮ ਜਿਹੜੀ ਟੌਕਸਿਸਿਟੀ ਆ ਉਹਨਾਂ ਨੂੰ ਇਫੈਕਟ ਕਰਦੀ ਆ ਉਹਨਾਂ ਦੇ ਜਿਹੜਾ ਸਿਗਨਲ ਇਹਨਾਂ ਦਾ ਬਹੁਤ ਵਾਸਟ ਤਰ੍ਹਾਂ ਦਾ ਇਹਨਾਂ ਦਾ ਕਮਿਊਨੀਕੇਸ਼ਨ ਸਿਸਟਮ ਹੈ ਉਹ ਸਾਰਾ ਕੁਛ ਹੀ ਤਬਾਹ ਕਰਦੇ ਆ ਪੈਸਟੀਸਾਈਡ ਐਂਡ ਕੈਮੀਕਲ।
1: ਤੇ ਜਿਸ ਤਰ੍ਹਾਂ ਅਸੀਂ ਕੁਦਰਤ ਦੇ ਛੋਟੇ ਕਿਸਾਨ ਕਹਿ ਦਿੰਦੇ ਹਾਂ ਇਹਨਾਂ ਮਧੂਮੱਖੀਆਂ ਨੂੰ, ਉਹ ਕਿਸ ਤਰ੍ਹਾਂ ਰੋਲ ਅਦਾ ਕਰਦੀਆਂ ਨੇ? ਇੱਕ ਤਾਂ ਤੁਸੀਂ ਦੱਸਿਆ ਕਿ ਜਿੱਦਾਂ ਪਰਾਗਣ ਦੀ ਪ੍ਰਕਿਰਿਆ ਹੁੰਦੀ ਹੈ, ਹੋਰ ਕਿਸ ਤਰ੍ਹਾਂ ਕੰਮ ਕਰਦੀਆਂ?
0: ਦੇਖੋ ਆਪਾਂ ਨੂੰ ਕਿੰਨੀਆਂ ਚੀਜ਼ਾਂ ਇਹ ਪ੍ਰੋਵਾਈਡ ਕਰਦੇ ਆ, ਬੀਜ ਵੈਕਸ ਆ, ਫਿਰ ਆਪਣੇ ਰਾਇਲ ਜੈਲੀ ਆ, ਬੀਜ ਵੈਨਮ ਆ, ਬੀਜ ਪੋਲਨ ਆ, ਹਨੀ ਆ, ਇਹ ਕਿੰਨੀ ਨਿਊਟ੍ਰੀਸ਼ਨ ਇਹਨਾਂ ਨੂੰ ਫੇਸ ਵਾਸਤੇ ਬਿਊਟੀ ਵਾਸਤੇ। ਸੋ ਇੰਨੇ ਕੁਦਰਤ ਦੇ ਕਮਾਲ ਚੀਜ਼ਾਂ ਆਪਾਂ ਨੂੰ ਇਹ ਪ੍ਰੋਡਕਟਸ ਦਿੰਦੇ ਆ। ਸੋ ਇਹ ਇਮੀਡੀਏਟ ਕਿਸਾਨ ਜੇ ਮਤਲਬ ਜੇ ਉਹਨਾਂ ਦਾ ਇਕੋ ਸਿਸਟਮ ਆਲੇ ਦੁਆਲੇ ਠੀਕ ਆ ਜਾਂ ਉਹ ਉਹਨੂੰ ਗਰੋ ਕਰਦੇ ਆ ਤਾਂ ਉਹਨਾਂ ਨੂੰ ਇਮੀਡੀਏਟ ਫਾਇਦਾ ਹੁੰਦਾ, ਕਿਉਂਕਿ ਅੱਜ ਕੱਲ੍ਹ ਆਪਾਂ ਮੱਛੀ ਪਾਲਣ ਮਧੂਮੱਖੀ ਪਾਲਣ ਦੂਜੇ ਆਪਣਾ ਉਹਦੇ ਰੇਸ਼ਮ ਦੇ ਕੀੜੇ ਕਹਿ ਦਿੰਦੇ ਆ। ਸੋ ਇਮੀਡੀਏਟ ਤੇ ਛੋਟੇ ਕਿਸਾਨ ਉਹਦੀ ਡਾਇਰੈਕਟ ਮਦਦ ਕਰਦੇ ਆ, ਉਹਦੀ ਇਨਕਮ ਚ ਮਦਦ ਕਰਦੇ ਆ, ਤਾਂ ਕਰਕੇ ਆਪਾਂ ਇਹਨਾਂ ਨੂੰ ਕਹਿੰਦੇ ਹਾਂ ਕਿ ਇਮੀਡੀਏਟ ਇਹ ਬੈਨੀਫਿਟ ਦਿੰਦੇ ਆ।
1: ਤੇ ਇਨਕਮ ਸੋਰਸ ਦੀ ਤੁਸੀਂ ਇੱਕ ਬੈਟਰ ਗੱਲ ਕੀਤੀ ਹੈ, ਤਾਂ ਭਾਰਤ ਦੇ ਵਿੱਚ ਜਿੱਦਾਂ ਮਧੂਮੱਖੀ ਪਾਲਣ ਦਾ ਅਸੀਂ ਕਿੱਤਾ ਦੇਖਿਆ ਕਿ ਬਹੁਤ ਸਾਰੇ ਲੋਕ ਅਪਣਾ ਰਹੇ ਨੇ, ਬਹੁਤ ਜ਼ਿਆਦਾ ਫਾਇਦਾ ਵੀ ਮਿਲ ਰਿਹਾ, ਇਸ ਦੇ ਬਾਰੇ ਥੋੜ੍ਹਾ ਜਿਹਾ ਦੱਸਿਆ ਜਾਵੇ ਸਾਡੇ ਲਿਸਨਰਸ ਨੂੰ ਕਿ ਕਿਸ ਤਰ੍ਹਾਂ ਇਹ ਕੰਮ ਕਰਦਾ ਹੈ।
0: ਹੈਲੋ
1: ਹੈਲੋ
0: ਜੀ,
1: ਇਹ ਪੁੱਛ ਰਹੇ ਕਿ ਸਾਡੇ ਜਿਸ ਤਰ੍ਹਾਂ ਤੁਸੀਂ ਕਿੱਤੇ ਦੀ ਗੱਲ ਕੀਤੀ ਹੈ, ਸੋ ਮਧੂਮੱਖੀ ਪਾਲਣ ਦਾ ਕਿੱਤਾ ਜਿਹਦਾ ਬਹੁਤ ਸਾਰੇ ਲੋਕਾਂ ਵੱਲੋਂ ਅਪਣਾਇਆ ਗਿਆ, ਤੇ ਇਹ ਕਿੱਦਾਂ ਲੋਕਾਂ ਦੀ ਇਸ ਵੇਲੇ ਮਦਦ ਕਰ ਰਿਹਾ, ਇੱਕ ਵਧੀਆ ਇਨਕਮ ਸੋਰਸ ਬਣ ਰਿਹਾ, ਇਸ ਦੇ ਬਾਰੇ ਜ਼ਰੂਰ ਦੱਸੋ।
0: ਜਿੰਨਾ ਸ਼ਹਿਦ ਇੰਡੀਆ ਪ੍ਰੋਡਿਊਸ ਕਰਦਾ ਆ ਮੈਕਸੀਮਮ ਸ਼ਹਿਦ ਜਿਹੜਾ ਆ ਐਕਸਪੋਰਟ ਹੋ ਰਿਹਾ ਚਾਹੇ ਸਾਊਦੀ ਅਰੇਬੀਆ ਚਾਹੇ ਅਮੈਰੀਕਾ ਚਾਹੇ ਹੋਰ ਕੰਟਰੀਆਂ ਨੂੰ, ਇੰਡੀਆ ਲਾਰਜੈਸਟ ਹਨੀ ਪ੍ਰੋਡਿਊਸਰ ਆ। ਇਹਦੇ ਇਲਾਵਾ ਇਹਦੀਆਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੈਲੀ ਆ ਜਾਂ ਦੂਸਰੇ ਵੈਕਸ ਆ ਕਿੰਨੀਆਂ ਕੈਂਡਲਸ ਬਣਦੀਆਂ ਆ। ਸੋ ਇਹ ਇਮੀਡੀਏਟ ਕਿਸਾਨਾਂ ਨੂੰ ਬੈਨੀਫਿਟ ਹੈ ਹੀ ਹੈ, ਦੇਸ਼ ਨੂੰ ਵੀ ਬੈਨੀਫਿਟ ਆ, ਕਿਉਂਕਿ ਮੈਕਸੀਮਮ ਇੰਡੀਆ ਜਿਹੜਾ ਆ ਉਹ ਸ਼ਹਿਦ ਪ੍ਰੋਡਿਊਸ ਕਰਦਾ ਔਰ ਬਾਹਰ ਸਪਲਾਈ ਕਰਦਾ, ਇਸ ਕਰਕੇ ਇਹ ਬਹੁਤ ਵੱਡਾ ਇੱਕ ਮਤਲਬ ਬਣ ਸਕਦਾ ਆ, ਇਹਨੂੰ ਹੋਰ ਪ੍ਰਮੋਟ ਕੀਤਾ ਜਾਏ। ਜਿਵੇਂ ਅਸੀਂ ਗ੍ਰੀਨ ਰੈਵੋਲਿਊਸ਼ਨ ਲਿਆਂਦਾ, ਇਹ ਵੀ ਸਵੀਟ ਰੈਵੋਲਿਊਸ਼ਨ ਆ, ਇਹ ਸਵੀਟ ਰੈਵੋਲਿਊਸ਼ਨ ਦੇ ਵਿੱਚ ਮਤਲਬ ਇਹ ਕਿਸਾਨਾਂ ਦੀ ਵੱਧ ਚੜ ਕੇ ਮਦਦ ਕਰਦਾ ਹੈ ਕਿੱਤਾ
1: ਜੀ। ਸੋ ਅੰਤ ਦੇ ਵਿੱਚ ਇਹੀ ਸਰ ਜਾਣਨਾ ਚਾਹਾਂਗੇ ਤੁਹਾਡੇ ਕੋਲੋਂ ਕਿ ਸਾਡੇ ਵੱਲੋਂ ਕੀ ਐਫਰਟ ਹੋ ਸਕਦੇ ਨੇ ਅੱਜ ਦੇ ਟਾਈਮ ਦੇ ਉੱਤੇ ਇਹਨਾਂ ਮਧੂਮੱਖੀਆਂ ਨੂੰ ਬਚਾਉਣ ਦੇ ਲਈ, ਜਾਂ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਛੋਟੇ ਛੋਟੇ ਕਦਮ ਕੀ ਹੋ ਸਕਦੇ ਨੇ ਇਹਨਾਂ ਨੂੰ ਸੇਫ ਕਰਨ ਦੇ ਲਈ?
0: ਗੁਰੂ ਸਾਹਿਬ ਨੇ ਕਿਹਾ ਆ ਕਿ ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ, ਕੁਦਰਤ ਹੈ ਕੀਮਤ ਨਾ ਪਾਏ, ਕੀਮਤ ਪਾਏ ਤਾਂ ਕਹੀਂ ਨਾ ਜਾਏ। ਸੋ ਮਤਲਬ ਕੁਦਰਤ ਹੀ ਸਭ ਕੁਛ ਹੈ, ਕੁਦਰਤ ਬਾਰੇ ਬਹੁਤ ਕੁਛ ਕਿਹਾ ਉਹਨਾਂ ਨੇ, ਤੇ ਜੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲੱਗੇ, ਅਸੀਂ ਮੁੜ ਉਹ ਜਿਹੜੇ ਬਾਇਓਡਾਇਵਰਸਿਟੀ ਸਾਡੀ ਰਿਚ ਕਰੀਏ, ਹੈਲਦੀ ਇਕੋਸਿਸਟਮ ਆਲੇ ਦੁਆਲੇ ਦਰਖਤ ਲਾਈਏ, ਤੋ ਨੈਚੁਰਲ ਜਦੋਂ ਉਹਨਾਂ ਨੂੰ ਫਲਾਵਰਸ ਦਿਆਂਗੇ, ਨੈਚੁਰਲ ਪਲਾਂਟਸ ਦਿਆਂਗੇ, ਤੋ ਇਹ ਜੀਵ ਜਿਹੜੇ ਆ ਚਾਹੇ ਇਨਸੈਕਟਸ, ਇਨਸੈਕਟਸ ਜਿਹੜੇ ਆ 70% ਦੁਨੀਆ ਦੀ ਜਿਹੜੀ ਆਪਣੀ ਲਿਵਿੰਗ ਪਾਪੂਲੇਸ਼ਨ ਆ ਜਿਹੜੇ ਜੀਵ ਆ, ਸੋ ਆਪਾਂ ਕਹਿ ਦਿੰਦੇ ਹਾਂ ਕਿ 8.7 million ਸਪੀਸੀਜ਼ ਹੈ, ਤੋ 1.75 ਮਿਲੀਅਨ ਡਿਸਕ੍ਰਾਈਬ ਹੋਈ ਹੈ ਮੈਕਸੀਮਮ ਵਿੱਚ ਇਨਸੈਕਟਸ ਆ, ਤੇ ਹਨੀ ਬੀਜ ਦੇ ਜਿਹੜੇ ਪੋਲੀਨੇਟਰ ਆ ਚਾਹੇ ਉਹ ਬਟਰਫਲਾਈਜ ਨੇ ਚਾਹੇ ਉਹ ਹੰਬਲ ਬੀਜ ਆ, ਬਹੁਤ ਵੱਡਾ ਰੋਲ ਹੈ ਉਹਨਾਂ ਨੂੰ, ਉਹ ਰੋਲ ਦੇਣ ਲਈ ਆਪਾਂ ਨੂੰ ਆਪਣੇ ਆਲੇ ਦੁਆਲੇ ਨੂੰ ਠੀਕ ਕਰਨਾ ਪਊਗਾ, ਆਪਾਂ ਨੂੰ ਕਲਾਈਮੇਟ ਚੇਂਜ ਤੋਂ ਬਚਣਾ ਆ, ਆਪਾਂ ਨੂੰ ਬਾਇਓਡਾਇਵਰਸਿਟੀ ਦੇ ਵਿੱਚ ਵੱਧ ਤੋਂ ਵੱਧ ਕੰਮ ਕਰਨਾ ਪਊਗਾ, ਸੋਹਣੇ ਪਲਾਂਟ ਸੋਹਣੇ

0: ਤਾਂ ਜੰਗਲ ਹੋਣੇ ਚਾਹੀਦੇ ਆ। ਇਸ ਕਰਕੇ ਆਪਾਂ ਨੂੰ ਵਧਾਉਣਾ ਪਏਗਾ ਇਲਾਕਾ ਆਪਣਾ ਜੰਗਲਾਂ ਚ ਔਰ ਬਾਇਓਡਾਇਵਰਸਿਟੀ ਚ।
1: ਜੀ, ਸੋ ਅੱਜ ਵਰਲਡ ਬੀ ਡੇ ਦੇ ਮੌਕੇ ਦੇ ਉੱਤੇ ਤੁਸੀਂ ਸਾਡੇ ਨਾਲ ਜੁੜੇ ਔਰ ਸਾਨੂੰ ਇੰਨੀ ਵਧੀਆ ਜਾਣਕਾਰੀ ਸਾਡੇ ਨਾਲ ਸਾਂਝਾ ਕੀਤੀ, ਉਸ ਚੀਜ਼ ਦੇ ਲਈ ਸਭ ਤੋਂ ਪਹਿਲਾਂ ਤਾਂ ਥੈਂਕ ਯੂ। ਔਰ ਇੱਕ ਛੋਟਾ ਜਿਹਾ ਮੈਸੇਜ ਸਾਡੇ ਲਿਸਨਰਸ ਦੇ ਲਈ, ਜ਼ਰੂਰ ਤੁਸੀਂ ਦੇ ਕੇ ਜਾਓ ਕਿ ਆਖਿਰਕਾਰ ਵੈਸੇ ਤਾਂ ਤੁਸੀਂ ਦੱਸ ਹੀ ਦਿੱਤਾ ਕਿ ਕੀ ਸਾਡੇ ਵੱਲੋਂ ਕੀਤਾ ਜਾਣਾ ਚਾਹੀਦਾ, ਪਰ ਇਸ ਕੁਦਰਤ ਦੇ ਲਈ ਇੱਕ ਛੋਟਾ ਜਿਹਾ ਐਫਰਟ, ਹਰ ਦਿਨ ਛੋਟਾ ਜਿਹਾ ਐਫਰਟ ਕੀ ਹੋ ਸਕਦਾ?
0: ਬਸ ਆਪਣੇ ਆਲੇ ਦੁਆਲੇ, ਚਾਹੇ ਤੁਹਾਡੇ ਛੋਟੇ ਗਾਰਡਨਾਂ, ਚਾਹੇ ਤੁਹਾਡੀਆਂ ਗਲੀਆਂ ਮੁਹੱਲੇ ਆ, ਉਹ ਕੋਸ਼ਿਸ਼ ਕਰੋ ਇਹ ਜੀਵ ਉੱਥੇ ਜੀ ਸਕਣ, ਉਹਨਾਂ ਨੂੰ ਸੋਹਣੇ ਫਲਾਵਰ ਦਿਓ, ਸੋਹਣੇ ਪਲਾਂਟਸ ਦਿਓ ਆਲੇ ਦੁਆਲੇ, ਜਿੱਥੇ ਜਿੱਥੇ ਜੀ ਕਹਿੰਦੇ ਇੱਕ ਰੁੱਖ ਤੇ 100 ਸੁੱਖ, ਸੋ ਰੁੱਖਾਂ ਦੇ ਉੱਤੇ ਫਲ ਫੁੱਲ ਲੱਗਦੇ ਨੇ, ਉਹਨਾਂ ਦੇ ਉੱਤੇ ਫਲਾਵਰ ਲੱਗਦੇ ਆ, ਸੋ ਮੈਕਸੀਮਮ ਇਹਨਾਂ ਨੂੰ ਇਹਨਾਂ ਦੀ ਜਿਹੜੀਆਂ ਹੈਬੀਟੈਟਸ ਆ ਉਹ ਪ੍ਰੋਵਾਈਡ ਕਰੋ, ਔਰ ਆਪਾਂ ਜੇ ਆਪਣਾ ਇਲਾਕਾ ਸੁਧਾਰ ਲਈਏ, ਆਪਣਾ ਪਿੰਡ ਸੁਧਾਰ ਲਈਏ, ਤਾਂ ਆਪਾਂ ਦੇਸ਼ ਸੁਧਾਰ ਲਾਂਗੇ। ਇਹੀ ਆ
1: ਜੀ, ਥੈਂਕ ਯੂ ਸੋ ਮਚ ਸਰ, ਤੁਸੀਂ ਸਾਡੇ ਨਾਲ ਜੁੜੇ, ਸਾਡੇ ਲਿਸਨਰਸ ਦੇ ਨਾਲ ਇਹ ਜਾਣਕਾਰੀ ਸਾਂਝਾ ਕੀਤੀ। ਜੀ, ਇਹ ਸਨ ਸਾਡੇ ਨਾਲ ਅੱਜ ਫੋਨ ਲਾਈਨ ਤੇ ਸਾਡੇ ਮਾਹਿਰ ਜੁੜੇ ਸਨ ਵਰਲਡ ਬੀ ਡੇ ਦੇ ਮੌਕੇ ਦੇ ਉੱਤੇ, ਵਿਸ਼ਵ ਮਧੂਮੱਖੀ ਦਿਵਸ ਦੇ ਮੌਕੇ ਦੇ ਉੱਤੇ, ਡਾਕਟਰ ਜਗਬੀਰ ਸਿੰਘ ਕੀਰਤੀ ਜੀ, ਜੋ ਕਿ ਰਿਟਾਇਰਡ ਪ੍ਰੋਫੈਸਰ ਨੇ ਡਿਪਾਰਟਮੈਂਟ ਆਫ ਜੂਲੋਜੀ ਐਂਡ ਇਨਵਾਇਰਮੈਂਟ ਸਾਇੰਸਿਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਸੋ ਮਧੂਮੱਖੀਆਂ ਸਿਰਫ ਪਰਾਗਣ ਦਾ ਕੰਮ ਹੀ ਨਹੀਂ ਕਰਦੇ, ਬਹੁਤ ਸਾਰੇ ਕਿੱਤਿਆਂ ਦੇ ਵਿੱਚ, ਕੰਮ ਦੇ ਵਿੱਚ ਵੀ ਮਦਦ ਕਰਦੀਆਂ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਸਾਡੀ ਮਦਦ ਕਰਦੀਆਂ ਨੇ। ਸੋ ਇਹਨਾਂ ਜੀਵਾਂ ਦੀ ਇੰਪੋਰਟੈਂਸ ਨੂੰ ਸਮਝਿਆ ਜਾਵੇ, ਆਖਿਰਕਾਰ ਇਹ ਕਿਸ ਤਰ੍ਹਾਂ ਸਾਡੀ ਹੈਲਪ ਕਰ ਰਹੀਆਂ ਨੇ, ਔਰ ਜੇਕਰ ਡੇ ਸੈਲੀਬ੍ਰੇਟ ਹੋ ਰਿਹਾ ਤਾਂ ਹੋਰ ਵੀ ਖਾਸ ਵਜ੍ਹਾ ਹੋ ਸਕਦੀ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰਸ਼ੀ ਅੰਜਲੀ ਦੇ ਨਾਲ, ਔਰ ਪ੍ਰੋਗਰਾਮ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀ ਜਾਣਕਾਰੀ ਤੁਹਾਡੇ ਲਈ ਆ ਰਹੀ ਹੈ ਜੀ ਇਸ ਗੀਤ 'ਤੇ ਉਸ ਵਾਰ।

ਕਹਿੰਦੇ ਨੇ ਕਿ ਧਰਤੀ ਭਾਵੇਂ ਜਿੰਨੀ ਮਰਜ਼ੀ ਖੂਬਸੂਰਤ ਹੋਵੇ ਪਰ ਇਸ ਮਨੁੱਖਤਾ ਤੋਂ ਜ਼ਿਆਦਾ ਸੁੰਦਰ ਨਹੀਂ ਹੋ ਸਕਦੀ। ਔਰ ਇਹ ਜਿਹੜੀਆਂ ਲਾਈਨਾਂ ਨੇ ਨਾ ਇਹ ਕਹੀਆਂ ਗਈਆਂ ਨੇ ਸੁਮਿਤਰਾ ਨੰਦਨ ਪੰਥ ਜੀ ਦੇ ਵੱਲੋਂ। ਤੁਸੀਂ ਸੁਣ ਰਹੇ ਹੋ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਆਪਣੀ ਆਰ ਜੇ ਅੰਜਲੀ ਦੇ ਨਾਲ 102.7 ਮੈਗਾਹਰਟਜ਼ ਦੇ ਉੱਤੇ। ਔਰ ਅੱਜ ਅਸੀਂ ਗੱਲ ਕਰ ਰਹੇ ਹਾਂ ਹਿੰਦੀ ਸਾਹਿਤ ਦੇ ਮਹਾਨ ਕਵੀ ਪ੍ਰਕਿਰਤੀ ਦੇ ਪ੍ਰੇਮੀ ਅਤੇ ਕੋਮਲ ਭਾਵਨਾਵਾਂ ਦੇ ਰਚਿਤਾ ਸੁਮਿਤਰਾ ਨੰਦਨ ਪੰਥ ਜੀ ਦੇ ਬਾਰੇ, ਜਿਨ੍ਹਾਂ ਦੀ ਅੱਜ ਜਨਮ ਜਯੰਤੀ ਹੈ। 20 ਮਈ ਨੂੰ ਜਿਹੜਾ ਹੈ 20 ਮਈ 1909 ਉਹਨਾਂ ਦਾ ਜਨਮ ਹੋਇਆ ਸੀਗਾ। ਔਰ ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਨੇ ਨਾ ਕੁਛ ਕੁ ਲਾਈਨਾਂ ਇਹੀ ਨੇ ਕਿ ਸੁੰਦਰ ਹੈ ਵੇਗਨ ਸੁਮਨ ਸੁੰਦਰ ਮਾਨਵ ਤੁਮ ਸਬਸੇ ਸੁੰਦਰਤਮ। ਬਾਕੀ ਪ੍ਰਕਿਰਤੀ ਕੁਦਰਤ ਜਿਹੜੀ ਹੈ ਭਾਵੇਂ ਕਿੰਨੀ ਵੀ ਸੁੰਦਰ ਕਿਉਂ ਨਾ ਹੋਵੇ ਪਰ ਮਨੁੱਖਤਾ ਤੋਂ ਜ਼ਿਆਦਾ ਸੁੰਦਰਤਾ ਉਸਦੇ ਵਿੱਚ ਨਹੀਂ ਹੋ ਸਕਦੀ। ਸੋ ਸੁਮਿਤਰਾ ਨੰਦਨ ਪੰਥ ਜੀ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ ਉਹਨਾਂ ਦੇ ਜਨਮ ਜਯੰਤੀ ਦੇ ਮੌਕੇ ਦੇ ਉੱਤੇ। 20 ਮਈ 1909 ਉੱਤਰਾਖੰਡ ਦੇ ਕੌਸਾਨੀ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ। ਹਿਮਾਲਿਆ ਦੀਆਂ ਵਾਦੀਆਂ ਕੁਦਰਤੀ ਮਾਹੌਲ ਦੇ ਵਿੱਚ ਮਨ ਦੇ ਵਿੱਚ ਕਵਿਤਾਵਾਂ ਲਈ ਪਿਆਰ ਜਾਗਿਆ। ਉਹਨਾਂ ਨੇ ਬਚਪਨ ਤੋਂ ਹੀ ਕੁਦਰਤ ਦੇ ਨੇੜੇ ਰਹਿੰਦਿਆਂ ਹੋਇਆ ਸਮਾਂ ਬਿਤਾਇਆ ਔਰ ਕਵਿਤਾਵਾਂ ਦੇ ਵਿੱਚ ਫੁੱਲਾਂ ਦੀ ਖੁਸ਼ਬੂ, ਪਹਾੜਾਂ ਦੀ ਸ਼ਾਂਤੀ, ਪੰਛੀਆਂ ਦੀ ਮਿੱਠੀ ਆਵਾਜ਼ ਜਿਹੜੀ ਹੈ ਮਹਿਸੂਸ ਹੁੰਦੀ ਸੀਗੀ। ਔਰ ਹਿੰਦੀ ਸਾਹਿਤ ਦੇ ਵਿੱਚ ਛਾਇਆਵਾਦ ਦੇ ਯੁੱਗ ਦੇ ਮੁੱਖ ਕਵੀ ਸਨ ਔਰ ਨਵੀਆਂ ਕਈ ਪ੍ਰਸਿੱਧ ਰਚਨਾਵਾਂ ਜਿਹੜੀਆਂ ਨੇ ਜਿਸ ਦੇ ਵਿੱਚ ਪੱਲਵ, ਗੁੰਜਨ, ਗ੍ਰਾਮਿਆ, ਚਿਤੰਬਰਾ ਸ਼ਾਮਿਲ ਨੇ ਔਰ ਚਿਤੰਬਰਾ ਦੇ ਲਈ ਉਹਨਾਂ ਨੂੰ ਗਿਆਨਪੀਠ ਪੁਰਸਕਾਰ ਦੇ ਲਈ ਵੀ ਸਨਮਾਨਿਤ ਕੀਤਾ ਗਿਆ ਸੀ। ਸੋ ਪੰਥ ਜੀ ਨੇ ਹਮੇਸ਼ਾ ਸਾਨੂੰ ਕਵਿਤਾਵਾਂ ਦੇ ਵਿੱਚ ਇਹ ਸਿਖਾਇਆ ਕਿ ਜ਼ਿੰਦਗੀ ਦੇ ਵਿੱਚ ਪ੍ਰਕਿਰਤੀ ਦੇ ਨਾਲ ਪਿਆਰ, ਮਨੁੱਖਤਾ ਅਤੇ ਸ਼ਾਂਤੀ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਸੁੰਦਰ ਮੁਸਕਰਾ ਦੀ ਥੀ ਕਿਆ ਤੁਮ ਪ੍ਰਾਨ, ਮੁਸਕਰਾ ਦੀ ਥੀ ਆਜ ਬਿਹਾਨ। ਔਰ ਇਸੇ ਦੇ ਨਾਲ ਹੀ ਸੁੰਦਰ ਵਿਚਾਰਾਂ ਦੇ ਨਾਲ ਜਿਹੜਾ ਹੈ ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਨੇ ਹਮੇਸ਼ਾ ਸਾਡੇ ਦਿਲ ਦੇ ਵਿੱਚ ਵੱਖਰੀ ਇੱਕ ਥਾਂ ਬਣਾਉਂਦੀਆਂ ਨੇ। ਸੁਮਿਤਰਾ ਨੰਦਨ ਪੰਥ ਜੀ ਨੂੰ ਸਾਹਿਤ ਦੇ ਵਿੱਚ ਮਹਾਨ ਯੋਗਦਾਨ ਦੇ ਲਈ ਕਈ ਵੱਡੇ ਸਨਮਾਨ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀਗਾ। ਗਿਆਨਪੀਠ ਪੁਰਸਕਾਰ, ਸਾਹਿਤ ਅਕੈਡਮੀ ਪੁਰਸਕਾਰ, ਪਦਮ ਭੂਸ਼ਣ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਔਰ ਹਿੰਦੀ ਸਾਹਿਤ ਦੇ ਵਿੱਚ ਜਿਵੇਂ ਕਿ ਦੱਸਿਆ ਗਿਆ ਛਾਇਆਵਾਦ ਯੁੱਗ ਦੇ ਚਾਰ ਪ੍ਰਮੁੱਖ ਸਤੰਭਾਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਸੀਗੇ। ਔਰ ਤਿੰਨ ਮਹਾਨ ਕਵੀ ਜਿਹੜੇ ਜੈ ਸ਼ੰਕਰ ਪ੍ਰਸਾਦ, ਮਹਾਦੇਵੀ ਵਰਨਾ, ਸੂਰਿਆਕਾਂਤ ਤ੍ਰਿਪਾਠੀ ਉਹਨਾਂ ਦੇ ਨਾਲ ਹੀ ਪੰਥ ਜੀ ਦੀਆਂ ਕਵਿਤਾਵਾਂ ਜਿਹੜੀਆਂ ਨੇ ਪ੍ਰੇਮ, ਪ੍ਰਕਿਰਤੀ, ਮਨੁੱਖਤਾ, ਅਧਿਕਾਰ, ਅਧਿਆਤਮਿਕਤਾ ਦੀ ਡੂੰਘੀ ਛਾਪ ਜਿਹੜੀ ਹੈ ਉਹ ਦਿਲਾਂ ਦੇ ਵਿੱਚ ਛੱਡਦੀਆਂ ਸਨ। ਵੈਸੇ ਤਾਂ ਉਹਨਾਂ ਦਾ ਅਸਲੀ ਨਾਮ ਗੋਸਾਈ ਦੱਤ ਸੀਗਾ ਪਰ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਬਦਲ ਕੇ ਸੁਮਿਤਰਾ ਨੰਦਨ ਪੰਥ ਰੱਖ ਲਿਆ।

ਸੋਪੰਚ ਜੀ ਕੁਦਰਤ ਨੂੰ ਸਿਰਫ ਦੇਖਦੇ ਨਹੀਂ ਸਨ, ਮਹਿਸੂਸ ਕਰਦੇ ਸਨ। ਕਵਿਤਾਵਾਂ ਦੇ ਵਿੱਚ ਪੜ੍ਹਦਿਆਂ ਲੱਗਦਾ ਸੀਗਾ ਪਹਾੜ, ਬੱਦਲ, ਹਵਾਵਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਗੱਲ ਕੀਤੀ ਜਾ ਰਹੀ ਹੈ। ਸੋ ਅੱਜ ਅਸੀਂ ਹਿੰਦੀ ਸਾਹਿਤ ਦੇ ਮਹਾਨ ਕਵੀ ਸੁਮਿਤਰਾ ਪੰਚ ਜੀ ਨੂੰ ਯਾਦ ਕਰ ਰਹੇ ਹਾਂ, ਔਰ ਇਸ ਦਿਨ ਦੇ ਮੌਕੇ ਜਿਹੜਾ ਹੈ ਉਹਨਾਂ ਦੀਆਂ ਕਵਿਤਾਵਾਂ ਵੀ ਉਸਨੂੰ ਵੀ ਮਹਿਸੂਸ ਕੀਤਾ ਜਾ ਸਕਦਾ। ਸੋ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰਟ ਇੰਟਰੀ ਦੇ ਨਾਲ, ਸਵੇਰ ਦੇ 8:01 ਹੋ ਗਿਆ ਜੀ, ਔਰ ਪ੍ਰੋਗਰਾਮ ਦੇ ਵਿੱਚ ਹੋਰ ਵੀ ਬਹੁਤ ਸਾਰੀ ਜਾਣਕਾਰੀ ਤੁਹਾਡੇ ਲਈ ਹਲੇ ਇੰਤਜ਼ਾਰ ਕਰ ਰਹੀ ਹੈ। ਬਣੇ ਰਹੋ ਤੁਸੀਂ ਮੇਰੇ ਨਾਲ 102.7 MHz, 103.6 MHz ਨਿਊਜ਼ ਔਨ ਏਅਰ ਐਪ ਦੇ ਰਾਹੀਂ ਪ੍ਰੋਗਰਾਮ ਨੂੰ ਇੰਜੋਏ ਕਰਦੇ ਰਹੋ।

ਔਰ ਅੱਜ ਕੱਲ੍ਹ ਦੇ ਬੱਚਿਆਂ ਦਾ ਇਸ਼ਕ ਜਿਹੜਾ ਹੈ ਨਾ ਮੋਬਾਈਲ ਫੋਨ ਬਣ ਚੁੱਕਿਆ, ਔਰ ਇਸ ਚੀਜ਼ ਤੋਂ ਪੇਰੈਂਟਸ ਜਿਹੜੇ ਨੇ ਨਾ, ਮਾਪੇ ਜਿਹੜੇ ਨਾ, ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਨੇ। ਤੁਸੀਂ ਵੀ ਨੋਟਿਸ ਕੀਤਾ ਹੋਣਾ, ਮੈਂ ਕਿਹਾ ਬੱਚੇ ਛੋਟੇ ਛੋਟੇ ਬੱਚੇ ਨੇ, ਉਹਨਾਂ ਨੂੰ ਕੌਣ ਸਿਖਾ ਰਿਹਾ ਕਿ ਮੋਬਾਈਲ ਦੇ ਉੱਤੇ ਕਿੱਦਾਂ ਉਂਗਲਾਂ ਮਾਰਨੀਆਂ ਨੇ, ਉਹਨਾਂ ਨੂੰ ਕੌਣ ਸਿਖਾ ਰਿਹਾ ਕਿ ਕਿਹੜੀ ਚੀਜ਼ ਕਿੱਦਾਂ ਕਿੱਥੇ ਲੁਕੀ ਹੋਈ ਆ, ਕਿਸ ਤਰ੍ਹਾਂ ਉਹਨਾਂ ਨੂੰ ਇਹ ਟੈਕਨੋਲੋਜੀ ਦੇ ਨਾਲ ਕੋਈ ਜੋੜ ਰਿਹਾ। ਕਿਉਂਕਿ ਅੱਜ ਕੱਲ੍ਹ ਦੇ ਪੇਰੈਂਟਸ ਨੇ ਨਾ, ਉਹ ਤਾਂ ਇੰਨੀ ਜ਼ਿਆਦਾ ਕੋਸ਼ਿਸ਼ ਕਰਦੇ ਨੇ ਕਿ ਇਹਨਾਂ ਬੱਚਿਆਂ ਨੂੰ ਇਹਨਾਂ ਮੋਬਾਈਲ ਤੋਂ ਦੂਰ ਰੱਖਿਆ ਜਾਵੇ, ਜਿੰਨਾ ਹੋ ਸਕੇ ਇਸ ਮੋਬਾਈਲ ਐਡਿਕਸ਼ਨ ਤੋਂ ਜਿਹੜਾ ਹੈ ਉਸ ਬੱਚਿਆਂ ਨੂੰ ਬਚਾਇਆ ਜਾ ਸਕੇ। ਪਰ ਫਿਰ ਵੀ ਆਟੋ ਕਹਿੰਦੇ ਆਟੋ ਫਿਲ, ਇਹਨਾਂ ਮੈਨੂੰ ਹੁਣ ਸ਼ਬਦ ਨਹੀਂ ਯਾਦ ਆ ਰਿਹਾ ਕਿ

ਇਹਨਾਂ ਬੱਚਿਆਂ ਨੂੰ ਕੀ ਕਿਹਾ ਜਾਵੇ ਕਿ ਪਹਿਲਾਂ ਤੋਂ ਹੀ ਇਸ ਟੈਕਨੋਲੋਜੀ ਦੇ ਨਾਲ ਭਰੇ ਹੋਏ ਬੱਚੇ ਨੇ। ਪਰ ਦੇਖੋ ਜੇਕਰ ਬੱਚੇ ਕਿਸੇ ਚੀਜ਼ ਦਾ ਸ਼ਿਕਾਰ ਹੋ ਜਾਣ ਤਾਂ ਮਾਪੇ ਜਿਹੜੇ ਨੇ ਨਾ ਉਹ ਤਾਂ ਉਹਨਾਂ ਦੇ ਮਾਪੇ ਨੇ, ਉਹਨਾਂ ਨੂੰ ਕਿਸ ਤਰ੍ਹਾਂ ਉਸ ਚੀਜ਼ ਦੇ ਵਿੱਚੋਂ ਕੱਢਣਾ ਇਹ ਵੀ ਉਹਨਾਂ ਮਾਪਿਆਂ ਨੂੰ ਆਪਣੇ ਆਪ ਹੀ ਪਤਾ। ਸੋ ਇੱਕ ਛੋਟੀ ਜਿਹੀ ਬੱਚੀ ਜਿਹੜੀ ਕਿ ਸ਼ਾਇਦ ਮੋਬਾਈਲ ਐਡਿਕਸ਼ਨ ਜਿਹੜੀ ਹੈ ਉਹ ਮੋਬਾਈਲ ਐਡਿਕਟਡ ਹੋ ਚੁੱਕੀ ਸੀਗੀ। ਸ਼ੁਰੂਆਤ ਜਿਹੜੀ ਹੈ ਸਕਰੀਨ ਟਾਈਮ ਇੰਨਾ ਜ਼ਿਆਦਾ ਵੱਧ ਗਿਆ ਸੀਗਾ ਕਿ ਮਾਪੇ ਜਿਹੜੇ ਨੇ ਪਰੇਸ਼ਾਨ ਹੋ ਗਏ, ਔਰ ਮਾਪਿਆਂ ਦੇ ਵੱਲੋਂ ਆਪਣੀ ਮੰਮੀ ਦੇ ਵੱਲੋਂ ਇੰਨੀ ਜ਼ਿਆਦਾ ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਇਹ ਬੱਚੀ ਨੂੰ ਇੱਦਾਂ ਸਿਰਫ ਸਬਕ ਸਿਖਾਇਆ ਜਾਏਗਾ ਇਹ ਨਹੀਂ ਸੀ ਪਤਾ। ਔਰ ਜਿਹੜਾ ਮੰਮੀ ਦੇ ਵੱਲੋਂ ਸਬਕ ਸਿਖਾਉਣ ਦਾ ਇਹ ਸਿਲਸਿਲਾ ਇਹ ਸਫ਼ਰ ਇੰਨਾ ਖੂਬਸੂਰਤ ਬਣ ਜਾਏਗਾ ਸ਼ਾਇਦ ਇਸ ਬੱਚੀ ਨੇ ਵੀ ਨਹੀਂ ਸੋਚਿਆ ਹੋਏਗਾ। ਮੈਂ ਗੱਲ ਕਰ ਰਹੀ ਹਾਂ ਜੀ ਜਲੰਧਰ ਦੀ ਹਰਨਾਸ ਦੀ, ਜਿਸਨੇ ਕਿ ਹੁਣ ਵਰਲਡ ਰਿਕਾਰਡ ਬਣਾ ਦਿੱਤਾ 25 ਸਕਿੰਟਾਂ ਦੇ ਵਿੱਚ 50 ਵਾਰ ਹੁਲਾ ਹੁੱਪ ਘੁਮਾਉਣ ਦਾ ਇਸ ਜਿਹੜਾ ਵਰਲਡ ਰਿਕਾਰਡ ਜਿਹੜਾ ਇਸ ਹਰਨਾਸ ਦੇ ਵੱਲੋਂ ਬਣਾਇਆ ਗਿਆ। ਦੱਸ ਦਈਏ ਕਿ ਹਰਨਾਸ ਮਾਡਲ ਹਾਊਸ ਦੇ ਵਿੱਚ ਰਹਿਣ ਵਾਲੀ ਇੱਕ ਛੋਟੀ ਜਿਹੀ ਕੁੜੀ ਹੈ, 8 ਸਾਲ ਦੀ ਕੁੜੀ ਹੈ, ਔਰ ਇਸ ਦੇ ਵੱਲੋਂ ਗੋਲਡ ਮੈਡਲ ਜਾਂ ਫਿਰ ਐਸੇ ਐਪਰੀਸੀਏਸ਼ਨ ਲੈਟਰਸ ਜਿਹੜੇ ਨੇ ਨਾ ਇਸ ਬੱਚੀ ਦੇ ਵੱਲੋਂ ਜਿੱਤੇ ਗਏ ਨੇ। ਔਰ ਮਹਿਜ਼ 8 ਸਾਲ ਦੀ ਉਮਰ ਦੇ ਵਿੱਚ ਥਰਡ ਕਲਾਸ ਦੇ ਵਿੱਚ ਪੜ੍ਹਨ ਵਾਲੀ ਹਰਨਾਸ ਦੇ ਵੱਲੋਂ ਰੋਡ ਦੇ ਨਾਲ ਲਟਕਦਿਆਂ ਹੋਇਆਂ ਤੇਜ਼ ਹੁੱਲਾ ਹੁੱਪ ਘੁਮਾਇਆ ਗਿਆ, ਨਵਾਂ ਰਿਕਾਰਡ ਬਣਾਇਆ ਗਿਆ ਤਾਂ ਔਰ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਜਿਹੜਾ ਹੈ ਹੁਣ ਨਾਮ ਦਰਜ ਕਰਵਾ ਲਿਆ ਗਿਆ। ਔਰ ਹੁਣ ਤੱਕ ਹਰਨਾਸ ਦੇ ਵੱਲੋਂ ਸਿਰਫ ਹੁਲਾ ਹੂਪ ਹੀ ਨਹੀਂ ਬਲਕਿ ਸਕੇਟਿੰਗ ਦੇ ਵਿੱਚ ਜਿਹੜਾ ਹੈ 12 ਗੋਲਡ ਮੈਡਲ, 18 ਹੋਰ ਮੈਡਲਸ ਜਿਹੜੇ ਨੇ ਨਾ ਉਹ ਵੀ ਜਿੱਤੇ ਜਾ ਚੁੱਕੇ ਨੇ। ਔਰ ਇਸ ਚੀਜ਼ ਦੀ ਸ਼ੁਰੂਆਤ ਕਿੱਥੋਂ ਹੋਈ ਹੈ, ਮੈਂ ਕਿਹਾ ਬੱਚੀ ਗੋਲਡ ਮੈਡਲ ਜਿੱਤ ਰਹੀ ਹੈ, ਇਸ ਦੀ ਸ਼ੁਰੂਆਤ ਕਿੱਥੋਂ ਹੋਈ ਹੈ ਕਿ ਹਰਨਾਸ ਜਿਹੜੀ ਹੈ ਮੋਬਾਈਲ ਫੋਨ ਬਹੁਤ ਜ਼ਿਆਦਾ ਦੇਖਦੇ ਸੀਗੇ, ਸਕਰੀਨ ਟਾਈਮ ਬਹੁਤ ਜ਼ਿਆਦਾ ਸੀਗਾ, ਇਸ ਤੋਂ ਪਰੇਸ਼ਾਨ ਹੋ ਕੇ ਉਸਦੀ ਮੰਮੀ ਜਿਹੜੇ ਨੇ ਨਾ ਗਗਨਦੀਪ ਕੌਰ ਸਕਰੀਨ ਟਾਈਮ ਨੂੰ ਘੱਟ ਕਰਨ ਦੇ ਲਈ ਉਹਨਾਂ ਦੇ ਵੱਲੋਂ ਸਕੇਟਸ ਜਿਹੜੇ ਨੇ ਆਪਣੀ ਕੁੜੀ ਨੂੰ ਥਮਾ ਦਿੱਤੇ ਗਏ। ਪਰ ਫੜ ਤੂੰ ਸਕੇਟਸ, ਫੜ ਤੂੰ ਸਕੇਟਿੰਗ ਕਰਿਆ ਕਰ ਔਰ ਇਸ ਮੋਬਾਈਲ ਫੋਨ ਤੋਂ ਤਾਂ ਥੋੜ੍ਹਾ ਜਿਹਾ ਦੂਰ ਰਿਹਾ ਕਰ। ਅਜਿਹੇ ਦੇ ਵਿੱਚ ਜਿਹੜਾ ਹੈ ਹਰਨਾਸ ਦੇ ਵੱਲੋਂ 4 ਸਾਲ ਦੀ ਉਮਰ ਦੇ ਵਿੱਚ ਹੀ ਸਕੇਟਿੰਗ ਦੇ ਵਿੱਚ ਧਿਆਨ ਐਸਾ ਲੱਗਿਆ ਕਿ ਜ਼ਿਲ੍ਹੇ ਦੇ ਲੈਵਲ ਦੇ ਉੱਤੇ ਜਿਹੜਾ ਹੈ ਪਹਿਲਾ ਮੈਡਲ ਜਿੱਤਿਆ ਗਿਆ। 2.5 ਸਾਲ ਪਹਿਲਾਂ ਹੀ ਪਰਿਵਾਰ ਦੇ ਵੱਲੋਂ ਦੱਸਦੀਏ ਕਿ ਉਹ ਘੁੰਮਣ ਜਾਂਦੇ ਨੇ ਕਿਤੇ, ਉੱਥੇ ਦੇਖਦੇ ਗਏ ਕਿ ਹੁਲਾ ਹੋਪ ਏਰੀਆ ਦੇ ਵਿੱਚ ਕਿਸੇ ਪਲੇ ਏਰੀਆ ਦੇ ਵਿੱਚ ਹੁਲਾ ਹੋਪ ਜਿਹੜਾ ਹੈ ਇਹ ਪਲੇ ਕੀਤਾ ਜਾ ਰਿਹਾ, ਕੋਈ ਪਲੇ ਕਰ ਰਿਹਾ ਸੀਗਾ, ਕੋਈ ਖੇਡ ਰਿਹਾ ਸੀਗਾ। ਅਜੇ ਦੇ ਵਿੱਚ ਹਰਨਾਸ ਦਾ ਵੀ ਦਿਲ ਘੁੰਮਿਆ ਉੱਥੇ, ਕਈ ਕਿਉਂ ਨਾ ਇਸ ਹੁਲਾ ਹੁੱਪ ਨੂੰ ਇਸ ਚੱਕਰ ਨੂੰ ਸਰੀਰ ਦੇ ਆਲੇ ਦੁਆਲੇ ਘੁਮਾਇਆ ਜਾਵੇ। ਪਹਿਲੀ ਵਾਰੀ ਤਾਂ ਬੈਲੈਂਸ ਨਹੀਂ ਬਣਿਆ ਪਰ ਹਰਨਾਸ ਨੇ ਜਿਹੜਾ ਹੈ ਇਸ ਨੂੰ ਸਿੱਖਣ ਦੀ ਜ਼ਿੱਦ ਫੜ ਲਈ, ਜਿਸ ਤੋਂ ਬਾਅਦ ਉਸਦੇ ਕੋਚ ਜਿਹੜੇ ਨੇ ਪਰਮਜੀਤ ਉਸਦੇ ਵੱਲੋਂ ਬਾਕਾਇਦਾ ਉਸਨੂੰ ਟ੍ਰੇਨਿੰਗ ਦਿੱਤੀ ਗਈ ਔਰ ਅੱਜ ਜਿਹੜਾ ਹੈ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਹੁਲਾ ਹੁੱਪ 50 ਵਾਰ ਹੁਲਾ ਹੁੱਪ ਘੁਮਾਉਣੇ ਉਹ ਵੀ 25 ਸਕਿੰਟਾਂ ਦੇ ਵਿੱਚ ਇੱਕ ਨਵਾਂ ਰਿਕਾਰਡ ਬਣ ਗਿਆ। ਔਰ ਇਹ ਨਵਾਂ ਰਿਕਾਰਡ ਬਣਿਆ ਔਰ ਦੱਸਦੀਏ ਕਿ ਇਹ ਸਕੂਲ ਦੇ ਵਿੱਚ ਥਰਡ ਕਲਾਸ ਦੇ ਵਿੱਚ ਪੜ੍ਹਨ ਵਾਲੀ ਹਰਨਾਸ ਹੈ ਔਰ 10 ਦਿਨ ਪਹਿਲਾਂ ਹੀ ਚੰਡੀਗੜ੍ਹ ਦੇ ਵਿੱਚ ਇਹ ਜਿਹੜਾ ਕੰਪੀਟੀਸ਼ਨ ਹੋਇਆ ਸੀਗਾ ਔਰ ਉੱਥੇ ਰੋਡ ਦੇ ਨਾਲ ਹਵਾ ਦੇ ਵਿੱਚ ਲਟਕਦਿਆਂ ਹੋਇਆ ਮਹਿਜ਼ 25 ਸਕਿੰਟਾਂ ਦੇ ਵਿੱਚ 50 ਵਾਰ ਹੁਲਾ ਹੂਪ ਘੁਮਾਇਆ ਗਿਆ। ਹੁਲਾ ਹੂਪ ਦੇ ਨਾਲ ਨਾਲ ਇਸ ਤਰ੍ਹਾਂ ਦੇ ਜਿਹੜਾ ਬੈਲੈਂਸ ਬਣਾਉਣਾ, ਸਪੀਡ ਨੂੰ ਦੇਖਦਿਆਂ ਹੋਇਆ ਇੱਥੇ ਜਿਹੜਾ ਹੈ ਇਸ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਇਹ ਸਭ ਦੇਖ ਕੇ ਉੱਥੋਂ ਦੇ ਜੱਜ ਵੀ ਹੈਰਾਨ ਰਹਿ ਗਏ ਸੀਗੇ। ਔਰ ਇਹ ਰਿਕਾਰਡ ਬਣਾਉਣਾ ਕਹਿੰਦੇ ਬਹੁਤ ਆਸਾਨ ਹੁੰਦੇ ਆ ਪਰ ਇਸ ਰਿਕਾਰਡ ਦੇ ਪਿੱਛੇ ਕਿੰਨੀ ਹੜਤੋੜ ਮਿਹਨਤ ਲੱਗਦੀ ਹੈ ਇਹ ਜਾਂ ਤਾਂ ਉਹ ਬੱਚੇ ਜਾਣਦੇ ਨੇ ਜਾਂ ਫਿਰ ਪੇਰੈਂਟਸ ਜਾਣਦੇ ਨੇ, ਕੋਚ ਜਾਣਦੇ ਨੇ। ਅਸੀਂ ਤਾਂ ਦੇਖਣ ਵਾਲੇ ਸਿਰਫ ਬੱਚੇ ਨੂੰ ਸ਼ਾਬਾਸ਼ੀ ਦੇ ਸਕਦੇ ਹਾਂ ਨਾ, ਅਸੀਂ ਬਸ ਕਹਿ ਸਕਦੇ ਹਾਂ ਵਾਹ ਜੀ ਵਾਹ, ਵਾਹ ਜੀ ਵਾਹ ਬੱਚੇ ਨੇ ਕਿਆ ਕਮਾਲ ਕਰ ਦਿੱਤਾ, ਪਰ ਉਸ ਕਮਾਲ ਦੇ ਪਿੱਛੇ ਕਿੰਨੀ ਮਿਹਨਤ, ਕਿੰਨੀ ਕੜੀ ਮਿਹਨਤ ਉਸ ਬੱਚੇ ਦੇ ਵੱਲੋਂ ਕੀਤੀ ਗਈ। ਰੋਡ ਦੇ ਨਾਲ ਲਟਕਦਿਆਂ ਹੋਇਆ ਰੋਜ਼ਾਨਾ 2-2 ਘੰਟੇ ਦੀ ਪ੍ਰੈਕਟਿਸ ਕਰਨਾ ਔਰ ਕਈ ਵਾਰੀ ਜਿਹੜਾ ਹੈ ਛੋਟੇ ਹੱਥਾਂ ਦੇ ਉੱਤੇ ਛਾਲੇ ਵੀ ਪੈ ਜਾਂਦੇ ਸੀਗੇ, ਤੇਜ਼ ਦਰਦ ਵੀ ਹੁੰਦਾ ਸੀਗਾ, ਪਰ ਥੋੜ੍ਹੇ ਜਿਹੇ ਆਰਾਮ ਕਰਨ ਤੋਂ ਬਾਅਦ ਆਪ ਹੀ ਜਿਹੜੀ ਕੁੜੀ ਹੈ ਨਾ ਉਹ ਮਿਹਨਤ ਕਰਨ ਦੇ ਲਈ ਉੱਠ ਕਰਦੀ ਸੀਗੀ। ਹਰਨਾਸ ਦੇ ਵੱਲੋਂ ਸਵੇਰੇ 5 ਵਜੇ ਉੱਠ ਕੇ ਇਸ ਹੁਲਾ ਹੁੱਪ ਦੀ ਪ੍ਰੈਕਟਿਸ ਕੀਤੀ ਗਈ, ਯੋਗਾ ਕਰਨੀ, ਸਕੂਲ ਦੇ ਵਿੱਚ ਕਰਾਟੇ ਕਲਾਸਿਸ ਲੈਣੀਆਂ, ਦੁਪਹਿਰ ਦੇ ਵੇਲੇ ਟਿਊਸ਼ਨ ਤੋਂ ਬਾਅਦ ਸ਼ਾਮ ਨੂੰ ਸਕੇਟਿੰਗ ਦੀ ਟ੍ਰੇਨਿੰਗ ਲਈ ਜਾਣਾ। ਇਹ ਸਭ ਜਿਹੜਾ ਹੈ ਇੱਕ ਰੂਟੀਨ ਦਾ ਹਿੱਸਾ ਬਣਿਆ ਔਰ ਹੁਣ ਜਿਹੜਾ ਹੈ ਪਰਿਵਾਰ ਦੇ ਵੱਲੋਂ ਜਿੱਥੇ ਦੱਸਿਆ ਗਿਆ ਹਰਨਾਸ ਦਾ ਹੌਸਲਾ ਇੰਨਾ ਵੱਧ ਚੁੱਕਿਆ ਕਿ ਹੁਣ ਅਗਲੇ 6 ਮਹੀਨਿਆਂ ਤੱਕ ਉਸਦੇ ਵੱਲੋਂ ਟ੍ਰੇਨਿੰਗ ਜਿਹੜੀ ਹੈ ਉਹ ਲਈ ਜਾ ਰਹੀ ਹੈ। ਹਰਨਾਸ ਦਾ ਅਗਲਾ ਜਿਹੜਾ ਹੈ ਗਿਨੀਜ਼ ਵਰਲਡ ਆਫ ਰਿਕਾਰਡਸ ਦੇ ਵਿੱਚ ਜਾਂ ਏਸ਼ੀਅਨ

ਬੁੱਕ ਆਫ ਰਿਕਾਰਡਸ ਦੇ ਵੱਲੋਂ ਦੇ ਵਿੱਚ ਆਪਣਾ ਨਾਮ ਦਰਜ ਕਰਵਾਉਣ ਦੇ ਲਈ ਜਿਹੜਾ ਹੈ ਇਹ ਰਿਕਾਰਡ ਬਣਾਉਣ ਦੇ ਲਈ ਹੁਣ ਮਿਹਨਤ ਜਿਹੜੀ ਹੈ ਨਾ ਹਰਨਾਸ ਦੇ ਵੱਲੋਂ ਕੀਤੀ ਜਾ ਰਹੀ ਹੈ। ਸੋ ਮੈਂ ਕਿਹਾ ਜੀ ਇੱਕ ਕਲੈਪ ਤਾਂ ਇਸ ਕੁੜੀ ਦੇ ਲਈ ਬਣਦੀ ਹੈ, ਇਸਦੇ ਹੌਸਲੇ ਦੇ ਲਈ ਬਣਦੀ ਹੈ ਕਿ ਕਿਸ ਤਰ੍ਹਾਂ ਛੋਟੀ ਜਿਹੀ ਉਮਰ ਦੇ ਵਿੱਚ ਇੰਨਾ ਵੱਡਾ ਸੁਪਨਾ ਬੱਚੇ ਦੇਖ ਲੈਂਦੇ ਨੇ। ਔਰ ਬੱਚਿਆਂ ਦੀ ਰੂਟੀਨ ਠੀਕ ਹੈ, ਸੈੱਟ ਹੋਣੀ ਚਾਹੀਦੀ ਹੈ। ਹਾਂ, ਪ੍ਰੈਸ਼ਰ ਨਹੀਂ ਹੋਣਾ ਚਾਹੀਦਾ। ਅਗਰ ਬੱਚਾ ਕਿਸੇ ਕੰਮ ਨੂੰ, ਕਿਸੇ ਖੇਡ ਨੂੰ ਇੰਜੋਏ ਕਰ ਰਿਹਾ ਤਾਂ ਉਸਦੀ ਡੇਲੀ ਰੂਟੀਨ ਦਾ ਹਿੱਸਾ ਬਣਨਾ ਚਾਹੀਦਾ। ਪਰ ਹਾਂ, ਅੱਜ ਕੱਲ੍ਹ ਅਸੀਂ ਇਹ ਵੀ ਦੇਖਿਆ ਕਿ ਕਈ ਪੇਰੈਂਟਸ ਜਿਹੜੇ ਨੇ ਨਾ ਜ਼ਬਰਦਸਤੀ ਬਹੁਤ ਹੀ ਹੈਕਟਿਕ ਜਿਹੀ ਬੱਚਿਆਂ ਦੀ ਰੂਟੀਨ ਬਣਾ ਦਿੰਦੇ ਨੇ। ਜ਼ਬਰਦਸਤੀ ਵੀ ਕਿਹਾ ਜਾ ਸਕਦਾ ਨਾ ਕਿ ਬੱਚੇ ਨੇ ਕਿੱਦਾਂ ਸਵੇਰੇ ਉੱਠਣਾ, ਫਟਾਫਟ ਸਕੂਲ ਦੇ ਲਈ ਰੈਡੀ ਹੋਣਾ, ਸਕੂਲ ਤੋਂ ਵਾਪਸ ਆਉਣਾ, ਕਲਾਸ ਦੇ ਲਈ ਜਾਣਾ, ਕਿਸੇ ਕਲਾਸ ਦੇ ਲਈ, ਕਲਾਸ ਤੋਂ ਵਾਪਸ ਆਉਣਾ, ਕਿਸੇ ਐਕਸਟਰਾ ਕਲਾਸ ਦੇ ਲਈ ਜਾਣਾ, ਉੱਥੋਂ ਵਾਪਸ ਆਉਣਾ, ਫਿਰ ਆਪਣੇ ਹੋਮਵਰਕ ਕਰਨਾ, ਉੱਥੋਂ ਜਿਹੜਾ ਹੈ ਥੋੜ੍ਹਾ ਜਿਹਾ ਫ੍ਰੀ ਹੋਣਾ, ਤਾਂ ਮਹਿਜ਼ ਅੱਧਾ ਪੌਣਾ ਘੰਟਾ ਬੱਚੇ ਨੂੰ ਖੇਡਣ ਦੇ ਲਈ ਮਿਲਦਾ। ਉਸ ਰੂਟੀਨ ਨੂੰ ਨਾ ਪੇਰੈਂਟਸ ਤੋਂ ਬਸ ਇਹੀ ਸਲਾਹ ਹੈ ਕਿ ਉਸ ਰੂਟੀਨ ਨੂੰ ਥੋੜ੍ਹਾ ਜਿਹਾ ਬਦਲਿਆ ਜਾਵੇ ਔਰ ਬੱਚਾ ਜੋ ਕੰਮ ਇੰਜੋਏ ਕਰਦਾ, ਪੜ੍ਹਾਈ ਵੀ ਜ਼ਰੂਰੀ ਹੈ, ਪੜ੍ਹਾਈ ਦੇ ਘੰਟੇ ਉਹ ਸਕੂਲ ਦੇ ਵਿੱਚ ਕਿੰਨੇ ਘੰਟੇ ਬਤੀਤ ਕਰਕੇ ਆਉਂਦਾ ਉਹ ਵੀ ਜ਼ਰੂਰੀ ਹੈ, ਪਰ ਉਸ ਤੋਂ ਬਾਅਦ ਦਾ ਜਿੰਨਾ ਟਾਈਮ ਹੈ ਬੱਚਾ ਦਿਨ ਚਰਿਆ ਨੂੰ ਇੰਜੋਏ ਕਰਦਾ ਹੋਏ, ਆਪਣੇ ਕੰਮ ਨੂੰ ਇੰਜੋਏ ਕਰਦਾ ਹੋਏ ਕੱਟੇ, ਤਾਂ ਸ਼ਾਇਦ ਬੱਚਾ ਵੀ ਹੋਰ ਵਧੀਆ ਤਰੀਕੇ ਦੇ ਨਾਲ ਉਸਦੀ ਗਰੋਥ ਹੋਏਗੀ, ਹੋਰ ਵਧੀਆ ਤਰੀਕੇ ਦੇ ਨਾਲ ਮੈਂ ਕਿਹਾ ਚੰਗੇ ਭਵਿੱਖ ਨੂੰ ਸਵਾਲਿਆ ਜਾ ਸਕਦਾ। ਸੋ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ। ਔਰ ਇਹਨਾਂ ਜਵਾਕਾਂ ਨੂੰ ਮੈਂ ਕਿਹਾ ਜੀ ਉੱਡਣ ਦੋ, ਹੌਸਲੇ ਜਿਹੜੇ ਨੇ ਨਾ ਇਹਨਾਂ ਦੇ ਬੁਲੰਦ ਹੋਣ ਦੋ, ਔਰ ਇੱਦਾਂ ਹੀ ਮੈਂ ਕਿਹਾ ਇਹਨਾਂ ਨੂੰ ਸ਼ਾਬਾਸ਼ੀ ਦਿੰਦੇ ਰਹੋ।

0: ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਮੈਂ ਕਿਹਾ ਜੀ, ਜੇਕਰ ਅਸੀਂ ਹਰ ਦਿਨ ਕੁਛ ਨਵਾਂ ਕਰਨਾ ਹੈ, ਕੁਛ ਨਵਾਂ ਸਿੱਖਣਾ ਹੈ, ਨਰ ਅੱਗੇ ਵਧਣਾ ਨਾ, ਉਹਦੇ ਲਈ ਚੰਗਾ ਹੈਲਦੀ ਹੋਣਾ, ਸਾਡਾ ਸਿਹਤਮੰਦ ਹੋਣਾ ਵੀ ਜ਼ਰੂਰੀ ਹੈ ਨਾ। ਔਰ ਸਿਹਤਮੰਦ ਅਸੀਂ ਪੰਜਾਬੀ ਤਾਂ ਵੈਸੇ ਤਾਂ ਪਰੌਂਠੇ ਖਾ ਕੇ ਹੁੰਦੇ ਹਾਂ, ਵੈਸੇ ਤਾਂ ਸਾਡੇ ਅੰਦਰ ਪਰੌਂਠੇ ਦੌੜ ਰਹੇ ਹੁੰਦੇ, ਖੂਨ ਦੇ ਅੰਦਰ ਸਾਡੇ ਪਰੌਂਠਿਆਂ ਦੀ ਖੁਸ਼ਬੂ ਦੌੜ ਰਹੀ ਹੁੰਦੀ ਹੈ। ਪਰ ਦੇਖੋ, ਕੁਝ ਹੋਰ ਹੈਲਦੀ ਬ੍ਰੇਕਫਾਸਟ ਆਈਡੀਆਸ ਵੀ ਨੇ ਜਿਹੜੇ ਤੁਹਾਨੂੰ ਮੈਂ ਕਹਿ ਦਿੱਤੇ ਜਾਣ, ਔਰ ਤੁਹਾਡੀ ਥੋੜ੍ਹੀ ਜਿਹੀ ਮਦਦ ਕਰ ਦਿੱਤੀ ਜਾਵੇ। ਜਿਵੇਂ ਕਿ ਦੇਖੋ, ਤਿਆਰ ਵੀ ਫਟਾਫਟ ਹੋ ਜਾਣਗੇ ਔਰ ਖਾਣ ਦਾ ਵਿੱਚ ਵੀ ਬਹੁਤ ਜ਼ਿਆਦਾ ਮਜ਼ਾ ਆਉਣ ਵਾਲਾ ਹੈ। ਔਰ ਕਿਤੇ ਨਾ ਕਿਤੇ ਤੁਸੀਂ ਹਰ ਦਿਨ ਐਸਾ ਕੋਈ ਟੇਸਟੀ ਖਾਣਾ ਜਿਹੜਾ ਤਿਆਰ ਕੀਤਾ ਹੋਏਗਾ, ਤੁਸੀਂ ਵੀ ਵੈਸੇ ਦੱਸ ਸਕਦੇ ਹੋ, ਤੁਹਾਨੂੰ ਆਈਡੀਆ ਕੋਈ ਹੋਵੇ ਨਾ ਤੁਸੀਂ ਦੱਸੋ। ਔਰ ਅੱਜ ਜੇਕਰ ਜਿਹੜੀ ਹੈਲਦੀ ਬ੍ਰੇਕਫਾਸਟ ਆਈ ਹੈ ਨਾ, ਉਹ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ। ਤਵਾ ਬੇਸਨ ਬ੍ਰੈਡ ਟੋਸਟ ਖਾਧਾ ਹੋਏਗਾ ਕਦੇ ਨਾ ਕਦੇ, ਕਿਸੇ ਨਾ ਕਿਸੇ ਨੇ ਖਾਧਾ ਹੋਏਗਾ, ਕੋਈ ਆਪਣੇ ਤਰੀਕੇ ਨਾਲ ਬਣਾਉਂਦਾ ਹੋਏਗਾ, ਕੋਈ ਕਿਸੇ ਦਾ ਆਪਣਾ ਵੱਖਰਾ ਤਰੀਕਾ ਹੋਏਗਾ ਬਣਾਉਣ ਦਾ। ਔਰ ਮਹਿਜ਼ 15 ਮਿੰਟਸ ਦੇ ਵਿੱਚ, ਔਰ ਜਿਹੜਾ ਹੈ ਅਗਰ ਕਟਿੰਗ ਵਟਿੰਗ ਦੇ ਵਿੱਚ ਵੀ 20 ਮਿੰਟਸ ਦੇ ਵਿੱਚ ਤੁਹਾਡਾ ਹੈਲਦੀ ਬ੍ਰੇਕਫਾਸਟ ਜਿਹੜਾ ਹੈ ਇਹ ਰੈਡੀ ਹੋ ਜਾਂਦਾ ਹੈ। ਖਾਓ, ਪੀਓ, ਐਸ਼ ਕਰੋ ਔਰ ਮੈਂ ਕਿਹਾ ਟੇਸਟੀ ਮਜ਼ੇ ਲਓ ਇਸ ਖਾਣੇ ਦੇ। ਦੱਸਦੇ ਮੇਰੇ ਮੂੰਹ 'ਚ ਪਾਣੀ ਆ ਗਿਆ। ਚਲੋ ਜੀ, ਹੈਲਦੀ ਬੇਸਨ ਜਿਹੜਾ ਹੈ ਬੇਸਨ ਬ੍ਰੈਡ ਟੋਸਟ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਕੀ ਚਾਹੀਦਾ ਹੋਏਗਾ, 1 ਕੱਪ ਬੇਸਨ ਔਰ ਹਲਦੀ, ਜੀਰਾ ਪਾਊਡਰ, ਚਾਟ ਮਸਾਲਾ, ਬੱਚਿਆਂ ਦੀ ਫੇਵਰੇਟ ਮਿਰਚੀ, ਹਰੀ ਮਿਰਚੀ ਜਿਹੜੀ ਹੈ ਨਾ, ਮੈਂ ਕਿਹਾ ਬੱਚਿਆਂ ਦੀ ਬਹੁਤ ਫੇਵਰੇਟ ਹੁੰਦੀ ਹੈ, ਦੂਰ ਭੱਜਦੇ ਫਿਰਦੇ ਆ ਇਸ ਤੋਂ। ਔਰ ਜਿਹੜਾ ਹੈ ਹਿੰਗ ਤੁਸੀਂ ਚੁਟਕੀ ਭਰ ਰੱਖ ਸਕਦੇ ਹੋ, ਨਮਕ ਰੱਖ ਸਕਦੇ ਹੋ, ਅੱਧਾ ਕੱਪ ਇੱਕ ਪਾਣੀ ਤੁਸੀਂ ਆਪਣੇ ਕੋਲ ਰੱਖਣਾ। ਸਬਜ਼ੀਆਂ ਜਿਹੜੀ ਵੀ ਤੁਹਾਡੀ ਫੇਵਰੇਟ ਵੈਜੀਟੇਬਲਸ ਹੈਗੀਆਂ ਨੇ ਨਾ, ਉਹ ਤੁਸੀਂ ਆਪਣੇ ਕੋਲ ਰੱਖ ਸਕਦੇ ਹੋ। ਅੱਧਾ ਪਿਆਜ਼, ਗਾਜਰ, ਟਮਾਟਰ, ਬੀਨਸ, ਫਲੀਆਂ ਜਿਸਨੂੰ ਆਪਾਂ ਕਹਿ ਦਿੰਦੇ ਹਾਂ ਬਈ, ਔਰ ਸ਼ਿਮਲਾ ਮਿਰਚ, ਹਰੀ ਮਿਰਚ ਹੋ ਗਿਆ, ਧਨੀਆ ਹੋ ਗਿਆ, 2-3 ਜਿਹੜਾ ਹੈ ਚਮਚ ਇਹ ਤੁਸੀਂ ਕੱਟਿਆ ਹੋਇਆ ਧਨੀਆ ਆਪਣੇ ਕੋਲ ਰੱਖ ਸਕਦੇ ਹੋ। ਔਰ ਇਸ ਦੇ ਲਈ ਕੀ ਚਾਹੀਦਾ ਹੋਏਗਾ, ਬ੍ਰੈਡ ਸਲਾਈਸਿਸ ਜਿਹੜੀ ਹੁੰਦੀ ਹੈ, ਬ੍ਰੈਡ ਦੇ ਟੁਕੜੇ ਤੁਸੀਂ ਆਪਣੇ ਕੋਲ ਰੱਖੋ, ਔਰ ਮੱਖਣ, ਘਿਓ ਜਿਹੜਾ ਹੈ ਤੁਹਾਡੇ ਕੋਲ ਹੈਗਾ ਤਾਂ ਬਹੁਤ ਹੀ ਵਧੀਆ, ਉਹਦੇ ਨਾਲ ਹੀ ਤਾਂ ਉਸਨੂੰ ਟੋਸਟ ਕਰਨਾ ਹੈ, ਉਹਦੇ ਨਾਲ ਹੀ ਤਾਂ ਉਹਨੂੰ ਭੁੰਨਣਾ ਆ। ਇੱਕ ਕਟੋਰੀ ਦੇ ਵਿੱਚ ਤੁਸੀਂ ਬੇਸਣ ਪਾਓ, ਵਿੱਚ ਜਿੰਨੇ ਵੀ ਮਸਾਲੇ ਨੇ ਨਾ, ਹਲਦੀ, ਜੀਰਾ ਪਾਊਡਰ, ਚਾਟ ਮਸਾਲਾ, ਮਿਰਚ ਮਸਾਲਾ, ਔਰ ਮਿਰਚ ਦੇ ਟੁਕੜੇ ਫੇਵਰੇਟ ਬੱਚਿਆਂ ਦੀ, ਹਿੰਗ, ਨਮਕ, ਤੁਸੀਂ ਸਭ ਕੁਝ ਐਡ ਕਰਕੇ ਉਸਨੂੰ ਸੁੱਕਿਆਂ ਨੂੰ ਹੀ ਪਹਿਲਾਂ ਮਿਲਾ ਸਕਦੇ ਹੋ। ਬਾਅਦ ਦੇ ਵਿੱਚ ਹੌਲੀ ਹੌਲੀ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਜਿਹੜਾ ਹੈ ਉਸਨੂੰ ਤੁਸੀਂ ਇੱਕ ਪ੍ਰੋਪਰ ਸਮੂਥ ਟੈਕਸਚਰ ਦੇ ਵਿੱਚ ਉਸਨੂੰ ਤੁਸੀਂ ਕਨਵਰਟ ਕਰਨਾ ਹੈ। ਉਹ ਜਿਹੜਾ ਹੈ ਘੋਲ ਤੁਸੀਂ ਇੱਕ ਤਿਆਰ ਕਰਨਾ ਆ, ਔਰ ਇਸ ਤਰ੍ਹਾਂ ਦਾ ਘੋਲ ਤਿਆਰ ਹੋਣਾ ਚਾਹੀਦਾ ਵਿੱਚ ਕਿ ਉਹ ਦਾਣੇ ਦਾਣੇ ਨਹੀਂ ਹੋਣੀ ਚਾਹੀਦੀ, ਦਾਣੇਦਾਰ ਨਹੀਂ ਹੋਣਾ ਚਾਹੀਦਾ। ਇੱਕ ਸਮੂਥ ਪੇਸਟ ਤੁਸੀਂ ਤਿਆਰ ਕਰ ਸਕਦੇ ਹੋ, ਵਿੱਚ ਆਪਣੀ ਫੇਵਰੇਟ ਵੈਜੀਟੇਬਲਸ, ਫੇਵਰੇਟ ਸਬਜ਼ੀਆਂ ਪਾਓ, ਪਿਆਜ਼, ਗਾਜਰ, ਟਮਾਟਰ, ਬੀਨਸ, ਕੋਈ ਵੀ ਸਬਜ਼ੀ ਤੁਸੀਂ ਵਿੱਚ ਐਡ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰ ਸਕਦੇ ਹੋ। ਚੰਗੀ ਤਰ੍ਹਾਂ ਹੈ ਜਿਹੜਾ ਹੈ ਇਸਨੂੰ ਇੱਕ ਬਰਾਬਰ ਜਿਹੜਾ ਹੈ ਇੱਕ ਪੇਸਟ ਤਿਆਰ ਕਰਕੇ ਰੱਖ ਸਕਦੇ ਹੋ। ਬ੍ਰੈਡ ਦਾ ਟੁਕੜਾ ਇੱਕ ਲਓ ਔਰ ਉਸਨੂੰ ਇਸ ਸਾਰੇ ਬੈਟਰ ਦੇ ਵਿੱਚ ਡੁਬੋ, ਦੂਸਰੇ

ਦੂਸਰੇ ਪਾਸੇ ਉਹਦੇ ਵਿੱਚ ਚੰਗੀ ਤਰ੍ਹਾਂ ਇਸ ਬੈਟਰ ਦੇ ਵਿੱਚ ਡੁਬੋ ਕੇ ਇੱਕ ਲੇਪ ਪੂਰਾ ਹੈ ਇਸ ਦੇ ਦੋਵੇਂ ਪਾਸੇ ਲੱਗਣਾ ਚਾਹੀਦਾ ਔਰ ਬਸ ਤੁਸੀਂ ਕੀ ਕਰਨਾ ਤਵਾ ਗਰਮ ਕਰੋ ਔਰ ਥੋੜ੍ਹਾ ਜਿਹਾ ਉੱਪਰ ਮੱਖਣ ਪਾ ਕੇ ਜਾਂ ਫਿਰ ਘਿਓ ਪਾ ਕੇ ਤੁਸੀਂ ਇਸ ਦੇ ਉੱਤੇ ਇਹ ਜਿਹੜੀ ਹੈ ਸਲਾਈਸ ਜਿਹੜੀ ਹੈ ਇਹ ਤੁਸੀਂ ਰੱਖ ਦਿਉ ਔਰ ਜਿਹੜਾ ਹੈ ਇਸ ਨੂੰ ਰੋਟੀ ਦੀ ਤਰ੍ਹਾਂ ਗਰਮ ਕਰਨਾ ਇੱਕ ਕਹਿੰਦੇ ਨਾ ਜਦੋਂ ਜ਼ਿਆਦਾ ਫਲੇਮ ਹੋਏਗੀ ਜ਼ਿਆਦਾ ਅਗਰ ਗੈਸ ਚੱਲਦੀ ਹੋਏਗੀ ਤਾਂ ਉਸ 'ਤੇ ਸੜਨ ਦਾ ਡਰ ਰਹੇਗਾ ਸੋ ਮੀਡੀਅਮ ਫਲੇਮ ਦੇ ਉੱਤੇ ਤੁਸੀਂ ਇਸਨੂੰ ਭੁੰਨਣਾ ਆ ਇੱਕ ਸਾਈਡ ਜੇਕਰ ਭੁੰਨੀ ਜਾਂਦੀ ਹੈ ਤਾਂ ਦੂਸਰੀ ਸਾਈਡ ਉਸਨੂੰ ਪਲਟ ਕੇ ਅਲਟ ਪਲਟ ਕਰਕੇ ਕ੍ਰਿਸਪੀ ਜਿਹਾ ਮੈਂ ਕਿਹਾ ਵਧੀਆ ਜਿਹਾ ਤੁਸੀਂ ਤਿਆਰ ਕਰ ਲਓ ਹੋਰ ਵੀ ਬੈਟਰ ਤੁਸੀਂ ਟੇਸਟ ਲਿਆਉਣਾ ਚਾਹੁੰਦੇ ਹੋ ਤਾਂ ਜਦੋਂ ਤੁਸੀਂ ਇੱਕ ਪਾਸਾ ਦੂਸਰੀ ਟਾਈਮ ਜਦੋਂ ਤੁਸੀਂ ਪਲਟ ਰਹੇ ਹੋ ਨਾ ਐਕਸਟਰਾ ਵੈਜਿਸ ਤੁਸੀਂ ਆਪ ਹੀ ਇਸ ਦੇ ਉੱਤੇ ਪਾ ਸਕਦੇ ਹੋ ਜਿਸ ਦੇ ਨਾਲ ਟੇਸਟ ਵੀ ਬਣੇਗਾ ਵੈਜੀਟੇਬਲਸ ਵੀ ਜਿਹੜੀਆਂ ਨੇ ਸਬਜ਼ੀਆਂ ਵੀ ਜਿਹੜੀਆਂ ਨੇ ਵਧੀਆ ਮਾਤਰਾ ਦੇ ਵਿੱਚ ਤੁਹਾਡੇ ਅੰਦਰ ਜਾਣਗੀਆਂ ਤੁਹਾਡੇ ਖਾਣੇ ਦੇ ਵਿੱਚ ਸ਼ਾਮਿਲ ਹੋਣਗੀਆਂ ਦੋਵੇਂ ਪਾਸੇ ਸੁਨਹਿਰੀ ਕ੍ਰਿਸਪੀ ਔਰ ਕੁਰਕਰਾ ਹੋਣ ਤੱਕ ਇਸ ਨੂੰ ਭੁੰਨਣਾ ਔਰ ਲਾਸਟ ਦੇ ਵਿੱਚ ਜਦੋਂ ਬੇਸਨ ਬ੍ਰੈਡ ਟੋਸਟ ਤਿਆਰ ਹੋ ਜਾਂਦਾ ਤਾਂ ਉਸਨੂੰ ਇਸ ਜਿਹੜੀ ਹੈ ਇਸ ਬ੍ਰੈਡ ਟੋਸਟ ਨੂੰ ਤੁਸੀਂ ਹਰੀ ਚਟਨੀ ਦੇ ਨਾਲ ਕੈਚਅਪ ਜਾਂ ਚਾਹ ਦੇ ਨਾਲ ਮੈਂ ਕਿਹਾ ਖਾ ਸਕਦੇ ਹੋ ਇਹ ਮਜ਼ਾ ਨਜ਼ਾਰੇ ਆ ਜਾਂਦੇ ਹੈਲਦੀ ਤੁਹਾਨੂੰ ਕੈਲਰੀਜ਼ ਵੀ ਮਿਲ ਜਾਂਦੀਆਂ ਨੇ ਕਾਰਬੋਹਾਈਡਰੇਟਸ ਮਿਲਦੀਆਂ ਨੇ ਪ੍ਰੋਟੀਨ ਮਿਲਦੀ ਹੈ ਔਰ ਇਸ ਤੋਂ ਇਲਾਵਾ ਫਾਈਬਰਸ ਵਿਟਾਮਿਨ ਸੀ ਜਿਹੜੀ ਹੈ ਔਰ ਵਿਟਾਮਿਨ ਏ ਕੈਲਸ਼ੀਅਮ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਫੂਡ ਦੇ ਵਿੱਚ ਤੁਹਾਨੂੰ ਮਿਲ ਸਕਦੀਆਂ ਔਰ ਹੈਲਦੀ ਫੂਡ ਖਾਣਾ ਕਿਸ ਦਾ ਮੈਂ ਕਿਹਾ ਕਿਸਨੇ ਕਿਹਾ ਕਿ ਹੈਲਦੀ ਫੂਡ ਨਹੀਂ ਵਧੀਆ ਤਰੀਕੇ ਨਾਲ ਪਕਾ ਕੇ ਖਾਇਆ ਜਾ ਸਕਦਾ ਤੁਸੀਂ ਘਰ ਦੇ ਵਿੱਚ ਤੁਹਾਨੂੰ ਰਸੋਈ ਦੇ ਵਿੱਚ ਇੰਨਾ ਕੁਛ ਮੈਂ ਕਿਹਾ ਮਿਲ ਜਾਂਦਾ ਨਾ ਬਸ ਬਣਾਉਣ ਦੀ ਨੀਅਤ ਹੋਣੀ ਚਾਹੀਦੀ ਹੈ ਜਾਂ ਫਿਰ ਇਹ ਵੀ ਕਹਿ ਦਈਏ ਕਿ ਜੋ ਸਾਨੂੰ ਖਾਧਾ ਪਚਣਾ ਚਾਹੀਦਾ ਔਰ ਕਿਸੇ ਦੀ ਕਪੈਸਿਟੀ ਹੁੰਦੀ ਹੈ ਕਿਸੇ ਨੂੰ ਪਚ ਜਾਂਦਾ ਕਈਆਂ ਨੂੰ ਨਹੀਂ ਪਚਦਾ ਕਈਆਂ ਨੂੰ ਮੈਂ ਕਿਹਾ ਪਾਣੀ ਵੀ ਲੱਗ ਜਾਂਦਾ ਮੇਰੇ ਵਰਗਿਆਂ ਨੂੰ ਪਾਣੀ ਵੀ ਪੀਂਦੇ ਨੇ ਉਹ ਲੱਗ ਜਾਂਦੇ ਲੋਕ ਸੋਚਦੇ ਨੇ ਕਿ ਪਤਾ ਨਹੀਂ ਕੀ ਖਾਂਦੀ ਰਹਿੰਦੀ ਹੈ ਕੀ ਮੂੰਹ ਮਾਰਦੀ ਰਹਿੰਦੀ ਸਾਡੇ ਪੰਜਾਬੀਆਂ ਦੇ ਵਿੱਚ ਅਸੀਂ ਇੱਦਾਂ ਹੀ ਕਹਿੰਦੇ ਨਾ ਪਤਾ ਨਹੀਂ ਕੀ ਹਰ ਟਾਈਮ ਮੂੰਹ ਸਾਡੇ ਚੱਲਦਾ ਹੀ ਰਹਿਣਾ ਕਿ ਹਾਂ ਕੁਛ ਨਾ ਕੁਛ ਖਾਂਦੇ ਹੋਈਏ ਤਾਂ ਹੀ ਉਹ ਹੈਲਦੀ ਹੋਣਗੇ ਪਰ ਨਹੀਂ ਇੱਦਾਂ ਨਹੀਂ ਹੁੰਦਾ ਸਾਨੂੰ ਪਾਣੀ ਵੀ ਲੱਗ ਜਾਂਦਾ ਆ ਇੱਦਾਂ ਹੀ ਹੁੰਦਾ ਸੋ ਮੈਂ ਕਿਹਾ ਜੀ ਬਸ ਗੱਲਾਂ ਬਾਤਾਂ ਇੱਦਾਂ ਹੀ ਚੱਲਦੀਆਂ ਰਹਿਣੀਆਂ ਨੇ ਔਰ ਗੱਲਾਂ ਬਾਤਾਂ ਚੱਲਦੀਆਂ ਰਹਿਣ ਔਰ ਨਾਲ ਦੀ ਨਾਲ ਜਿਹੜਾ ਹੈ ਤੁਹਾਡੇ ਲਈ ਇਸ ਤਰ੍ਹਾਂ ਹੀ ਮੈਂ ਕਿਹਾ ਹੋਰ ਵੀ ਜਾਣਕਾਰੀ ਜਿਹੜੀ ਹੈ ਨਾ ਲੈ ਕੇ ਇੱਥੇ ਹੀ ਆਉਣਾ ਮੈਂ ਕਿੱਥੇ ਜਾਣਾ ਮੈਂ ਕਿਤੇ ਨਹੀਂ ਜਾਣਾ ਬਸ ਤੁਸੀਂ ਇਹ ਪ੍ਰੋਗਰਾਮ ਦੇ ਵਿੱਚ ਗੀਤ ਇੰਜੋਏ ਕਰੋ ਔਰ ਇਸ ਗੀਤ ਉਸ ਪਾਰ ਕੁਛ ਹੋਰ ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਤੁਹਾਡੇ ਲਈ ਹੋਰ ਨਹੀਂ

ਕਿ ਜੋ ਸੁਰਾਂਝਣੇ ਦੇ ਲੜ ਲੱਗੇ ਆ, ਬਸ ਜ਼ਿੰਦਗੀ ਵੀ ਜਿਹੜੀ ਹੈ ਇਸ ਤਰ੍ਹਾਂ ਹੀ ਬਿਹਤਰ ਬੀਤ ਜਾਣੀ ਹੈ। ਜ਼ਿੰਦਗੀ ਮੈਂ ਕਿਹਾ ਉਦੋਂ ਬਿਹਤਰ ਹੁੰਦੀ ਹੈ ਨਾ ਜਦੋਂ ਅਸੀਂ ਚੀਜ਼ਾਂ ਤੋਂ, ਗੱਲਾਂ ਤੋਂ, ਬਹੁਤ ਸਾਰੇ ਐਸੇ ਆਲੇ ਦੁਆਲੇ ਤੋਂ ਅਸੀਂ ਅਵੇਅਰ ਹੁੰਦੇ ਹਾਂ। ਜਦੋਂ ਸਾਨੂੰ ਆਲੇ ਦੁਆਲੇ ਦਾ ਪਤਾ ਹੋਏਗਾ ਉਦੋਂ ਹੀ ਅਸੀਂ, ਮੈਂ ਕਿਹਾ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਵੀ ਵਧੀਆ ਤਰੀਕੇ ਦੇ ਨਾਲ ਜੀ ਸਕਦੇ ਹਾਂ। ਔਰ ਆਲਾ ਦੁਆਲਾ, ਆਲੇ ਦੁਆਲੇ ਤੋਂ ਮਤਲਬ ਇਹ ਹੁੰਦਾ ਕਿ ਕਈ ਵਾਰੀ ਐਸੀ ਜ਼ਰੂਰਤ ਦਾ ਸਾਡੇ ਐਸਾ ਕੋਈ ਟਾਈਮ ਆ ਜਾਂਦਾ ਕਿ ਸਾਡੀ ਜ਼ਰੂਰਤ ਕਿਸੇ ਹੋਰ ਨੂੰ ਪੈ ਸਕਦੀ ਹੈ, ਸਾਨੂੰ ਕਿਸੇ ਦੀ ਜ਼ਰੂਰਤ ਪੈ ਸਕਦੀ ਹੈ। ਅਜੇ ਇਹਦੇ ਵਿੱਚ ਪਤਾ ਹੋਣਾ ਚਾਹੀਦਾ, ਕੁਝ ਚੀਜ਼ਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਕੁਝ ਇੱਕ ਐਸੇ ਨੰਬਰ ਨੇ ਬਾਈ, ਦੇਖੋ ਕੁਝ ਇੱਕ ਐਸੇ ਨੰਬਰ ਨੇ ਜਿਸ ਦੇ ਵਿੱਚ ਤੁਸੀਂ ਦੂਸਰੇ ਦੀ ਮਦਦ ਕਰ ਸਕਦੇ ਹੋ। ਐਂਬੂਲੈਂਸ ਨੰਬਰ ਤਾਂ ਤੁਹਾਨੂੰ ਪਤਾ ਹੀ ਹੈ, 108 ਨੰਬਰ ਹੈ। ਜਾਂ ਫਿਰ ਅੱਜ ਕੱਲ੍ਹ ਕੱਟ ਲੱਗਣ ਵਾਲੇ ਨੇ, ਕੱਟ ਜਿਹੜੇ ਕੱਟ ਬਹੁਤ ਜ਼ਿਆਦਾ ਅਸਰ ਪਾਉਣ ਵਾਲੇ ਨੇ, ਅਜੇ ਇਹਦੇ ਵਿੱਚ ਬਿਜਲੀ ਹੈਲਪਲਾਈਨ ਦਾ ਇੱਕ ਨੰਬਰ ਹੈ, 1912 ਨੰਬਰ ਹੈ। ਅਗਰ ਕਿਸੇ ਤਰ੍ਹਾਂ ਦੀ ਹੋਰ ਪ੍ਰੋਬਲਮ ਆ ਜਾਂਦੀ ਹੈ ਤਾਂ ਇਸ ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜਾ ਹੈ ਪੁਲਿਸ ਕੰਟਰੋਲ ਰੂਮ ਦਾ ਨੰਬਰ 112 112 ਨੰਬਰ ਹੈ, ਫਾਇਰ ਬ੍ਰਿਗੇਡ ਦਾ ਨੰਬਰ 10

ਜ਼ਰੂਰਤ ਕਿਸੇ ਹੋਰ ਨੂੰ ਪੈ ਸਕਦੀ ਹੈ, ਸਾਨੂੰ ਕਿਸੇ ਦੀ ਜ਼ਰੂਰਤ ਪੈ ਸਕਦੀ ਹੈ। ਜੇ ਇਹਦੇ ਵਿੱਚ ਪਤਾ ਹੋਣਾ ਚਾਹੀਦਾ, ਕੁਛ ਚੀਜ਼ਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਕੁਛ ਇੱਕ ਐਸੇ ਨੰਬਰ ਨੇ ਬਾਈ ਦੇਖੋ, ਕੁਛ ਇੱਕ ਐਸੇ ਨੰਬਰ ਨੇ ਜਿਸ ਦੇ ਵਿੱਚ ਤੁਸੀਂ ਦੂਸਰੇ ਦੀ ਮਦਦ ਕਰ ਸਕਦੇ ਹੋ। ਐਂਬੂਲੈਂਸ ਨੰਬਰ ਤਾਂ ਤੁਹਾਨੂੰ ਪਤਾ ਹੀ ਹੈ, 108 ਨੰਬਰ ਹੈ। ਜਾਂ ਫਿਰ ਅੱਜ ਕੱਲ੍ਹ ਕੱਟ ਲੱਗਣ ਵਾਲੇ ਨੇ, ਕੱਟ ਜਿਹੜੇ ਕੱਟ ਬਹੁਤ ਜ਼ਿਆਦਾ ਅਸਰ ਪਾਉਣ ਵਾਲੇ ਨੇ, ਜੇ ਇਹਦੇ ਵਿੱਚ ਬਿਜਲੀ ਹੈਲਪਲਾਈਨ ਦਾ ਇੱਕ ਨੰਬਰ ਹੈ, 1912 ਨੰਬਰ ਹੈ। ਅਗਰ ਕਿਸੇ ਤਰ੍ਹਾਂ ਦੀ ਹੋਰ ਪ੍ਰੋਬਲਮ ਆ ਜਾਂਦੀ ਹੈ ਤਾਂ ਇਸ ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜਾ ਹੈ ਪੁਲਿਸ ਕੰਟਰੋਲ ਰੂਮ ਦਾ ਨੰਬਰ 112 112 ਨੰਬਰ ਹੈ। ਫਾਇਰ ਬ੍ਰਿਗੇਡ ਦਾ ਨੰਬਰ 101 ਹੈ, ਕਿਉਂਕਿ ਗਰਮੀ ਦੇ ਟਾਈਮ ਦੇ ਉੱਤੇ ਅਸੀਂ ਇਹ ਦੇਖਿਆ ਕਿ ਕਈ ਥਾਵਾਂ ਦੇ ਉੱਤੇ ਏਸੀ ਜਿਹੜੇ ਨੇ ਉਹ ਏਸੀ ਜਾਂ ਕੰਪਰੈਸਰ ਜਿਹੜੇ ਨੇ ਓਵਰਹੀਟ ਹੋ ਜਾਂਦੇ ਨੇ, ਜਿਸ ਦੇ ਕਰਕੇ ਇਸ ਤਰ੍ਹਾਂ ਦੀ ਵੀ ਜਿਹੜਾ ਹੈ ਐਸੀਆਂ ਘਟਨਾਵਾਂ ਹੋ ਜਾਂਦੀਆਂ ਨੇ, ਔਰ ਬਿਜਲੀ ਦੀ ਚਪੇਟ ਦੇ ਵਿੱਚ, ਅੱਗ ਦੀ ਚਪੇਟ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਹੈ ਸਾਡਾ ਵੀ ਔਰ ਕਈ ਲੋਕਾਂ ਦਾ ਵੀ। ਵਿਮੈਨ ਹੈਲਪਲਾਈਨ ਨੰਬਰ ਹੈ 1091 ਨੰਬਰ ਹੈ। ਸਾਈਬਰ ਕ੍ਰਾਈਮ ਦਾ ਨੰਬਰ ਹੈ 1930 ਨੰਬਰ ਹੈ। ਔਰ ਕਿਸੇ ਤਰ੍ਹਾਂ ਦੀ ਠੱਗੀ ਦਾ ਜੇਕਰ ਸ਼ਿਕਾਰ ਹੋ ਜਾਂਦੇ ਹੋ, ਵੈਸੇ ਤਾਂ ਹੋਵੋ ਹੀ ਨਾ, ਇੰਨੇ ਜ਼ਿਆਦਾ ਤੁਸੀਂ ਮੈਂ ਕਿਹਾ ਐਕਟਿਵ ਹੋਵੋ ਔਰ ਇੰਨੇ ਜ਼ਿਆਦਾ ਤੁਸੀਂ ਸਤਰਕ ਹੋਵੋ ਕਿ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਆਉਂਦੀ ਹੈ ਇਸ ਦਾ ਤੁਸੀਂ ਸ਼ਿਕਾਰ ਨਾ ਹੀ ਹੋਵੋ। ਔਰ ਬਸ ਜੇਕਰ ਤੁਸੀਂ ਮੈਂ ਕਿਹਾ ਸਤਰਕ ਰਹੋਗੇ, ਤੁਸੀਂ ਜੇਕਰ ਇਸ ਤਰ੍ਹਾਂ ਜਾਣਕਾਰ ਰਹੋਗੇ ਤਾਂ ਆਪਣੇ ਆਪ ਹੀ ਆਪਣੇ ਆਲੇ ਦੁਆਲੇ ਨੂੰ ਵੀ ਜਿਹੜਾ ਹੈ ਸੁਰੱਖਿਅਤ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰ ਸਕਦੇ ਹੋ। ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਸੀ ਆਪਣੀ ਆਰਜੀ ਅੰਜਲੀ ਦੇ ਨਾਲ, ਗੁੱਡ ਮਾਰਨਿੰਗ ਜਲੰਧਰ। ਹੋਪਸੋ ਕਿ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਹੈ ਤੁਸੀਂ ਇੰਜੋਏ ਕੀਤਾ ਹੋਵੇਗਾ। ਇੱਕ ਜਾਂਦੇ ਜਾਂਦੇ ਸਲਾਹ ਬਸ ਇਹੀ ਹੈ ਕਿ ਅੱਜ ਕੱਲ੍ਹ ਮੈਂ ਤਾਂ ਸੋਸ਼ਲ ਮੀਡੀਆ 'ਤੇ ਦੇਖਿਆ ਸੀਗਾ ਕਿ ਇੱਕ ਪਰਸਨ ਬੀਜਾਂ ਨੂੰ ਇਕੱਠਾ ਕਰਕੇ, ਜਿਹੜੇ ਅਸੀਂ ਅੰਬਾਂ ਦੀਆਂ ਗੁੱਟਲੀਆਂ ਹੋ ਗਿਆ, ਜਾਮੁਣ ਦੇ ਬੀਜ ਹੋ ਗਏ, ਇਹਨਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਉਹਨਾਂ ਦੇ ਪੌਦੇ ਬਣਾਉਣ ਦੀ ਇੱਕ ਕੋਸ਼ਿਸ਼ ਮੈਂ ਕਰ ਰਿਹਾ ਸੀਗਾ। ਉਸ ਚੀਜ਼ ਨੂੰ ਐਪਰੀਸ਼ੀਏਟ ਕੀਤਾ। ਤੁਸੀਂ ਵੀ ਜਿਹੜਾ ਹੈ ਇੱਕ ਕੋਸ਼ਿਸ਼ ਕਰ ਸਕਦੇ ਹੋ, ਆਪਣੇ ਹੱਥ ਦੇ ਵਿੱਚ ਬੀਜ ਰੱਖੋ। ਜਦੋਂ ਵੀ ਘਰ ਤੋਂ ਬਾਹਰ ਨਿਕਲਦੇ ਹੋ, ਕੋਈ ਐਸੀ ਥਾਂ ਤੁਹਾਨੂੰ ਲੱਗਦਾ ਹੈ ਕਿ ਜਿੱਥੇ ਇਹਨਾਂ ਬੀਜਾਂ ਨੂੰ ਸੁੱਟਿਆ ਜਾ ਸਕਦਾ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈ ਤੁਹਾਨੂੰ ਵਧੀਆ ਇਸ ਦਾ ਦਰੱਖਤ ਜਾਂ ਪੌਦਾ, ਫਲ, ਹਵਾ ਮਿਲ ਸਕਦੀ ਹੈ ਤਾਂ ਉੱਥੇ ਜ਼ਰੂਰ ਸੁੱਟਿਆ ਜਾਵੇ। ਇਹ ਕੋਸ਼ਿਸ਼ ਕਰ ਲੈਂਦੇ ਹਾਂ, ਕੀਤੀ ਜਾ ਸਕਦੀ ਹੈ। ਔਰ ਇਸੇ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਵਾਇੰਡ ਅਪ ਕਰਦੀ ਹੈ ਤੁਹਾਡੀ ਆਪਣੀ ਆਰਜੀ ਅੰਜਲੀ। ਹੋਪਸੋ ਕਿ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਹੋਵੇਗਾ। 102.7 ਮੈਗਾਹਰਟਜ਼ 'ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਇੱਥੇ ਹੀ ਵਾਇੰਡ ਅਪ ਹੁੰਦਾ।

0: ਐਫਐਮ ਬੈਂਡ 102.7 ਮੈਗਾਹਰਟਸ ਤੇ ਤੁਸੀਂ ਐਫਐਮ ਰੇਨਬੋ ਚੈਨਲ ਸੁਣ ਰਹੇ ਹੋ। ਸਵੇਰ ਦੇ 8:30 ਹੋ ਰਹੇ ਨੇ। ਆਓ ਸੁਣਦੇ ਹਾਂ ਪੰਜਾਬੀ ਖਬਰਾਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਜਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਮ 'ਚ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨਾਲ ਵਿਚਾਰ ਚਰਚਾ ਕਰਨਗੇ। ਦੋਵੇਂ ਨੇਤਾ ਸੰਯੁਕਤ ਰਣਨੀਤਿਕ ਕਾਰਜ ਯੋਜਨਾ 2025-29 ਦੀ ਸਮੀਖਿਆ ਵੀ ਕਰਨਗੇ। ਇਕ ਰਾਸ਼ਟਰ ਇਕ ਚੋਣ ਦੀ ਸੰਯੁਕਤ ਸੰਸਦੀ ਕਮੇਟੀ ਨੇ ਕਿਹਾ, ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਉਣ ਨਾਲ ਕਰੀਬ 7 ਲੱਖ ਕਰੋੜ ਰੁਪਏ ਦੀ ਬਚਤ ਹੋਵੇਗੀ। ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ ਨੇ ਇਸ ਸਾਲ ਦੇ ਸ਼ੁਰੂ 'ਚ ਤਕਨੀਕੀ ਗੜਬੜੀ ਮਗਰੋਂ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਦੇ ਇੰਧਨ ਕੰਟਰੋਲ ਸਵਿੱਚ ਦੀ ਅਗਲੇਰੀ ਜਾਂਚ ਦੇ ਹੁਕਮ ਦਿੱਤੇ। ਮੌਸਮ ਵਿਭਾਗ ਨੇ ਉੱਤਰ ਪੱਛਮੀ ਭਾਰਤ ਵਿੱਚ ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਕਈ ਹਿੱਸਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ। ਅਤੇ IPL ਕ੍ਰਿਕਟ ਵਿੱਚ ਰਾਜਸਥਾਨ ਰਾਇਲਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾਇਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਰਾਤ ਇਟਲੀ ਦੇ ਸਰਕਾਰੀ ਦੌਰੇ ਤੇ ਰੋਮ ਪਹੁੰਚੇ। ਹਵਾਈ ਅੱਡੇ ਤੇ ਸ੍ਰੀ ਮੋਦੀ ਦਾ ਸਵਾਗਤ ਇਟਲੀ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਤੇ ਅੰਤਰਰਾਸ਼ਟਰੀ ਸਹਿਯੋਗ ਮੰਤਰੀ ਐਂਟੋਨੀਓ ਤਾਜ਼ਾਨੀ ਨੇ ਕੀਤਾ। ਸ੍ਰੀ ਮੋਦੀ ਇਟਲੀ 'ਚ ਆਪਣੇ ਹਮਰੁਤਬਾ ਜਾਰਜੀਓ ਮੈਲੋਨੀ ਅਤੇ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਨਾਲ ਗੱਲਬਾਤ ਕਰਨਗੇ ਅਤੇ ਉਹਨਾਂ ਨਾਲ ਭਾਰਤ ਇਟਲੀ ਸਹਿਯੋਗ ਨੂੰ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਭਾਰਤ ਇਟਲੀ ਸਹਿਯੋਗ ਨੂੰ ਵਧਾਉਣਾ, ਖਾਸ ਕਰਕੇ ਭਾਰਤ ਮੱਧ ਪੂਰਬ ਯੂਰਪ ਆਰਥਿਕ ਲਾਂਘੇ 'ਤੇ ਕੇਂਦਰਿਤ ਹੋਵੇਗੀ। ਸੰਯੁਕਤ ਰਣਨੀਤਿਕ ਕਾਰਜ ਯੋਜਨਾ ਦੋ ਹਜ਼ਾਰ

0: ਅਰਜ਼ੀ ਦੋ ਹਜ਼ਾਰ 29 ਦੀ ਸਮੀਖਿਆ ਵੀ ਕੀਤੀ ਜਾਵੇਗੀ। ਸ੍ਰੀ ਮੋਦੀ ਖੁਰਾਕ ਤੇ ਖੇਤੀਬਾੜੀ ਸੰਗਠਨ ਦੇ ਮੁੱਖ ਦਫ਼ਤਰ ਦਾ ਦੌਰਾ ਵੀ ਕਰਨਗੇ ਅਤੇ ਇਸ ਦੇ ਨਾਲ ਨਾਲ ਆਲਮੀ ਖੁਰਾਕ ਸੁਰੱਖਿਆ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਮਜ਼ਬੂਤ ਵੀ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਇਟਲੀ ਇੱਕ ਲੰਮੇ ਸਮੇਂ ਤੋਂ ਚੱਲੀ ਆ ਰਹੀ ਬਹੁਪੱਖੀ ਸਾਂਝੇਦਾਰੀ ਸਾਂਝੀ ਕਰਦੇ ਨੇ। ਇਹ ਦੌਰਾ ਭਾਰਤ ਇਟਲੀ ਸਾਂਝੇਦਾਰੀ ਵਿੱਚ ਨਵੀਂ ਗਤੀ ਨੂੰ ਜੋੜਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਮੋਦੀ ਪਹਿਲਾਂ ਜੂਨ 2024 ਵਿੱਚ G7 ਸੰਮੇਲਨ 'ਚ ਸ਼ਾਮਲ ਹੋਣ ਵਾਸਤੇ ਇਟਲੀ ਗਏ ਸਨ। ਰੋਮ ਪਹੁੰਚਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਾਰਵੇ ਦੇ ਓਸਲੋ 'ਚ ਸਨ, ਜਿੱਥੇ ਉਹਨਾਂ ਨੇ 3ਜੇ ਭਾਰਤ ਨੌਰਡਿਕ ਸੰਮੇਲਨ 'ਚ ਹਿੱਸਾ ਲਿਆ। ਇਹ ਉਹਨਾਂ ਦੇ 5 ਦੇਸ਼ਾਂ ਦੇ ਦੌਰੇ ਦਾ ਆਖਰੀ ਗੇੜ ਹੈ। ਕੱਲ੍ਹ ਇਸ ਤੋਂ ਪਹਿਲਾਂ ਭਾਰਤ ਦੇ ਨੌਰਡਿਕ ਮੁਲਕਾਂ, ਜਿਸ ਵਿੱਚ ਨਾਰਵੇ, ਸਵੀਡਨ, ਡੈਨਮਾਰਕ, ਫਿਨਲੈਂਡ ਅਤੇ ਆਈਸਲੈਂਡ ਸ਼ਾਮਲ ਨੇ ਆਪਣੇ ਦੁਵੱਲੇ ਸਬੰਧਾਂ ਨੂੰ ਇੱਕ ਗ੍ਰੀਨ ਟੈਕਨੋਲੋਜੀ ਅਤੇ ਕਾਢਾਂ ਬਾਰੇ ਰਣਨੀਤਿਕ ਭਾਈਵਾਲੀ ਤੱਕ ਵਧਾ ਦਿੱਤਾ। ਸ੍ਰੀ ਮੋਦੀ ਨੇ ਇਹ ਐਲਾਨ ਨਾਰਵੇ ਦੀ ਰਾਜਧਾਨੀ ਓਸਲੋ 'ਚ 3ਜੇ ਭਾਰਤ ਨੌਰਡਿਕ ਸੰਮੇਲਨ 'ਚ ਸ਼ਾਮਲ ਹੋਣ ਤੋਂ ਬਾਅਦ ਨੌਰਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।
1: आज हमने भारत और नॉर्डिक संबंधों को ग्रीन टेक्नोलॉजी एंड इनोवेशन स्ट्रेटेजिक पार्टनरशिप का स्वरूप देने का निर्णय लिया है। इस ग्रीन टेक्नोलॉजी पार्टनरशिप से हम आइसलैंड की जियोथर्मल और फिशरीज, नॉर्वे की ब्लू इकोनॉमी और आर्कटिक और सभी नॉर्डिक देशों की मैरिटाइम और सेंसिटिविटी में एक्सपर्टीज को, सस्टेनेबिलिटी की एक्सपर्टीज को भारत के स्केल के साथ जोड़कर पूरे विश्व के लिए ਇੱਕ ਬਿਹਤਰ ਭਵਿੱਖ ਸੁਨਿਸ਼ਚਿਤ ਕਰਾਂਗੇ।
0: ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਭਾਰਤ 'ਚ ਨਾਰਡਿਕ ਮੁਲਕਾਂ ਤੋਂ ਹੋਣ ਵਾਲੇ ਨਿਵੇਸ਼ 'ਚ 200% ਦਾ ਵਾਧਾ ਹੋਇਆ ਹੈ।
1: 10 ਵਰਸੋ ਮੇ ਹਮਾਰਾ ਬਾਇਲੇਟਰਲ ਟ੍ਰੇਡ ਲਗਭਗ 4 ਗੁਣਾ ਬੜਾ ਹੈ। ਨਾਰਡਿਕ ਦੇਸ਼ੋ ਕੇ ਇਨਵੈਸਟਮੈਂਟ ਫੰਡ ਵੀ ਭਾਰਤ ਕੀ ਰੈਪਿਡ ਗ੍ਰੋਥ ਮੇ ਅਹਿਮ ਸਾਝੇਦਾਰ ਬਣ ਰਹੇ ਹੈ। ਪਿਛਲੇ 1 ਦਸ਼ਕ ਨਾਰਡਿਕ ਦੇਸ਼ੋ ਸੇ ਭਾਰਤ ਮੇ ਨਿਵੇਸ਼ ਮੇ ਲਗਭਗ 200% ਕੀ ਬੜੋਤਰੀ ਹੋਈ ਹੈ। ਤੇਜ਼ੀ ਸੇ ਬੜਤੇ ਟ੍ਰੇਡ ਐਂਡ ਇਨਵੈਸਟਮੈਂਟ ਨੇ ਭਾਰਤ ਕੀ ਗ੍ਰੋਥ ਸਟੋਰੀ ਮੇ ਤੋ ਯੋਗਦਾਨ ਦਿਆ ਹੀ ਹੈ। ਸਾਥ ਹੀ ਨਾਰਡਿਕ ਦੇਸ਼ੋ ਕੀ ਅਰਥਵਿਵਸਥਾਓ ਮੇ ਵੀ ਬਹੁਤ ਸਕਾਰਾਤਮਕ ਭੂਮਿਕਾ ਨਿਭਾਈ ਹੈ ਔਰ ਹਜ਼ਾਰੋਂ ਨਏ ਜੌਬਸ ਕ੍ਰੀਏਟ ਕੀਏ ਹੈ।
0: ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੇ ਸੋਸ਼ਲ ਮੀਡੀਆ ਤੇ ਨਿੱਜੀ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੰਦਿਆਂ ਸ੍ਰੀ ਮੋਦੀ ਨਾਲ ਆਪਣੀ ਇੱਕ ਫੋਟੋ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਇੱਕ ਸ਼ਾਨਦਾਰ ਸੱਭਿਆਚਾਰਕ ਸ਼ਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਯੂਰਪ ਭਰ ਦੇ ਭਾਰਤੀ ਸ਼ਾਸਤਰੀ ਸੰਗੀਤਕਾਰਾਂ ਤੇ ਨ੍ਰਿਤਕਾਂ ਦੇ ਇੱਕ ਸਮੂਹ ਨੇ ਭਾਰਤ ਦੀ ਅਮੀਰ ਕਲਾਤਮਕ ਵਿਰਾਸਤ ਦਾ ਪ੍ਰਦਰਸ਼ਨ ਕੀਤਾ। ਇੱਕ ਰਾਸ਼ਟਰ ਇੱਕ ਚੋਣ ਦੇ ਮੁੱਦੇ ਨੂੰ ਹੱਲ ਕਰਨ ਲਈ ਬਣਾਈ ਗਈ ਸੰਯੁਕਤ ਸੰਸਦੀ ਕਮੇਟੀ ਨੇ ਦੇ ਮੈਂਬਰ ਕੱਲ੍ਹ ਤੋਂ ਗੁਜਰਾਤ ਦੇ 3 ਦਿਨਾਂ ਦੌਰੇ 'ਤੇ ਨੇ। ਪੀ ਪੀ ਚੌਧਰੀ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਕੱਲ੍ਹ ਗਾਂਧੀਨਗਰ 'ਚ ਸੀਨੀਅਰ ਰਾਜ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ। ਗਾਂਧੀਨਗਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਇੱਕ ਰਾਸ਼ਟਰ ਇੱਕ ਚੋਣ ਗੁਜਰਾਤ ਨੂੰ 7 ਲੱਖ ਕਰੋੜ ਦੀ ਬਚਤ ਹੋਵੇਗੀ। ਸੰਯੁਕਤ ਸੰਸਦੀ ਕਮੇਟੀ ਦੇ ਮੈਂਬਰ ਅੱਜ ਇੱਕ ਰਾਸ਼ਟਰ ਇੱਕ ਚੋਣ ਮੁੱਦੇ 'ਤੇ ਚਰਚਾ ਕਰਨ ਲਈ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਕਮੇਟੀ ਵਿੱਚ ਕੁੱਲ 39 ਮੈਂਬਰ ਨੇ, ਜਿਨ੍ਹਾਂ ਵਿੱਚ 27 ਲੋਕ ਸਭਾ ਸੰਸਦ ਮੈਂਬਰ ਅਤੇ 12 ਰਾਜ ਸਭਾ ਸੰਸਦ ਮੈਂਬਰ ਸ਼ਾਮਲ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ ਨੇ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਦੇ ਈਂਧਨ ਕੰਟਰੋਲ ਸਵਿੱਚ ਦਾ ਨਿਰੀਖਣ ਮੂਲ ਉਪਕਰਨ ਨਿਰਮਾਤਾ ਕੇਂਦਰ ਦੇ ਡਾਇਰੈਕਟੋਰੇਟ ਜਨਰਲ ਅਧਿਕਾਰੀਆਂ ਦੀ ਮੌਜੂਦਗੀ 'ਚ ਕੀਤੇ ਜਾਣ ਦਾ ਨਿਰਦੇਸ਼ ਦਿੱਤਾ ਹੈ। ਡਾਇਰੈਕਟੋਰੇਟ ਜਨਰਲ ਮੁਤਾਬਕ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਨੂੰ ਇਸ ਸਾਲ 2 ਫਰਵਰੀ ਨੂੰ ਲੰਡਨ ਹੀਥਰੋ ਹਵਾਈ ਅੱਡੇ ਅਤੇ ਬੰਗਲੁਰੂ ਲਈ ਉਡਾਨ AIC-132 ਚਲਾਉਣ ਤੋਂ ਬਾਅਦ ਜ਼ਮੀਨ 'ਤੇ ਬੰਦ ਕਰ ਦਿੱਤਾ ਗਿਆ ਸੀ। ਇਹ ਕਾਰਵਾਈ ਪਾਇਲਟ ਨੁਕਸ ਰਿਪੋਰਟ ਵਿੱਚ ਇੱਕ ਐਂਟਰੀ ਤੋਂ ਬਾਅਦ ਕੀਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਖੱਬਾ ਫਿਊਲ ਕੰਟਰੋਲ ਸਵਿੱਚ ਥੋੜ੍ਹਾ ਜਿਹਾ ਦਬਾਉਣ 'ਤੇ ਰਨ ਤੋਂ ਕੱਟ ਆਫ ਸਥਿਤੀ 'ਚ ਖਿਸਕ ਜਾਂਦਾ ਹੈ ਅਤੇ ਚੁਣੀ ਹੋਈ ਸਥਿਤੀ 'ਚ ਸਹੀ ਢੰਗ ਨਾਲ ਲੌਕ ਨਹੀਂ ਹੁੰਦਾ। ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਏਅਰ ਇੰਡੀਆ ਨੇ ਮੂਲ ਉਪਕਰਨ ਨਿਰਮਾਤਾ ਦੀਆਂ ਨਿਰਧਾਰਤ ਪ੍ਰਕਿਰਿਆਵਾਂ ਦੇ ਮੁਤਾਬਕ ਅਤੇ ਡਾਇਰੈਕਟੋਰੇਟ ਜਨਰਲ ਅਧਿਕਾਰੀਆਂ ਦੀ ਮੌਜੂਦਗੀ 'ਚ ਫਿਊਲ ਕੰਟਰੋਲ ਸਵਿੱਚ ਦਾ ਨਿਰੀਖਣ ਅਤੇ ਕਾਰਜਸ਼ੀਲਤਾ ਦਾ ਟੈਸਟ ਕੀਤਾ ਹੈ। ਨਿਰੀਖਣ ਨਤੀਜਿਆਂ ਅਤੇ ਉਪਲਬਧ ਸਬੂਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਨਤੀਜਾ ਕੱਢਿਆ ਗਿਆ ਕਿ ਈਂਧਨ ਕੰਟਰੋਲ ਸਵਿੱਚ ਡਿਜ਼ਾਇਨ ਮੁਤਾਬਕ ਮਸ਼ੀਨੀ ਤੌਰ 'ਤੇ ਕੰਮ ਕਰ ਰਿਹਾ ਸੀ ਅਤੇ ਯੂਨਿਟ 'ਤੇ ਸੇਵਾਯੋਗ ਐਲਾਨਿਆ ਗਿਆ ਸੀ। ਹਾਲਾਂਕਿ ਡਾਇਰੈਕਟੋਰੇਟ ਜਨਰਲ ਨੇ ਨਿਰਦੇਸ਼ ਦਿੱਤਾ ਹੈ ਕਿ ਭਵਿੱਖ ਵਿੱਚ ਨਿਗਰਾਨੀ ਅਧੀਨ ਈਂਧਨ ਨਿਯੰਤਰਣ ਸਵਿੱਚਾਂ ਦੀ ਜਾਂਚ ਕੀਤੀ ਜਾਵੇ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਜਨੇਵਾ 'ਚ 99ਵੀਂ ਸਿਹਤ ਸਭਾ ਵਿੱਚ ਵਿਸ਼ਵਵਿਆਪੀ ਸਿਹਤ, ਡਿਜੀਟਲ ਸਿਹਤ, ਨਵੀਨਤਾ ਅਤੇ ਆਲਮੀ ਸਿਹਤ ਏਕਤਾ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ। ਵਿਸ਼ਵ ਸਿਹਤ ਦਾ ਪੁਨਰ ਨਿਰਮਾਣ ਇੱਕ ਸਾਂਝੀ ਜ਼ਿੰਮੇਵਾਰੀ ਵਿਸ਼ੇ 'ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਨੱਡਾ ਨੇ ਸੰਪੂਰਨ ਸਰਕਾਰ ਅਤੇ ਸੰਪੂਰਨ ਸਮਾਜ ਦੇ ਦ੍ਰਿਸ਼ਟੀਕੋਣ 'ਤੇ ਆਧਾਰਿਤ ਆਲਮੀ ਸਿਹਤ ਪ੍ਰਤੀ ਭਾਰਤ ਦੀ ਪ੍ਰਗਤੀ ਨੂੰ ਉਜਾਗਰ ਕੀਤਾ।

0: ਸਿਹਤ ਮੰਤਰੀ ਨੇ ਦੱਸਿਆ
1: ਇੰਡੀਆ ਇਜ਼ ਐਕਸੈਲਰੇਟਿੰਗ ਟੂਵਰਡਸ ਯੂਨੀਵਰਸਲ ਹੈਲਥ ਕਵਰੇਜ ਬਾਈ ਐਕਸਪੈਂਡਿੰਗ ਐਕਸੈਸ ਟੂ ਕੁਆਲਿਟੀ ਐਂਡ ਅਫੋਰਡੇਬਲ ਹੈਲਥ ਕੇਅਰ ਫਾਰ ਦਿਸ ਵੀ ਹੈਵ ਐਸਟੈਬਲਿਸ਼ਡ 185,000 ਹੈਲਥ ਐਂਡ ਵੈਲਨੈਸ ਸੈਂਟਰਸ ਨੇਮਲੀ ਆਯੁਸ਼ਮਾਨ ਆਰੋਗਯ ਮੰਦਿਰਸ ਇਨ ਐਡੀਸ਼ਨ ਵੀ ਆਰ ਕਮਿਟਿਡ ਟੂ ਡਿਵੈਲਪਿੰਗ ਅ ਰੋਬਸਟ ਐਂਡ ਰੈਜ਼ੀਲੀਅੰਟ ਪਬਲਿਕ ਹੈਲਥ ਇਨਫਰਾਸਟ੍ਰਕਚਰ ਫਾਰ ਪੈਂਡੇਮਿਕ ਪ੍ਰਿਪੇਅਰਨੈਸ ਐਂਡ ਐਮਰਜੈਂਸੀ ਰਿਸਪੋਂਸਿਸ
0: ਇਸ ਮੌਕੇ ਸ੍ਰੀ ਨੱਡਾ ਨੇ ਭੂਟਾਨ ਦੇ ਸਿਹਤ ਮੰਤਰੀ ਲਿਓਪੋ ਤਾਂਡਿਨ ਵਾਂਗਚੁਕ ਨਾਲ ਵੀ ਮੁਲਾਕਾਤ ਕੀਤੀ ਦੋਵਾਂ ਨੇਤਾਵਾਂ ਨੇ ਭਾਰਤ ਤੇ ਭੂਟਾਨ ਦਰਮਿਆਨ ਮਜ਼ਬੂਤ ਤੇ ਬਹੁਪੱਖੀ ਸਾਂਝੇਦਾਰੀ ਦਾ ਜ਼ਿਕਰ ਕੀਤਾ ਪੱਛਮੀ ਬੰਗਾਲ ਸਰਕਾਰ ਨੇ ਔਰਤਾਂ ਦੇ ਸਮਾਜਿਕ ਆਰਥਿਕ ਉੱਨਤੀ ਲਈ 3,000 ਦੀ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੀ ਅੰਨਪੂਰਨਾ ਯੋਜਨਾ ਨੂੰ ਸੂਚਿਤ ਕੀਤਾ ਮਹਿਲਾ ਤੇ ਬਾਲ ਵਿਕਾਸ ਤੇ ਸਮਾਜ ਭਲਾਈ ਵਿਭਾਗ ਦੇ ਅਧੀਨ ਇਹ ਯੋਜਨਾ 1 ਜੂਨ ਤੋਂ ਲਾਗੂ ਹੋਵੇਗੀ ਇਸ ਯੋਜਨਾ ਦੇ ਤਹਿਤ ਲਾਭ ਸਿੱਧੇ ਲਾਭ ਤਬਾਦਲੇ ਰਾਹੀਂ ਯੋਗ ਲਾਭਪਾਤਰੀਆਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ 'ਚ ਟ੍ਰਾਂਸਫਰ ਕੀਤੇ ਜਾਣਗੇ 25 ਤੋਂ 60 ਸਾਲ ਤੱਕ ਦੀ ਉਮਰ ਦੀਆਂ ਔਰਤਾਂ ਇਸ ਯੋਜਨਾ ਲਈ ਯੋਗ ਹੋਣਗੀਆਂ ਯੋਗ ਔਰਤਾਂ ਆਮਦਨ ਕਰ ਦੀ ਅਦਾਇਗੀ ਨਾ ਕਰਦੀਆਂ ਹੋਣ ਅਤੇ ਨਾ ਹੀ ਕਿਸੇ ਸਥਾਈ ਸਰਕਾਰੀ ਨੌਕਰੀ 'ਚ ਹੋਣ ਰੇਲਵੇ ਮੰਤਰਾਲੇ ਨੇ ਦੱਸਿਆ ਕਿ ਨਵੀਂ ਦਿੱਲੀ ਸਟੇਸ਼ਨ ਨੂੰ ਛੱਡ ਕੇ ਉੱਤਰੀ ਰੇਲਵੇ ਦਾ ਪੂਰਾ ਨਵੀਂ ਦਿੱਲੀ ਮੁੰਬਈ ਹਿੱਸਾ ਕਵਚ ਪ੍ਰਣਾਲੀ ਦੇ ਅਧੀਨ ਆ ਗਿਆ ਇਹ ਮੀਲ ਪੱਥਰ ਕੱਲ੍ਹ ਉੱਤਰੀ ਰੇਲਵੇ ਦੇ ਦਿੱਲੀ ਪਲਵਲ ਰੂਟ ਦੇ ਨਵੀਂ ਦਿੱਲੀ ਸੈਕਸ਼ਨ ਕੈਬਿਨ ਸੈਕਸ਼ਨ ਤੋਂ ਕਵਚ 4 ਦੇ ਸਫਲ ਸੰਚਾਲਨ ਨਾਲ ਪ੍ਰਾਪਤ ਹੋਇਆ ਏ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਸ਼ਨਿਚਰਵਾਰ ਤੋਂ ਭਾਰਤ ਦੇ 4 ਦਿਨਾਂ ਦੌਰੇ ਤੇ ਆਉਣਗੇ ਇਹ ਉਨ੍ਹਾਂ ਦਾ ਭਾਰਤ ਦਾ ਪਹਿਲਾ ਦੌਰਾ ਹੋਵੇਗਾ ਅਮਰੀਕੀ ਵਿਦੇਸ਼ ਵਿਭਾਗ ਨੇ ਯਾਤਰਾ ਦੀ ਪੁਸ਼ਟੀ ਕੀਤੀ ਹੈ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਸ੍ਰੀ ਰੂਬੀਓ ਕੋਲਕਾਤਾ ਨਵੀਂ ਦਿੱਲੀ ਆਗਰਾ ਤੇ ਜੈਪੁਰ ਜਾਣਗੇ ਨਵੀਂ ਦਿੱਲੀ 'ਚ ਅਮਰੀਕੀ ਦੂਤਘਰ ਨੇ ਕਿਹਾ ਕਿ ਸ੍ਰੀ ਰੂਬੀਓ 26 ਮਈ ਨੂੰ ਕੁਆਡ ਮੀਟਿੰਗ 'ਚ ਸ਼ਾਮਲ ਹੋਣਗੇ ਕੁਆਡ ਸਮੂਹ 'ਚ ਭਾਰਤ ਆਸਟ੍ਰੇਲੀਆ ਜਾਪਾਨ ਅਤੇ ਅਮਰੀਕਾ ਸ਼ਾਮਲ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਕਰਨਗੇ ਮੌਸਮ ਵਿਭਾਗ ਨੇ ਉੱਤਰ ਪੱਛਮੀ ਭਾਰਤ ਵਿੱਚ ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਹਰਿਆਣਾ ਅਤੇ ਦਿੱਲੀ ਦੇ ਕਈ ਹਿੱਸਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਇਸ ਦੌਰਾਨ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਤੇ ਵਿਦਰਭ ਲਈ ਭਿਆਨਕ ਗਰਮੀ ਪੈਣ ਬਾਰੇ ਰੈੱਡ ਅਲਰਟ ਜਾਰੀ ਕੀਤਾ ਗਿਆ ਅਗਲੇ 2 ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਉੱਤਰਾਖੰਡ ਰਾਜਸਥਾਨ ਦੱਖਣ ਪੱਛਮੀ ਬਿਹਾਰ ਛੱਤੀਸਗੜ੍ਹ ਤੇਲੰਗਾਨਾ ਸਾਹਲੀ ਆਂਧਰਾ ਪ੍ਰਦੇਸ਼ ਯਾਨਮ ਮਰਾਠਵਾੜਾ ਅਤੇ ਉੜੀਸਾ 'ਚ ਵੀ ਲੂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ IPL ਕ੍ਰਿਕਟ ਵਿੱਚ ਰਾਜਸਥਾਨ ਰਾਇਲਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾਇਆ ਇਸ ਨਾਲ ਰਾਜਸਥਾਨ ਦੇ ਪਲੇਅ ਆਫ 'ਚ ਪਹੁੰਚਣ ਦੀਆਂ ਸੰਭਾਵਨਾ ਬਣੀਆਂ ਹੋਈਆਂ ਨੇ ਰਾਜਸਥਾਨ ਰਾਇਲਸ ਨੇ 5 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਦੇ ਨੁਕਸਾਨ ਨਾਲ 221 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ ਵੈਭਵ ਸੂਰਿਆਵੰਸੀ ਨੇ 93 ਧਰਵ ਜਰੇਲ ਨੇ 53 ਅਤੇ ਕਪਤਾਨ ਜੈਸਵਾਲ ਨੇ 43 ਦੌੜਾਂ ਦਾ ਯੋਗਦਾਨ ਪਾਇਆ ਵੈਭਵ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ 5 ਟੀਮਾਂ ਇਸ ਸਮੇਂ ਲੀਗ 'ਚ ਬਾਕੀ ਬਚੇ 1-1 ਪਲੇਅ ਆਫ ਸਥਾਨ ਲਈ ਮੁਕਾਬਲਾ ਕਰ ਰਹੀਆਂ ਨੇ ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਮ 'ਚ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਓ ਮਿਲੋਨੀ ਨਾਲ ਵਿਚਾਰ ਵਟਾਂਦਰਾ ਕਰਨਗੇ ਦੋਵੇਂ ਨੇਤਾ ਸੰਯੁਕਤ ਰਣਨੀਤਿਕ ਕਾਰਜ ਯੋਜਨਾ 2025-29 ਦੀ ਸਮੀਖਿਆ ਵੀ ਕਰਨਗੇ ਇੱਕ ਰਾਸ਼ਟਰ ਇੱਕ ਚੋਣ ਦੀ ਸੰਯੁਕਤ ਸੰਸਦੀ ਕਮੇਟੀ ਨੇ ਕਿਹਾ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਉਣ ਲਈ ਕਰੀਬ 7 ਲੱਖ ਕਰੋੜ ਰੁਪਏ ਦੀ ਬਚਤ ਹੋਵੇਗੀ ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ ਨੇ ਇਸ ਸਾਲ ਦੇ ਸ਼ੁਰੂ 'ਚ ਤਕਨੀਕੀ ਗੜਬੜੀ ਮਗਰੋਂ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਦੇ ਇੰਧਨ ਕੰਟਰੋਲ ਸਵਿੱਚ ਦੀ ਅਗਲੇਰੀ ਜਾਂਚ ਦੇ ਹੁਕਮ ਦਿੱਤੇ ਅਤੇ IPL ਕ੍ਰਿਕਟ ਵਿੱਚ ਰਾਜਸਥਾਨ ਰਾਇਲਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਦੇ ਨਾਲ ਹਰਾਇਆ ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ ਨਮਸਕਾਰ

FMN 102.7 ਮੈਗਾਹਰਟਸ, 103.6 ਮੈਗਾਹਰਟਸ, ਆਕਾਸ਼ਵਾਣੀ ਜਲੰਧਰ, ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਜੁੜੇ ਹੋਏ ਨੇ, ਸੁਣ ਰਹੇ ਨੇ FM ਰੇਨਬੋ ਚੈਨਲ। ਮੈਂ ਹਾਜੀ ਤੁਹਾਡੀ ਆਪਣੀ ਆਰ ਜੇ ਅੰਜਲੀ, ਔਰ 8:40 ਹੋ ਗਏ ਨੇ ਔਰ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਜੀ ਤੁਹਾਡੇ ਲਈ ਅੱਡੀ ਟੱਪਾ। ਸੋ ਨੱਚਣ ਟੱਪਣ ਦੇ ਲਈ, ਥਿਰਕਮ ਦੇ ਲਈ ਹੋ ਜਾਓ ਤਿਆਰ, ਕਿਉਂਕਿ ਨੋਨ ਸਟੋਪ ਪੰਜਾਬੀ ਬੀਟ ਸੌਂਗਸ ਦੀ ਆ ਰਹੀ ਹੈ ਜੀ ਬਹਾਰ ਤੁਹਾਡੇ ਲਈ। ਅੱਜ ਇੰਜੋਏ ਕਰਦੇ ਆ ਪ੍ਰੋਗਰਾਮ ਪੂਰੇ 9 ਵਜੇ ਤੱਕ।

ਸੇਵਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੁਸੀਂ ਆਪਣੀ ਆਰਜੀ ਅੰਜਲੀ ਦੇ ਨਾਲ ਅੱਡੀ ਟੱਪਾ।

ਸ੍ਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੰਤੋਜ ਦੇ ਵਿੱਚ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨ ਦੋਸ਼ ਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦਿਆਂ ਅਜਮਾਇਸ਼ੀ ਪ੍ਰੋਜੈਕਟ ਦੇ ਹਿੱਸੇ ਦੇ ਵਜੋਂ 41 ਕਿਲੋਮੀਟਰ ਬਿਜਲੀ ਦੀਆਂ ਲਾਈਨਾਂ ਜ਼ਮੀਨ ਦੋਸ਼ ਹੋਣਗੀਆਂ। ਮੌਸਮ ਵਿਭਾਗ ਨੇ ਉੱਤਰ ਪੱਛਮੀ ਭਾਰਤ ਦੇ ਵਿੱਚ ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਕਈ ਹਿੱਸਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। SAFF ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 2026 ਲਈ ਭਾਰਤੀ ਟੀਮ ਦੀ ਪਹਿਲੀ ਸੂਚੀ ਦਾ ਐਲਾਨ ਕੀਤਾ ਅਤੇ IPL ਕ੍ਰਿਕਟ ਦੇ ਵਿੱਚ ਰਾਜਸਥਾਨ ਰਾਇਲਸ ਨੇ ਲਖਨਊ ਸੁਪਰ ਜੁਆਇੰਟਸ ਨੂੰ 7 ਵਿਕਟਾਂ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਹੁੰਦਾ ਹੈ। ਅਜਿਹੇ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਉਹਨਾਂ ਰਸਤਿਆਂ ਦੇ ਉੱਤੇ ਥੋੜ੍ਹੇ ਥੋੜ੍ਹੇ ਬੀਜ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਤਾਂ ਕਿ ਇਸ ਇਨਵਾਇਰਮੈਂਟ ਨੂੰ ਵੀ, ਇਸ ਆਲੇ ਦੁਆਲੇ ਨੂੰ ਵੀ ਖੂਬਸੂਰਤ ਬਣਾਇਆ ਜਾ ਸਕੇ, ਸਾਨੂੰ ਵੀ ਸਾਫ਼ ਹਵਾ ਮਿਲੇ, ਫਲ ਫਰੂਟ ਸਾਨੂੰ ਉੱਥੋਂ ਵੀ ਮਿਲਣ, ਔਰ ਸਾਡਾ ਹੀ ਜ਼ਿਆਦਾ ਫਾਇਦਾ ਹੋਏਗਾ। ਤੁਸੀਂ ਦੇਖ ਲਿਓ, ਤੁਸੀਂ ਨਾ ਕਿੰਨੇ ਕੰਪੈਰੀਜ਼ਨ ਕਰਕੇ ਦੇਖ ਲਿਓ, ਫਾਇਦਾ ਸਾਡਾ ਹੀ ਜ਼ਿਆਦਾ ਹੋਣਾ। ਇਸ ਕੁਦਰਤ ਨੂੰ ਸਿਰਫ ਅਸੀਂ ਇੱਕ ਬੀਜ ਦੇਣਾ, ਥੋੜ੍ਹਾ ਬਹੁਤਾ ਪਾਣੀ ਕਿਤੋਂ ਅਰੇਂਜ ਕਰਨ ਦੀ ਕੋਸ਼ਿਸ਼ ਕਰਨੀ ਆ, ਔਰ ਉਸ ਦਾ ਸਭ ਤੋਂ ਵੱਧ ਫਾਇਦਾ ਸਾਨੂੰ ਮਿਲਣਾ। ਸੋ ਇਸ ਤਾਪਮਾਨ ਨੂੰ ਕੰਟਰੋਲ ਕੀਤਾ ਜਾ ਸਕਦਾ, ਲੋਕਲ ਜਿਹੜੇ ਲੋਕ ਨੇ ਨਾ ਉਹਨਾਂ ਦੇ ਵੱਲੋਂ ਵੀ ਛੋਟੇ ਪੌਦੇ ਲਗਾ ਕੇ ਇਸ ਗਰਮੀ ਨੂੰ, ਇਸ ਹੀਟ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਪਮਾਨ ਜਦੋਂ 45 ਡਿਗਰੀ ਸੈਲਸੀਅਸ ਤੋਂ ਵੱਧ ਹੋ ਜਾਂਦਾ ਤਾਂ ਜਿਹੜੇ ਇਹ ਦਰੱਖਤ ਹੁੰਦੇ ਨੇ, ਇਹ ਰੁੱਖ ਹੁੰਦੇ ਨੇ, ਆਪਣੇ ਆਪ ਜਿਹੜਾ ਹੈ ਸਾਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ, ਸਾਨੂੰ ਆਕਸੀਜਨ ਦਿੰਦੇ ਨੇ, ਸਾਨੂੰ ਛਾਂ ਦਿੰਦੇ ਨੇ, ਠੰਡੀ ਹਵਾ ਦਿੰਦੇ ਨੇ, ਇਸ ਗਰਮੀ ਤੋਂ ਰਾਹਤ ਦਿੰਦੇ ਨੇ, ਤਾਂ ਕਿਉਂ ਨਾ ਕੋਸ਼ਿਸ਼ ਕੀਤੀ ਜਾ ਸਕੇ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਆਈਡੀਆਸ ਜਿਹੜੇ ਨੇ ਨਾ ਸ਼ੇਅਰ ਕਰ ਸਕਦੇ ਹੋ ਕਿ ਆਖਿਰਕਾਰ ਕਿੱਦਾਂ ਜਿਹੜੀ ਹੈ ਇਹ ਇਸ ਗਰਮੀ ਤੋਂ ਠੰਡਕ ਤਾਂ ਇੱਕ ਪਾਸੇ ਮਿਲੇਗੀ, ਪਰ ਕੀ ਚੀਜ਼ਾਂ ਜਿਹੜੀਆਂ ਸਾਡੇ ਵੱਲੋਂ ਹੋ ਸਕਦੇ ਨੇ, ਐਫਰਟ ਜਿਹੜੇ ਨੇ ਉਹ ਅਸੀਂ ਕੀਤੇ ਜਾ ਸਕਦੇ ਨੇ ਜਿਸ ਦੇ ਨਾਲ ਸਾਨੂੰ ਫਾਇਦਾ ਮਿਲੇਗਾ ਔਰ ਇਸ ਕੁਦਰਤ ਨੂੰ ਵੀ ਫਾਇਦਾ ਮਿਲੇਗਾ। ਬਾਕੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਵਿਚਾਰ ਤਾਂ ਮੈਂ ਕਿਹਾ ਆਉਂਦੇ ਹੀ ਰਹਿਣੇ ਨੇ।

ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ ਐਨਆਰਟੀ ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ

0: 20 मई ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: प्रोग्राम चल रहा जी थोड़ा अपना मेरा अपना दिल अपना पंजाबी और इस प्रोग्राम दे विच थोड़े विचार जिहड़े ने ना थोड़े विचार दिलां दे विचार जिहड़े ने ओह मेरी तक पहुँचते हैं। सो तुसीं भी अपने विचारां नूं मेरी तक पहुँचाउणा और जिवें कि लिसनर दोस्त मेरे तक अपनी आवाज़ दे राही आए ने, अज सुणदे आं की कहिंदे ने।
2: नमस्ते भैन जी। गर्मी तो बचन लई आ बहुत चंगी गल दसी है कि जवाकां नूं धुप तो बचा के रखो, पर जवाक मनते नहीं है, बड़ा मुश्किल हो जाता। और हटे जवाक बहर घूम रहा कई बड़ी साड़िया बोटिया बटिया ने जी कना छेक ला रही उपर छेक पा तो चंगा दसिया कि इन्हों नींबू पानी का पिलाओ। जड़े हस्पताला मिल रहे बैठक जे आ रश पिलाओ। ਬਾਕੀ ਤਾਂ ਅਸੀਂ ਨਿਆਣਿਆਂ ਨੂੰ ਘੜੀ ਬਹੁਤ ਕਾਂਦੀ ਕੁੰਡੀ ਜਿਹਾ ਬਣਾਇਆ, ਤਖੰਡੜਾਂ ਪਾ ਕੇ ਰਾਈ ਪਾ ਕੇ ਬਣਾ ਕੇ ਦਿੱਤਾ ਆ। ਥੜਾ ਵੀ ਰੱਖਿਆ ਹੋਇਆ ਤੱਤੀ ਮਿੱਟੀ ਦਾ, ਤੇ ਕਾਫੀ ਵੈਸੇ ਤਾਂ ਬਟਾ ਬਟੂ ਕਰਦੇ ਆ, ਪਰ ਜਵਾਕ ਕਿੱਥੇ ਮੰਨਦੇ ਆ। ਹੱਥ ਤੋਂ ਸੀਟਾਂ ਚੰਗੀਆਂ ਚੰਗੀਆਂ ਗੱਲਾਂ ਦੱਸ ਦਿੰਦੇ ਆ, ਸੀਟਾਂ ਨਿਆਣਿਆਂ ਨੂੰ ਕੋਲ ਬਿਠਾ ਕੇ ਬੱਜ ਵੇਲੇ ਸੁਣਾ ਵੀ ਦੇ ਗਈਆਂ, ਪਰ ਕਿੱਥੇ ਜਵਾਕ ਮੰਨਦੇ ਹੈਗੇ ਆ। ਚੰਗਾ ਪ੍ਰੋਗਰਾਮ ਆ ਤੁਹਾਡਾ। ਨਮਸਤੇ ਨੱਬੇ ਬੋਲ ਰਿਹਾ ਜੀ, ਮੈਂ ਚੰਡੀਗੜ੍ਹ ਤੋਂ।
1: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ ਔਰ ਵੱਖਰੇ ਅੰਦਾਜ਼ ਦੇ ਵਿੱਚ ਤੁਹਾਡਾ ਮੈਸੇਜ ਆ ਗਿਆ ਜੀ ਪ੍ਰੋਗਰਾਮ ਦੇ ਵਿੱਚ। ਔਰ ਇਸ ਤਰ੍ਹਾਂ ਹੀ ਤੁਸੀਂ ਵੀ ਆਪਣੇ ਮੈਸੇਜਸ ਭੇਜ ਸਕਦੇ ਹੋ 9855-10-10-27 ਨੰਬਰ ਦੇ ਉੱਤੇ। ਸੁਣ ਲਿਆ ਕਰੋ ਲੋਕਾਂ ਦੀਆਂ ਗੱਲਾਂ ਵੀ, ਕਈ ਵਾਰ ਲੋਕਾਂ ਦੇ ਦਿੱਤੇ ਤਾਨੇ ਵੀ ਜ਼ਿੰਦਗੀ ਸਵਾਰ ਦਿੰਦੇ ਨੇ। ਓਏ ਹੋਏ ਜੀ, ਓਏ, ਬਿਲਕੁਲ ਸਹੀ ਕਿਹਾ। ਕਈ ਵਾਰੀ ਐਸਾ ਕੋਈ ਤਾਨਾ ਪੈ ਜਾਂਦਾ ਨਾ, ਬੰਦਾ ਈਗੋ ਦੇ ਵਿੱਚ ਆ ਜਾਂਦਾ ਜਾਂ ਫਿਰ ਬੰਦਾ ਐਸੀ ਹਿੰਡ ਦੇ ਵਿੱਚ ਆ ਜਾਂਦਾ ਕਿ ਜੇਕਰ ਕੁਝ ਨਾ ਕਰਨ ਦੀ ਹਿੰਮਤ ਵੀ ਨਾ ਉਸ ਟਾਈਮ 'ਤੇ ਜੁਟਾ ਰਹੇ ਹੋਵੋ ਤਾਂ ਉਹ ਵੀ ਕਰਨ ਦਾ ਮੈਂ ਕਿਹਾ ਹੌਸਲਾ ਆ ਜਾਂਦਾ। ਅਮਰਜੀਤ ਜੱਸਲ ਜੀ ਪ੍ਰੇਮ ਮਾਰਕੀਟ ਬਠਿੰਡਾ ਤੋਂ ਸਾਨੂੰ ਮੈਸੇਜ ਕੀਤਾ ਜੀ। ਸਮੇਂ ਔਰ ਸ਼ਬਦ ਦੋਨੋਂ ਹੀ ਬਹੁਤ ਕੀਮਤੀ ਹੁੰਦੇ ਨੇ ਔਰ ਇਸ ਨੂੰ ਜਦੋਂ ਇਹ ਖਰਚ ਹੋ ਜਾਂਦੇ ਨੇ ਤਾਂ ਇਹ ਵਾਪਸ ਨਹੀਂ ਹੁੰਦੇ। ਇਸ ਲਈ ਇਸਦਾ ਇਸਤੇਮਾਲ ਜਿਹੜਾ ਸੋਚ ਸਮਝ ਕੇ ਕਰਨਾ ਚਾਹੀਦਾ। ਨਮਸਕਾਰ ਮੈਡਮ ਜੀ, ਵੰਗੀ ਰਾਮ ਬਾਂਗਰ ਕੋਟ ਸਦੀਕ ਜਲੰਧਰ ਤੋਂ ਸਾਨੂੰ ਇਹ ਮੈਸੇਜ ਆਇਆ ਜੀ। ਗਰੂਰ ਮੇ ਇਨਸਾਨ ਕੋ ਇਨਸਾਨ ਨਹੀਂ ਦਿਖਤਾ, ਜੈਸੇ ਛੱਤ ਪਰ ਚੜ ਜਾਓ ਤੋ ਆਪਣਾ ਹੀ ਮਕਾਨ ਨਹੀਂ ਦਿਖਤਾ। ਔਰ ਚੰਗੇ ਲੋਕਾਂ ਦੀ ਕਦਰ ਕਰੋ ਕਿਉਂਕਿ ਹਰ ਦਿਨ ਉਹ ਨਹੀਂ ਮਿਲਦੇ, ਜੇਕਰ ਮਿਲਣ ਤੋਂ ਬਾਅਦ ਜੇਕਰ ਇੱਕ ਵਾਰ ਮਿਲ ਜਾਂਦੇ ਨੇ ਤਾਂ ਹਮੇਸ਼ਾ ਸਾਥ ਨਹੀਂ ਰਹਿੰਦੇ। ਯਸ਼ਪਾਲ ਜੀ ਸਾਨੂੰ ਜੰਮੂ ਕਸ਼ਮੀਰ ਤੋਂ ਸਾਨੂੰ ਇਹ ਮੈਸੇਜ ਉਹਨਾਂ ਨੇ ਪਾਇਆ ਜੀ ਔਰ ਸਾਨੂੰ ਪਿਆਰਾ ਜਿਹਾ ਮੈਸੇਜ ਉਹਨਾਂ ਦਾ ਮਿਲ ਵੀ ਗਿਆ। ਅਗਲਾ ਇੱਕ ਆਡੀਓ ਮੈਸੇਜ ਸਾਡੇ ਤੱਕ ਪਹੁੰਚਿਆ ਜੀ, ਆ ਜੋ ਸੁਣਦੇ ਹਾਂ ਇਹ ਕੀ ਵਿਚਾਰ ਲੈ ਕੇ ਆਏ ਨੇ, ਇਹ ਕੀ ਮੈਸੇਜ ਸਾਡੇ ਲਈ ਲੈ ਕੇ ਆਏ ਨੇ।
3: ਜਸਪਾਲ ਕਾਲਾ ਸਿੰਘਿਆ ਤੋਂ ਜੀ। ਅੰਜਲੀ ਮੈਡਮ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੱਦਾਂ ਜੀ ਅੱਜ ਕੀ ਗੱਲ ਕਰਦੇ ਹਾਂ ਏਸੀ ਦੀ ਜੀ, ਵੀ ਗਰਮੀਆਂ ਤੋਂ ਬਚਣ ਲਈ ਏਸੀ ਆਪਾਂ ਯੂਜ਼ ਕਰਨਾ ਆ। ਏਸੀ ਦੇਖੋ ਜੀ ਘੱਟ ਯੂਜ਼ ਕਰਨਾ ਚਾਹੀਦਾ ਆਪਾਂ, ਕਿਉਂਕਿ ਇਹ

0: ਸਰੀਰ ਨੂੰ ਡਿਫੈਕਟ ਵੀ ਕਰਦਾ। ਟੈਂਪਰੇਚਰ ਸੈੱਟ ਕਰਕੇ ਏਸੀ ਚਲਾਉਣਾ ਚਾਹੀਦਾ ਔਰ ਕੁਦਰਤੀ ਜੋ ਟੈਂਪਰੇਚਰ ਹੈ ਉਹਨਾਂ ਤਾਲਮੇਲ ਰੱਖਣਾ ਚਾਹੀਦਾ ਆ। ਬਾਕੀ ਇਹ ਹੈ ਕਿ ਜੋ ਕੁਦਰਤੀ ਜਿਹੜਾ ਪਰਮਾਤਮਾ ਦਾ ਏਸੀ ਹੈ, ਜਿੱਦਾਂ ਦਰਖਤ ਦਰੁਖਤ ਲਾਓ, ਜ਼ਿਆਦਾ ਦਰਖਤ ਲਾਵਾਂਗੇ, ਜਿਹੜਾ ਕੁਦਰਤੀ ਏਸੀ ਚੱਲਦਾ ਰੱਬ ਦਾ ਉਹਦਾ ਨਜ਼ਾਰਾ ਲੈਣਾ ਚਾਹੀਦਾ ਜੀ। ਠੀਕ ਹੈ ਜੀ, ਸਤਿ ਸ੍ਰੀ ਅਕਾਲ।
1: ਥੈਂਕ ਯੂ ਸੋ ਮਚ ਜੀ ਮੇਕਿਆ ਜੀ, ਤੁਹਾਡੇ ਵਿਚਾਰ ਬਿਲਕੁਲ ਸਹੀ ਕਿਹਾ। ਕੁਦਰਤ ਦਾ ਜਿਹੜਾ ਏਸੀ ਚੱਲਦਾ ਉਸਦਾ ਨਜ਼ਾਰਾ ਲੈਣਾ ਚਾਹੀਦਾ, ਉਹਦੇ ਤਾਂ ਮੈਂ ਕਿਹਾ ਕੋਈ ਉਹਦੀ ਤਾਂ ਰੀਸ ਹੀ ਨਹੀਂ ਹੈਗੀ ਕਿਤੇ। ਔਰ ਇਸ ਗਰਮੀ ਦੇ ਵਿੱਚ ਨਾ, ਜਿਵੇਂ ਕਿ ਪਹਿਲਾਂ ਗੱਲ ਹੋਈ ਸੀ, ਅੱਜ ਕੱਲ੍ਹ ਦੇ ਟਾਈਮ ਦੇ ਉੱਤੇ ਇਹ ਦੇਖਿਆ ਜਾਂਦਾ ਕਿ ਜਦੋਂ ਜ਼ਿਆਦਾ ਜਿਹਨਾਂ ਘਰਾਂ ਦੇ ਵਿੱਚ ਇਸਦਾ ਇਸਤੇਮਾਲ ਹੁੰਦਾ, ਅਜਿਹੇ ਦੇ ਵਿੱਚ ਕੀ ਹੁੰਦਾ ਤਾਂ ਜਦੋਂ ਸਿੱਧੀ ਧੁੱਪ 'ਤੇ ਏ ਸੀ ਲੱਗੇ ਹੁੰਦੇ ਆ, ਏ ਸੀ ਦਾ ਅੰਦਰ ਲੱਗੇ ਹੁੰਦੇ ਆ, ਕੰਪਰੈਸਰ ਜਿਹੜੇ ਬਾਹਰਲੇ ਟਾਈਪ 'ਤੇ ਲੱਗੇ ਹੁੰਦੇ ਆ, ਉਹ ਜਦੋਂ ਡਾਇਰੈਕਟ ਉੱਥੇ ਹੀਟ ਪੈਂਦੀ ਹੈ, ਡਾਇਰੈਕਟ ਉੱਥੇ ਧੁੱਪ ਪੈਂਦੀ ਹੈ, ਤਾਂ ਉਸਦੀ ਵੋਲਟੇਜ ਜਿਹੜੀ ਹੈ ਨਾ ਉਹ ਜ਼ਿਆਦਾ ਹੋ ਜਾਂਦੀ ਹੈ। ਅਜਿਹੇ ਦੇ ਵਿੱਚ ਹਵਾ ਜਿਹੜੀ ਹੈ ਵੈਸੇ ਤਾਂ ਗਰਮ ਹੋ ਜਾਂਦੀ ਹੈ, ਔਰ ਇਹ ਹੁੰਦਾ ਕਿ ਜ਼ਿਆਦਾ ਹੀਟ ਹੋਣ ਦੇ ਨਾਲ, ਓਵਰ ਹੀਟ ਹੋਣ ਦੇ ਨਾਲ ਅੱਗ ਲੱਗਣ ਦਾ ਖਤਰਾ ਜ਼ਿਆਦਾ ਹੋ ਜਾਂਦਾ ਹੈ। ਜਿਹਦੇ ਵਿੱਚ ਕੁਝ ਇੱਕ ਚੀਜ਼ਾਂ ਨੇ, ਸਾਵਧਾਨੀਆਂ ਨੇ ਵਰਤਣ ਦੀ ਕੋਸ਼ਿਸ਼ ਕੀਤੀ ਜਾ ਸਕਦੀ। ਬਾਹਰੀ ਯੂਨਿਟ ਜਿਹੜੀ ਹੈ ਨਾ, ਕੰਪਰੈਸਰ ਜਿਹੜਾ ਹੈ ਉਸਨੂੰ ਸਿੱਧੀ ਗਰਮੀ ਜਾਂ ਧੂੜ ਤੋਂ, ਧੂੜ 'ਤੇ ਜਿਹੜੀ ਹਵਾ ਪੈਂਦੀ ਹੈ ਜਾਂ ਫਿਰ ਪੰਛੀਆਂ ਤੋਂ ਬਚਾਉਣ ਦੇ ਲਈ ਇਸ ਦੇ ਉੱਤੇ ਜਿਹੜਾ ਸਨ ਪ੍ਰੋਟੈਕਟਰ ਕਵਰ ਲਗਾਇਆ ਜਾ ਸਕਦਾ, ਜਿਸ ਜੋ ਕਿ ਵਾਟਰਪਰੂਫ ਵੀ ਹੁੰਦਾ, ਬਾਹਰੀ ਯੂਨਿਟ ਨੂੰ ਜਿਹੜਾ ਹੈ ਕਵਰ ਕੀਤਾ ਜਾ ਸਕਦਾ। ਕੋਈ ਵੀ ਔਨਲਾਈਨ ਪਲੇਟਫਾਰਮ ਹੈਗਾ ਉੱਥੋਂ ਤੁਹਾਨੂੰ ਇਹ ਮਿਲ ਜਾਂਦਾ, ਗਰਮੀ ਤੋਂ ਵੀ ਰਾਹਤ ਮਿਲੇਗੀ, ਤੁਹਾਡਾ ਕੰਪਰੈਸਰ ਵੀ ਸੇਵ ਰਹਿੰਦਾ ਆ। ਇਸ ਤੋਂ ਇਲਾਵਾ ਤੁਸੀਂ ਆਪਣੇ ਏ ਸੀ ਦੇ ਵਿੱਚ ਨਾ ਸਟੈਬਲਾਈਜ਼ਰ ਜਿਹੜੇ ਹੁੰਦੇ ਨੇ ਉਹਨਾਂ ਦੀ ਵਰਤੋਂ ਕਰ ਸਕਦੇ ਹੋ। ਗਰਮੀਆਂ ਦੇ ਦੌਰਾਨ ਜਦੋਂ ਵੋਲਟੇਜ ਉੱਪਰ ਨੀਵੇਂ ਹੁੰਦਾ ਆ, ਤਾਂ ਅਜਿਹੇ ਦੇ ਵਿੱਚ ਇਹ ਹੁੰਦਾ ਕਿ ਜਦੋਂ ਵੋਲਟੇਜ ਸਟੈਬਲਾਈਜ਼ ਕਰਨ ਦੇ ਲਈ ਏ ਸੀ ਦੇ ਨਾਲ ਜਿਹੜਾ ਸਰਕਟੀ ਜਿਹੜਾ ਹੁੰਦਾ ਇਹ ਲੱਗਿਆ ਹੁੰਦਾ, ਬਿਜਲੀ ਦੇ ਵਾਧੇ, ਬਿਜਲੀ ਜਦੋਂ ਘੱਟਦੀ ਵੱਧਦੀ ਆ, ਤਾਂ ਅਜਿਹੇ ਦੇ ਵਿੱਚ ਇਹ ਏ ਸੀ ਨੂੰ ਸੇਵ ਕਰਕੇ ਰੱਖਦਾ ਆ। ਟਾਈਮ ਟਾਈਮ ਦੇ ਉੱਤੇ ਇਹਨਾਂ ਏਸੀਸ ਦੀ ਤੁਸੀਂ ਸਰਵਿਸ ਕਰਵਾ ਸਕਦੇ ਹੋ। ਫਿਲਟਰ ਸਾਫ਼ ਕਰੋ, ਇਸ ਨੂੰ ਚੇਂਜ ਕਰਵਾਓ, ਹਵਾ ਜਿਹੜੀ ਹੈ ਇਸ ਦਾ ਜਿਹੜਾ ਇਸਦਾ ਪ੍ਰਵਾਹ ਜਿਹੜਾ ਇਹ ਵਧੀਆ ਤਰੀਕੇ ਦੇ ਨਾਲ ਹੁੰਦਾ, ਕੂਲਿੰਗ ਜਿਹੜੀ ਹੈ ਉਹ ਸਟੇਬਲ ਰਹਿੰਦੀ ਹੈ, ਔਰ ਇਸ ਤੋਂ ਇਲਾਵਾ ਇਨਡੋਰ ਯੂਨਿਟ ਜਿਹੜਾ ਹੈ, ਇੱਥੇ ਏਅਰ ਫਿਲਟਰ ਹੁੰਦਾ, ਉਹਨੂੰ ਹਰ 30 ਤੋਂ 60 ਦਿਨਾਂ ਦੇ ਅੰਦਰ ਅੰਦਰ ਤੁਸੀਂ ਚੇਂਜ ਕਰ ਸਕਦੇ ਹੋ, ਜੋ ਕਿ ਬੈਟਰ ਵੀ ਹੁੰਦਾ ਏਸੀ ਲਈ। ਇਸ ਤੋਂ ਇਲਾਵਾ ਤੁਸੀਂ ਇਸ ਦੇ ਵਿੱਚ ਟੈਂਪਰੇਚਰ ਦਾ ਵੀ ਖਿਆਲ ਰੱਖ ਸਕਦੇ ਹੋ, ਜਿਵੇਂ ਕਿ ਹੁਣੇ ਸਾਡੇ ਲਿਸਨਰ ਨੇ ਕਿਹਾ ਕਿ ਜਿਹੜਾ ਨੋਰਮਲ ਟੈਂਪਰੇਚਰ ਹੈ ਇਸ 'ਤੇ ਤੁਸੀਂ ਸੈੱਟ ਕਰ ਸਕਦੇ ਹੋ। 24 to 26 ਡਿਗਰੀ ਸੈਲਸੀਅਸ ਤੱਕ ਜਿਹੜਾ ਹੈ ਇਹ ਆਰਾਮਦਾਇਕ ਤੁਹਾਨੂੰ ਕੂਲਿੰਗ ਦੇ ਸਕਦਾ ਹੈ, ਜਿਸ ਦੇ ਨਾਲ ਕੀ ਹੁੰਦਾ ਕੰਪਰੈਸਰ 'ਤੇ ਵੀ ਜ਼ਿਆਦਾ ਭਾਰ ਨਹੀਂ ਪੈਂਦਾ, ਔਰ ਇਸ ਗਰਮੀ ਤੋਂ ਤੁਹਾਨੂੰ ਰਾਹਤ ਵੀ ਮਿਲ ਸਕਦੀ ਹੈ। ਜੇਕਰ ਤੁਸੀਂ ਹਵਾ ਜਲਦੀ ਤੁਸੀਂ ਆਪਣੇ ਰੂਮ ਨੂੰ ਠੰਡਾ ਕਰਨਾ ਚਾਹੁੰਦੇ ਹੋ, ਤਾਂ ਕਮਰੇ ਨੂੰ ਤੁਸੀਂ ਦਰਵਾਜ਼ਾ ਬੰਦ ਕਰੋ, ਔਰ ਇਸ ਤੋਂ ਇਲਾਵਾ ਜਿਹੜਾ ਹੈ 24 to 26 ਤਾਂ ਤੁਸੀਂ ਏ ਸੀ ਅਗਰ ਔਨ ਕਰਦੇ ਹੋ ਤਾਂ ਤੁਸੀਂ ਛੱਤ ਵਾਲੇ ਜਿਹੜੇ ਪੱਖੇ ਹੁੰਦੇ ਨਾ ਉਸਨੂੰ ਨਾਲ ਦੀ ਨਾਲ ਤੁਸੀਂ ਚਲਾ ਕੇ ਈਜ਼ੀਲੀ ਤੁਸੀਂ ਜਲਦੀ ਜਿਹੜਾ ਰੂਮ ਹੈ ਉਹ ਠੰਡਾ ਕਰ ਸਕਦੇ ਹੋ। ਰੂਟੀਨ ਦੇ ਵਿੱਚ ਜਿਹੜਾ ਹੈ ਤੁਸੀਂ ਇਸਨੂੰ ਸੈੱਟ ਕਰਨਾ, ਜ਼ਿਆਦਾ ਇਸ 'ਤੇ ਇਸਤੇਮਾਲ ਦੀ ਜ਼ਰੂਰਤ ਨਹੀਂ ਹੁੰਦੀ, ਜਦੋਂ ਬਹੁਤ ਜ਼ਿਆਦਾ ਸਟੀਮ ਗਰਮੀ ਲੱਗੇ ਤੁਹਾਨੂੰ ਉਸ ਟਾਈਮ ਦੇ ਉੱਤੇ ਇਸਦਾ ਇਸਤੇਮਾਲ ਕੀਤਾ ਜਾ ਸਕਦਾ। ਬਾਕੀ ਆਪਣੇ ਵਿਚਾਰ ਤੁਸੀਂ ਵੀ ਸਾਂਝਾ ਕਰੋ ਕਿ ਆਖਿਰਕਾਰ ਕਿਸ ਤਰ੍ਹਾਂ ਇਸ ਗਰਮੀ ਦੇ ਵਿੱਚ ਹੋਰ ਜਿਹੜੀਆਂ ਚੀਜ਼ਾਂ ਨੇ, ਕਿਉਂਕਿ ਅਸੀਂ ਦੇਖਿਆ ਕਿ ਇਲੈਕਟ੍ਰੀਕਲ ਜਿਹੜੇ ਇਲੈਕਟ੍ਰੀਕਲ ਵਹੀਕਲਸ ਹੁੰਦੇ ਨੇ ਉਹਨਾਂ ਦੀ ਵੀ ਬਹੁਤ ਜ਼ਿਆਦਾ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ, ਹੋਰ ਜਿਹੜੀਆਂ ਚੀਜ਼ਾਂ ਨੇ ਸਾਨੂੰ ਇਫੈਕਟ ਕਰਦੀਆਂ ਨੇ ਇਸ ਗਰਮੀ ਦੇ ਵਿੱਚ, ਉਸ ਦੇ ਨਾਲ ਜੁੜੇ ਵੀ ਤੁਸੀਂ ਆਪਣੇ ਵਿਚਾਰ ਸਾਂਝਾ ਕਰ ਸਕਦੇ ਹੋ ਔਰ ਆਪਣੀ ਸਲਾਹ ਤਾਂ ਦੇ ਹੀ ਸਕਦੇ ਹੋ। ਅਗਲਾ ਮੈਸੇਜ ਕਿਹੜਾ ਆਇਆ ਜੀ ਸਾਡੇ ਕੋਲ, ਔਰ ਲਿਸਨਰ ਦੋਸਤ ਨੇ ਐਕਚੁਅਲੀ ਸਾਨੂੰ ਲਿਖ ਕੇ ਮੈਸੇਜ ਭੇਜਿਆ, ਉਹ ਮੈਂ ਜ਼ਰੂਰ ਤੁਹਾਨੂੰ ਪੜ੍ਹ ਕੇ ਸੁਣਾਵਾਂਗੀ। ਸਭ ਤੋਂ ਪਹਿਲਾਂ ਦੱਸ ਦਿੰਦੀ ਕਿ ਅੱਜ ਦਾ ਸਾਨੂੰ ਮੈਸੇਜ ਇੱਕ ਹੋ ਰਿਹਾ, ਅੰਜਲੀ ਜੀ ਯੂ ਆਰ ਮੋਸਟ ਵੈਲਕਮ ਜੀ, ਇੱਕ ਗਲਾਸ ਮੈਂਗੋ ਜੂਸ ਪੀਓ ਜੀ, SPS ਨਗਰ ਮਹਿਰਾਮਪੁਰ ਤਲੋਚਨ ਨਿੱਕੀ, ਲਵ ਯੂ ਐਂਡ ਆਲ ਟੀਮ, ਥੈਂਕ ਯੂ ਸੋ ਮਚ ਜੀ। ਔਰ ਸਲਾਹ ਦੇ ਦਿੱਤੀ ਤੁਸੀਂ, ਜੂਸ ਤਾਂ ਭੇਜਿਆ ਹੀ ਨਹੀਂ, ਮਜ਼ਾਕ ਕਰ ਰਹੀ ਹਾਂ ਜੀ, ਕਿਸੇ ਸੀਰੀਅਸ ਹੋ ਕੇ ਸੱਚੀ ਨਾ ਭੇਜ ਦਿਓ ਮੈਸੇਜ ਆਇਆ ਜੀ। ਆਪਣੇ ਜੀਵਨ 'ਚ ਕਿੰਨੇ ਵੀ ਉੱਪਰ ਕਿਉਂ ਨਾ ਉੱਠ ਜਾਓ, ਪਰ ਆਪਣੇ ਗਰੀਬੀ ਅਤੇ ਬੁਰੇ ਵਕਤ ਕਦੇ ਨਾ ਭੁੱਲੋ। ਪਰ ਤੁਸੀਂ ਕਦੇ ਇਹ ਨੋਟਿਸ ਕੀਤਾ ਕਿ ਸਾਨੂੰ ਇਹ ਵਾਲਾ ਟਾਈਮ ਕਦੇ ਆਪਣੇ ਆਪ ਹੀ ਨਹੀਂ ਭੁੱਲਦਾ? ਕੋਈ ਇਨਸਾਨ ਅਗਰ ਭੁੱਲਣਾ ਚਾਹੇ ਵੀ ਨਾ, ਉਹ

0: ਆਪਣਾ ਮਾੜਾ ਟਾਈਮ, ਬੁਰਾ ਵਕਤ, ਗਰੀਬੀ ਦਾ ਟਾਈਮ ਕਦੇ ਵੀ ਨਹੀਂ ਭੁੱਲਦਾ, ਕਿਉਂਕਿ ਉਹ ਟਾਈਮ ਐਸਾ ਟਾਈਮ ਹੁੰਦਾ ਜਦੋਂ ਉਸ ਇਨਸਾਨ ਨੂੰ ਨਾ ਆਪਣੇ ਚੰਗੇ ਭਲੇ ਦਾ ਪਤਾ ਲੱਗਦਾ, ਆਪਣੇ ਨੇੜਲਿਆਂ ਦਾ ਪਤਾ ਲੱਗਦਾ, ਔਰ ਇੱਕ ਚੀਜ਼ ਉਸਨੂੰ ਇਸ ਗੱਲ ਦਾ ਵੀ ਅੰਦਾਜ਼ਾ ਹੁੰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਉਸਨੇ ਆਪਣੇ ਅੱਜ ਨੂੰ ਸਵਾਰੇਗਾ ਤਾਂ ਉਸਦਾ ਆਉਣ ਵਾਲਾ ਕੱਲ੍ਹ ਜਿਹੜਾ ਹੈ ਉਹ ਬਿਹਤਰ ਬਣੇਗਾ। ਇਸ ਚੀਜ਼ ਦੇ ਵਿੱਚ ਵੀ ਉਸ ਵਿਅਕਤੀ ਨੂੰ ਬਹੁਤ ਜ਼ਿਆਦਾ ਮੇਕ ਇੱਕ ਮੋਟੀਵੇਸ਼ਨ ਮਿਲਦੀ ਹੈ ਉਸ ਬੁਰੇ ਵਕਤ ਦੇ ਵਿੱਚ ਵੀ ਆਪਣੇ ਆਉਣ ਵਾਲੇ ਕੱਲ੍ਹ ਨੂੰ ਸਵਾਰਨ ਦੀ। ਸੋ ਮੈਸੇਜ ਆ ਗਿਆ ਜੀ ਸਾਡੇ ਕੋਲ, ਬਹੁਤ ਸਾਰੇ ਮੈਸੇਜਸ ਆਏ ਨੇ, ਅੱਜ ਪਹਿਲਾਂ ਸੁਣਦੇ ਹਾਂ ਕੀ ਕਹਿੰਦੇ ਨੇ ਲਿਸਨਰ ਦੋਸਤ।
1: ਹੈਲੋ ਮੈਮ, ਸਤਿ ਸ਼੍ਰੀ ਅਕਾਲ। ਮੈਡਮ, ਮੈਂ ਰਿਸ਼ਮ ਸਿੰਘ ਗਿੱਲ, ਪਿੰਡ ਚੱਕੋਲਾ ਨੇੜੇ ਸੁਲਤਾਨਪੁਰ ਲੋਧੀ। ਮੈਡਮ, ਅੱਜ ਤੁਸੀਂ ਬਹੁਤ ਵਧੀਆ ਟੋਪਿਕ ਰੱਖਿਆ ਅਤੇ ਬੜੇ ਦੋਸਤ ਸੱਜਣ ਮਿੱਤਰ ਇਸ ਟੋਪਿਕ 'ਤੇ ਆਪਣੇ ਵਿਚਾਰ ਪੇਸ਼ ਕਰਨਗੇ, ਲੇਕਿਨ ਮੈਂ ਥੋੜ੍ਹਾ ਜਿਹਾ ਹਟ ਕੇ ਨਾ ਕੁਛ ਤੁਹਾਡੇ ਨਾਲ ਵਿਚਾਰ ਸਾਂਝਾ ਕਰ ਲੱਗਾ।
2: ਜੀ,
1: ਜਿਸ ਤਰ੍ਹਾਂ ਤੁਸੀਂ ਗੱਲ

0: ਦੇ ਵਿੱਚ ਵੀ ਇਹੀ ਹਾਲ ਹੈ। ਕਿਤੇ ਕੀ ਕਹਿ ਲੋਗੇ ਤੁਸੀਂ, ਘਰਾਂ ਦੇ ਵਿੱਚ ਸਿਰਫ ਸਵੇਰੇ ਉੱਠਦੇ ਨੇ, ਇਹ ਲਗਾ ਦਿਓ, ਇਹ ਲਗਾ ਦਿਓ ਮੈਨੂੰ। ਚਲੋ, ਘਰਾਂ ਦੇ ਵਿੱਚ ਇਹਨਾਂ ਕਰਕੇ ਰੌਣਕਾਂ ਨੇ। ਬਾਕੀ ਖਾਣ ਪੀਣ ਦਾ ਧਿਆਨ ਤਾਂ ਦੇਖੋ ਅਸੀਂ ਹੀ ਰੱਖਣਾ, ਉਹਨਾਂ ਨੂੰ ਕੀ ਪਤਾ ਉਹ ਕੀ ਖਾ ਰਹੇ ਨੇ ਕੀ ਨਹੀਂ। ਆਦਤਾਂ ਜਿੱਦਾਂ ਦੀਆਂ ਬਣਾਵਾਂਗੇ ਉੱਦਾਂ ਦੀਆਂ ਪੈ ਜਾਣੀਆਂ ਨੇ। ਅਗਲਾ ਮੈਸੇਜ ਕਿਹਨਾਂ ਦਾ ਆਇਆ ਜੀ, ਕਿਹਨਾਂ ਦਾ ਆਇਆ, ਔਰ ਆਜੋ ਸੁਣਦੇ ਹਾਂ।
1: ਐਫਐਮ ਰੇਨਬੋ ਜਲੰਧਰ ਤੇ ਆਈਐਮ ਆਇੰਗ ਅਤੇ ਦਿਲ ਆਪਣਾ ਪੰਜਾਬੀ ਵਿੱਚ ਪੈਰ ਰੱਖਿੰਗ ਤੇ ਸਵੇਰ ਤੋਂ ਪ੍ਰੋਗਰਾਮ ਸੁਨਿੰਗ ਮੈਡਮ ਅੰਜਲੀ ਜੀ ਪੇਸ਼ ਕਰਿੰਗ। ਨਮਸਤੇ, ਸਤਿ ਸ਼੍ਰੀ ਅਕਾਲ ਜੀ। ਬੰਦਨਾ ਪ੍ਰੋਗਰਾਮ ਸੁਣਿਆ, ਵਾਹ ਕਮਾਲ, ਤੇ ਨਾਲ ਦੀ ਨਾਲ ਹੀ ਗੁੱਡ ਮੋਰਨਿੰਗ ਵਿੱਚ ਪਰਮਾਤਮਾ ਦਾ ਥੈਂਕ ਯੂ ਜਿਸ ਨੇ ਲੰਘੀ ਰਾਤ ਬਹੁਤ ਵਧੀਆ ਤੇ ਅੱਜ ਦੀ ਸੋਹਣੀ ਸੱਜਰੀ ਸਵੇਰ ਸਾਡੀ ਨਜ਼ਰ ਕੀਤੀ, ਉਸਦੇ ਉੱਤੇ ਗੱਲਬਾਤ ਕੀਤੀ, ਜਿੱਥੇ ਕਿ ਤੁਸੀਂ ਮੈਡਮ ਅੰਜਲੀ ਜੀ ਬਹੁਤ ਸੋਹਣੀ ਜਾਣਕਾਰੀ ਦਿੰਦਿਆਂ ਹੋਇਆਂ ਪਰਮਾਤਮਾ ਦਾ ਥੈਂਕ ਯੂ ਕਰਨਾ ਤੇ ਆਪਣਾ ਵੀ ਥੈਂਕ ਯੂ ਕਰਨਾ ਚਾਹੀਦਾ। ਬਿਲਕੁਲ ਜੀ, ਸ਼ੀਸ਼ੇ ਮੂਹਰੇ ਖੜ ਕੇ ਆਪਣੇ ਨਾਲ ਗੱਲਾਂ ਬਾਤਾਂ ਕਰੋ ਤੇ ਆਪਣਾ ਥੈਂਕ ਯੂ ਕਰੋ, ਆਪਣੀ ਖੁਸ਼ੀ ਆਪਣੇ ਨਾਲ ਸਾਂਝੀ ਕਰੋ, ਜੇਕਰ ਗਲਤੀ ਕੀਤੀ ਤਾਂ ਹਲਕੀ ਜਿਹੀ ਮੂੰਹ ਦੇ ਉੱਤੇ ਥੱਪੜੀ ਵੀ ਲਾਓ। ਸੋ ਬਹੁਤ ਸੋਹਣੀ ਜਾਣਕਾਰੀ, ਥੈਂਕ ਯੂ ਵੀ ਕਰਨਾ ਬਣਦਾ ਆ, ਔਰ ਆਪਣੀ ਬਹੁਤ ਸੋਹਣੀ ਜਾਣਕਾਰੀ ਦਿੰਦਿਆਂ ਹੋਇਆਂ ਬੱਚਿਆਂ ਨੂੰ ਗਰਮੀਆਂ ਤੋਂ ਕਿਸ ਤਰ੍ਹਾਂ ਬਚਾਉਣਾ, ਲੂ ਤੋਂ ਕਿੱਦਾਂ ਬਚਾਉਣਾ ਜਿਸ ਤਰ੍ਹਾਂ ਕਿ ਜ਼ਿਆਦਾ ਗਰਮੀ ਪੈ ਰਹੀ ਆ। ਬਿਲਕੁਲ ਜੀ, ਇੱਕ ਤਾਂ ਧੁੱਪ ਦੇ ਵਿੱਚ ਬਾਹਰ ਨਾ ਨਿਕਲਣ ਦਿਓ, ਜੇਕਰ ਜਾਣਾ ਹੀ ਆ ਤਾਂ ਸਿਰ ਦੇ ਉੱਤੇ ਕੋਈ ਕੱਪੜਾ ਲੈ ਕੇ ਜਾਣ ਜਾਂ ਫਿਰ ਛੱਤਰੀ ਲੈ ਕੇ ਜਾਣ। ਘਰ ਦੇ ਵਿੱਚ ਨਿੰਬੂ ਪਾਣੀ ਓਐਸ ਦਾ ਘੋਲ ਤੁਸੀਂ ਦੱਸਿਆ ਪੀਣ ਵਾਸਤੇ, ਬਹੁਤ ਵਧੀਆ ਗੱਲਬਾਤ ਆ, ਕਿਉਂਕਿ ਇਸ ਤਰ੍ਹਾਂ ਦੇ ਘੋਲ ਸਾਨੂੰ ਬੱਚਿਆਂ ਨੂੰ ਦੇਣੇ ਚਾਹੀਦੇ, ਸਕੂਲ ਵੀ ਕੁਛ ਨਾ ਕੁਛ ਇਸ ਤਰ੍ਹਾਂ ਦਾ ਬੋਤਲਾਂ ਦੇ ਵਿੱਚ ਪਾ ਕੇ ਦੇਣਾ ਚਾਹੀਦਾ, ਪਾਣੀ ਵਗੈਰਾ। ਸੋ ਕਿਉਂਕਿ ਬੱਚੇ ਤਾਂ ਬੱਚੇ ਹੁੰਦੇ, ਉਹਨਾਂ ਨੂੰ ਸਮਝਾਉਣਾ ਸਾਡਾ ਫਰਜ਼ ਆ। ਤੁਹਾਡੀ ਪੇਸ਼ਕਾਰੀ ਮੈਡਮ ਅੰਜਲੀ ਜੀ, ਜਦੋਂ ਵੀ ਆਉਂਦੇ ਹਾਂ ਤਾਂ ਗਰੁੱਪ ਦੇ ਵਿੱਚ ਸੋਹਣੀ ਜਿਹੀ ਗੱਲਬਾਤ ਕਰਕੇ ਸੁਣਾ ਜਾਂਦੇ ਹਾਂ, ਹਮਕੋ ਵੀ ਆਨੇ ਕੇ ਲੀਏ ਮਜਬੂਰ ਕਰ ਜਾਤੇ ਹੈ। ਆਈਐਮ ਆਇੰਗ ਐਂਡ ਦਾ ਪ੍ਰੋਗਰਾਮ ਸੁਨਿੰਗ ਐਂਡ ਦਾ ਬਹੁਤ ਅੱਛਾ ਲੱਗਿੰਗ, ਅੰਜਲੀ ਜੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰੇਂਗ, ਔਰ ਆਪਕੀ ਹਮ ਕੈਸੇ ਤਾਰੀਫ ਕਰੇਂਗ, ਐਂਡ ਦਾ ਗੀਤ ਸੁਣਾਏਂਗ, ਐਂਡ ਦਾ ਅੱਡੀ ਟਪਾਵੇਂ ਗੀਤ ਸੁਣਾ ਕਰ ਹਮਾਰੀ ਅੱਡੀ ਲਗਨੇ ਨਹੀਂ ਦੀਆ। ਸੋ ਅੰਜਲੀ ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਖੁਸ਼ ਰਹੋ, ਆਬਾਦ ਰਹੋ, ਇਸੇ ਤਰ੍ਹਾਂ ਫੁੱਲਾਂ ਦੀਆਂ ਮਹਿਕਾਂ ਖਿਲਾਰਦੇ ਰਹੋ। ਐਫਐਮ ਰੇਨਬੋ ਜਲੰਧਰ ਦੇ ਉੱਤੇ ਹਾਜ਼ਰ ਸੀ ਵਿਨੋਦ ਸੰਧੂ, ਜਾਡਲਾ ਟਾਊਨ, ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ, ਪੰਜਾਬ ਤੋਂ।
0: ਵਿਨੋਦ ਜੀ, ਤੁਹਾਡਾ ਮੈਸੇਜ ਸੁਣ ਕੇ ਮੈਨੂੰ ਵੀ ਬੜੀ ਖੁਸ਼ੀ ਹੋਏਗਾ, ਔਰ ਸਵੇਰ ਦੀ ਮੈਂ ਬੋਲਿੰਗ ਔਰ ਤੁਸੀਂ ਪ੍ਰੋਗਰਾਮ ਸੁਣਿੰਗ, ਬਹੁਤ ਅੱਛੀ ਵਾਲੀ ਫੀਲਿੰਗ ਆ ਰਹੀ ਹੈ, ਔਰ ਥੈਂਕ ਯੂ ਸੋ ਮਚ ਜੀ। ਹੋਰ ਨਹੀਂ ਮੇਰੇ ਕੋਲ ਹੋਇੰਗ ਹੋਇੰਗ ਵਾਲਾ ਬੋਲਿਆ ਜਾ ਰਿਹਾ, ਕਿਉਂਕਿ ਤੁਸੀਂ ਤਾਂ ਦੇਖੋ ਐਕਸਪਰਟ ਹੋ, ਸਾਡੇ ਲਿਸਨਰ ਤਾਂ ਆਪਣੀ ਆਪਣੇ ਮੈਂ ਕਿਹਾ ਬੋਲਣ ਦੇ ਅੰਦਾਜ਼ ਦੇ ਵਿੱਚ ਐਕਸਪਰਟ ਨੇ, ਉਹਨਾਂ ਨੂੰ ਕੌਣ ਮੈਂ ਕਿਹਾ ਉਹਨਾਂ ਦੇ ਨਾਲ ਕੌਣ ਕੰਪੈਰੀਜ਼ਨ ਕਰੇ ਆਪਣਾ। ਬਾਕੀ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਕਿਹੜਾ ਆਇਆ ਜੀ, ਕਿਹੜਾ ਆਇਆ ਜੀ, ਆਜ ਪਹਿਲਾਂ ਸੁਣਦੇ ਹਾਂ।
2: ਹੈਲੋ ਦਿਲ ਆਪਣਾ ਪੰਜਾਬੀ, ਅੰਜਲੀ ਮੈਡਮ ਜੀ ਵੈਰੀ ਗੁੱਡ ਮੋਰਨਿੰਗ, ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ। ਮੈਡਮ ਜੀ ਗਰਮੀ ਬਹੁਤ ਵੱਧ ਰਹੀ ਹੈ, ਗਰਮੀ ਦੇ ਨਾਲ ਨਾਲ ਸਾਨੂੰ ਬਚਾਵ ਦੇ ਰੱਖਣ ਦੇ ਨਾਲ ਨਾਲ ਤੁਸੀਂ ਬਿਜਲੀ ਦੇ ਉਪਕਰਨਾਂ ਬਾਰੇ ਗੱਲ ਕੀਤੀ ਹੈ ਮੈਡਮ ਜੀ, ਪਰ ਉਪਕਰਨਾਂ ਨੂੰ ਆਪਾਂ ਥੋੜੀ ਥੋੜੀ ਦੇਰ ਬਾਅਦ ਰੈਸਟ ਕਰਾ ਕੇ ਕਰਨੇ, ਕੁਛ ਜਿਸ ਤਰ੍ਹਾਂ ਆਪਾਂ ਸਵੇਰੇ ਕਰ ਲਈਏ, ਕੁਛ ਆਪਾਂ ਸ਼ਾਮੀ ਕਰ ਲਈਏ, ਕੁਛ ਆਪਾਂ ਅਗਲੇ ਦਿਨ ਤੇ ਪਾ ਦਈਏ, ਕਿਉਂਕਿ ਗਰਮੀ ਤੇਜ਼ ਹੋਣ ਕਰਕੇ ਉਪਕਰਨਾਂ ਉੱਪਰ ਵੀ ਪ੍ਰਭਾਵ ਬਹੁਤ ਜ਼ਿਆਦਾ ਪੈਂਦਾ ਹੈ ਮੈਡਮ ਜੀ। ਇਹ ਤਾਂ ਗੱਲਾਂ ਹੋ ਗਈਆਂ ਸਾਨੂੰ ਗਰਮੀ ਦੇ ਬਾਰੇ, ਜਿਸ ਤਰ੍ਹਾਂ ਕਿ ਆਪਾਂ ਇੱਕ ਪੱਖਾ ਇੱਕ ਟਾਈਮ ਵਿੱਚ 4 ਘੰਟੇ ਤੋਂ ਘੱਟ ਵੱਧ ਨਹੀਂ ਚਲਾਉਣਾ, 2 ਘੰਟੇ ਤੋਂ ਵੱਧ ਨਹੀਂ ਚਲਾਉਣਾ, ਕਦੇ ਅਸੀਂ ਇੱਕ ਪੱਖਾ ਚਲਾ ਲਈਏ, ਕਦੇ ਅਸੀਂ ਵਿਹੜੇ ਦਾ ਪੱਖਾ ਚਲਾ ਲਈਏ, ਕਦੇ ਅਸੀਂ ਦੂਸਰੇ ਰੂਮ ਦਾ ਪੱਖਾ ਚਲਾ ਲਈਏ, ਇਸ ਤਰ੍ਹਾਂ ਹੀ ਸਾਨੂੰ ਏਸੀ ਵੀ ਵਾਰੀ ਵਾਰੀ ਸਿਰ ਬਦਲ ਬਦਲ ਕੇ ਚਲਾਉਣੇ ਚਾਹੀਦੇ ਨੇ ਜੇ ਦਿਨ ਵਿੱਚ ਤੁਹਾਨੂੰ ਜ਼ਰੂਰਤ ਹੈ ਤੇ ਮੈਡਮ ਜੀ। ਤੇ ਮੈਡਮ ਜੀ ਇਹ ਗੱਲਾਂ ਸਾਰੀਆਂ ਕਰਦੇ ਹੋਏ ਮੈਂ ਤੇ ਇੱਕ ਹਦਾਇਤ ਦੇਵਾਂਗੀ ਆਪਣੀ ਭੈਣਾਂ ਤੇ ਆਪਣੇ ਵੀਰਾਂ ਨੂੰ, ਜਿਹੜੀਆਂ ਘਰ ਦੇ ਵਿੱਚ ਕੰਮਾਂ ਵਾਲੀਆਂ ਆਉਂਦੀਆਂ ਨੇ, ਸਾਨੂੰ ਉਹਨਾਂ ਦੇ ਉੱਪਰ ਵੀ ਧਿਆਨ ਦੇਣਾ ਚਾਹੀਦਾ, ਉਹ ਵੀ ਗਰਮੀ ਦੇ ਵਿੱਚ ਸਾਡੇ ਕੋਲ ਆਉਂਦੀਆਂ ਨੇ, ਉਹਨਾਂ ਨੂੰ ਠੰਡਾ ਸ਼ਰਬਤ, ਸਕੰਜਵੀ, ਨਿੰਬੂ ਪਾਣੀ ਜ਼ਰੂਰ ਦੇਣਾ ਚਾਹੀਦਾ ਹੈ, ਫਿਰ ਉਹਨਾਂ ਦੇ ਨਾਲ ਕੰਮ ਦੇ ਵਿੱਚ ਪੂਰੀ ਹੈਲਪ ਕਰਨੀ ਚਾਹੀਦੀ ਹੈ, ਕਿਉਂਕਿ ਗਰਮੀ ਬਹੁਤ ਹੈ, ਇਸ ਤਰ੍ਹਾਂ ਕਰਕੇ ਕਿ ਉਹ ਸਾਰਾ ਦਿਨ ਛੁੱਟੀਆਂ ਤੇ ਰਹਿਣ, ਚਾਰ ਚਾਰ ਛੁੱਟੀਆਂ ਲੈਣ, ਇਸ ਤੋਂ ਅੱਛਾ ਹੈਗਾ ਕਿ ਆਪਾਂ ਉਹਨਾਂ ਤੋਂ ਕੰਮ ਘੱਟ ਤੇ ਹੈਲਪ ਉਹਨਾਂ ਦੀ ਜ਼ਰੂਰ ਕਰਵਾ ਦਿੱਤੀ ਜਾਵੇ। ਤੇ ਇਸ ਤਰ੍ਹਾਂ ਹੀ ਸਾਡੇ ਦੁੱਧ ਪਾਉਣ ਵਾਲੇ ਵੀਰ ਭਰਾ ਆਉਂਦੇ ਹਨ ਘਰਾਂ ਦੇ ਵਿੱਚ, ਤੇ ਉਹਨਾਂ ਨੂੰ ਵੀ ਇੱਕ ਠੰਡਾ ਗਲਾਸ ਕੰਜਵੀ ਦਾ

0: ਜਾਂ ਕੱਚੀ ਲੱਸੀ ਦਾ ਜਾਂ ਰੂਹ ਅਫਜ਼ਾ ਦਾ ਸ਼ਰਬਤ ਦਾ ਦੇਣਾ ਚਾਹੀਦਾ ਹੈ ਮੈਡਮ ਜੀ। ਇਹ ਸਾਡੀ ਆਪਣੀ ਇੱਕ ਉਹ ਬਣਦੀ ਹੈ, ਇਹ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਗਰਮੀ ਤਾਂ ਇੱਕ ਦੋ ਤਿੰਨ ਮਹੀਨੇ, 2 ਮਹੀਨੇ, 1.5 ਮਹੀਨਾ ਰਹਿਣੀ ਹੈ, ਲੇਕਿਨ ਅਸੀਂ ਉਹਨਾਂ ਦਾ ਧਿਆਨ ਆਪ ਹੀ ਰੱਖਣਾ ਹੈ। ਉਹ ਵੀ ਘਰਾਂ ਵਿੱਚੋਂ ਕੰਮ ਕਰਨ ਆਉਂਦੇ ਹਨ ਮੈਡਮ ਜੀ। ਇਹ ਸਾਰੇ ਅੱਜ ਦੇ ਵਿਚਾਰ ਸਨ ਮੈਡਮ ਜੀ। ਮੈਂ ਤੁਹਾਡਾ ਸਾਰਾ ਪ੍ਰੋਗਰਾਮ ਸੁਣਿਆ, ਲੇਕਿਨ ਗਰਮੀ ਜ਼ਿਆਦਾ ਹੋਣ ਕਰਕੇ ਮੈਨੂੰ ਘਰ ਦੇ ਕੰਮਾਂ ਵੱਲ ਵੀ ਬੜਾ ਧਿਆਨ ਸੀਗਾ ਕਿ ਪਾਣੀ ਫਟਾਫਟ ਭਰ ਲਵਾਂ। ਜਿਸ ਤਰ੍ਹਾਂ ਅੱਜ ਜਲੰਧਰ ਦੇ ਵਿੱਚ ਤੁਸੀਂ ਦੱਸਿਆ ਬੜਾ ਲੰਬਾ ਕੱਟ ਹੈਗਾ, ਤੇ ਮੈਂ ਕਿਹਾ ਪਾਣੀ ਪੂਣੀ ਭਰ ਕੇ ਸਾਰੇ ਕੰਮ ਸਵਾਰ ਕੇ ਨਾਲ ਨਾਲ ਪ੍ਰੋਗਰਾਮ ਸੁਣਦੀ ਰਹੀ, ਨਾਲੇ ਦੌੜ ਦੌੜ ਕੰਮ ਕਰਦੀ ਰਹੀ। ਤੇ ਹੁਣ ਮੈਡਮ ਜੀ ਮੈਂ ਤੁਹਾਨੂੰ ਆਡੀਓ ਭੇਜਦੀ ਹਾਂ, ਮੈਂ ਤੁਹਾਡੀ ਆਪਣੀ ਕਿਰਨ ਅਰੋਲਾ ਗ੍ਰੀਨ ਪਾਰਕ ਕਪੂਰਥਲਾ।
1: ਥੈਂਕ ਯੂ ਸੋ ਮਚ ਜੀ। ਮੈਂ ਕਿਹਾ ਜੀ ਤੁਹਾਡੀ ਗੱਲਬਾਤ ਸੁਣ ਕੇ ਇੱਦਾਂ ਲੱਗਦਾ ਕਿ ਹਾਂ ਮੈਂ ਤੁਹਾਡੇ ਨਾਲ ਹੀ, ਜਿੱਦਾਂ ਮੈਂ ਤਾਂ ਪ੍ਰੋਗਰਾਮ ਪੇਸ਼ ਕਰ ਰਹੀ ਸੀ, ਪਰ ਮੈਨੂੰ ਇੱਦਾਂ ਲੱਗ ਰਿਹਾ ਸੀ ਤੁਹਾਡੇ ਨਾਲ ਮੈਂ ਭੱਜ ਭੱਜ ਕੇ ਕੰਮ ਵੀ ਕਰ ਰਹੀ ਹੋਵਾਂ। ਦੇਖੋ ਬਿਲਕੁਲ ਸਹੀ ਉਹਨਾਂ ਨੇ ਕਿਹਾ ਕਿ ਅਸੀਂ ਜਿੱਥੇ ਇੱਕ ਪਾਸੇ ਜਿੰਨਾ ਇਹਨਾਂ ਬਿਜਲੀ ਦੇ ਉਪਕਰਨਾਂ ਅਤੇ ਜਿੱਥੇ ਸਾਂਭ ਸੰਭਾਲ ਕਰਨੀ ਹੈ ਨਾ, ਦੂਸਰੀ ਉਹਨਾਂ ਨੇ ਸਲਾਹ ਵੀ ਛੋਟੀ ਜਿਹੀ ਸਲਾਹ ਆ, ਕਈ ਵਾਰੀ ਅਸੀਂ ਅਣਗੌਲੀ ਕਰ ਜਾਂਦੇ ਹਾਂ ਕਿ ਸਾਡੀ ਮਦਦ ਦੇ ਲਈ ਜੇ ਜਿਹੜਾ ਕੋਈ ਆ ਰਿਹਾ, ਜਿਹੜੇ ਸਾਡੇ ਘਰਾਂ ਤੱਕ ਦੁੱਧ ਪਹੁੰਚਾ ਰਹੇ ਨੇ, ਸਾਡੇ ਘਰਾਂ ਦਾ ਕੰਮ ਕਰਨ ਕੋਈ ਆ ਰਹੇ ਨੇ, ਤਾਂ ਉਹਨਾਂ ਦੀ ਵੀ ਮੈਂ ਕਿਹਾ ਮਦਦ ਇਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਕਿ ਇਸ ਗਰਮੀ ਦੇ ਵਿੱਚ ਜਦੋਂ ਬਾਹਰੋਂ ਆਉਣ ਤਾਂ ਇੱਕ ਗਲਾਸ ਠੰਡਾ ਪਾਣੀ, ਨਿੰਬੂ ਪਾਣੀ, ਸ਼ਰਬਤ, ਕੁਛ ਵੀ ਉਹਨਾਂ ਨੂੰ ਦਿੱਤਾ ਜਾਵੇ ਤਾਂ ਕਿ ਇਸ ਗਰਮੀ ਤੋਂ ਉਹਨਾਂ ਨੂੰ ਵੀ ਰਾਹਤ ਮਿਲੇ। ਥੈਂਕ ਯੂ ਸੋ ਮਚ ਜੀ ਆਪਣੇ ਵਿਚਾਰ ਪੇਸ਼ ਕਰਨ ਦੇ ਲਈ, ਔਰ ਤੁਸੀਂ ਆਪਣੇ ਵਿਚਾਰ ਭੇਜੇ ਸਾਨੂੰ, ਇਸ ਚੀਜ਼ ਦੀ ਵੀ ਸਾਨੂੰ ਜ਼ਿਆਦਾ ਖੁਸ਼ੀ ਹੋਈ ਹੈ। ਔਰ ਪ੍ਰੋਗਰਾਮ ਦੇ ਵਿੱਚ ਅਗਲੇ ਬਹੁਤ ਸਾਰੇ ਮੈਸੇਜਸ ਮੈਂ ਕਿਹਾ ਆਏ ਨੇ, ਪਰ ਫਿਲਹਾਲ ਮੈਂ ਕਿਹਾ ਕਿਉਂ ਨਾ ਜੀ ਇੱਕ ਗੀਤ ਦੇ ਵੱਲ ਵਧਿਆ ਜਾਵੇ, ਔਰ ਇਸ ਗੀਤ ਦੇ ਉਸ ਪਾਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਤੁਹਾਡੇ ਲਈ।

0: ਤੁਸੀਂ ਵੀ ਮੇਰੀ ਗੱਲ ਸੁਣੋ, ਔਰ ਮੈਂ ਜੋ ਕਹਿ ਰਹੀ ਹਾਂ ਨਾ ਉਸ 'ਤੇ ਗੌਰ ਫਰਮਾਓ, ਔਰ ਸਰਕਾਰ ਜੀ ਬਸ ਇਸ ਗੱਲ 'ਤੇ ਗੌਰ ਫਰਮਾਓ ਕਿ ਇਸ ਗਰਮੀ ਦੇ ਵਿੱਚ ਆਪਣੀ ਸੁਰੱਖਿਆ ਕਰਨੀ ਹੈ, ਦੂਸਰਿਆਂ ਦੀ ਵੀ ਸੁਰੱਖਿਆ ਕਰਨੀ ਹੈ। ਔਰ ਇਸ ਗਰਮੀ ਦੇ ਵਿੱਚ ਜਿੱਥੇ ਅਸੀਂ ਏਸੀ ਦੀ ਗੱਲ ਕੀਤੀ ਹੈ, ਉੱਥੇ ਹੀ ਜਿਹੜੇ ਇਲੈਕਟ੍ਰਿਕ ਵਹੀਕਲਸ ਹੁੰਦੇ ਨੇ ਨਾ, ਉਹਨਾਂ ਨੂੰ ਵੀ ਸੇਫ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਨਾਂ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਸੁਰੱਖਿਅਤ ਥਾਂ ਦੇ ਉੱਤੇ ਤੁਸੀਂ ਰੱਖ ਸਕਦੇ ਹੋ, ਉਹਨਾਂ ਨੂੰ ਛਾਂਦਾਰ ਜਿਹੜੀ ਜਗ੍ਹਾ ਹੈ ਉੱਥੇ ਪਾਰਕਿੰਗ ਕੀਤੀ ਜਾ ਸਕਦੀ ਹੈ, ਕਿਉਂਕਿ ਬਹੁਤ ਸਾਰੇ ਅਸੀਂ ਦੇਖਿਆ ਸੀਨਸ ਅਸੀਂ ਦੇਖੇ ਹੁੰਦੇ ਆ ਕਿ ਖੜ੍ਹੀ ਗੱਡੀ ਦੇ ਉੱਤੇ ਅੱਗ ਲੱਗ ਜਾਂਦੀ ਹੈ, ਖੜ੍ਹੀ ਗੱਡੀ ਜਿਹੜੀ ਆ ਉਹ ਅੱਗ ਦੀ ਚਪੇਟ ਦੇ ਵਿੱਚ ਆ ਜਾਂਦੀ ਹੈ। ਨੁਕਸਾਨ ਇੱਕ ਤਾਂ ਗੱਡੀ ਗਈ, ਦੂਸਰਾ ਕਈ ਵਾਰੀ ਚਲੋ ਐਸੇ ਹਾਲਾਤ ਨਾ ਹੀ ਬਣਨ ਪਰ ਜਾਨਵਰ ਦਾ ਵੀ ਨੁਕਸਾਨ ਹੋ ਜਾਂਦਾ ਹੈ। ਜੇ ਇਹਦੇ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਨੇ, ਇੱਕ ਤਾਂ ਇਹ ਕਿ ਤੁਸੀਂ ਗਰਾਜ ਦੇ ਵਿੱਚ ਪਾਰਕਿੰਗ ਕਰੋ, ਤੇਜ਼ ਗਰਮੀ ਦੇ ਵਿੱਚ ਜੇਕਰ ਤੁਹਾਨੂੰ ਲੱਗਦਾ ਧੁੱਪ ਦੇ ਵਿੱਚ ਉਹਨੂੰ ਨਾ ਖੜ੍ਹਾ ਕੀਤਾ ਜਾਵੇ, ਤੇਜ਼ ਚਾਰਜਿੰਗ ਜਿਹੜੀ ਹੈ ਉਹ ਨਾ ਕੀਤੀ ਜਾਵੇ, ਇੱਕ ਲਿਮਿਟ ਹੁੰਦੀ ਹੈ ਉਸਦੇ ਵਿੱਚ ਹੀ ਗੱਡੀ ਨੂੰ ਇਲੈਕਟ੍ਰਿਕ ਵਹੀਕਲ ਜਿਹੜਾ ਉਸਨੂੰ ਚਾਰਜ ਕੀਤਾ ਜਾਵੇ, ਬੈਟਰੀ ਜਿਹੜੀ ਹੈ ਉਸਦਾ ਪੱਧਰ ਉਸਦਾ ਲੈਵਲ ਜਿਹੜਾ ਹੈ ਉਸਨੂੰ ਠੀਕ ਰੱਖਿਆ ਜਾਵੇ, 20-80% ਜਿਹੜਾ ਹੈ ਗੱਡੀ ਚਲਾਉਣ ਤੋਂ ਪਹਿਲਾਂ ਉਸਨੂੰ ਪ੍ਰੀ ਕੰਡੀਸ਼ਨਿੰਗ ਕੀਤੀ ਜਾਣੀ ਚਾਹੀਦੀ ਹੈ। ਔਰ ਇਸ ਤੋਂ ਇਲਾਵਾ ਇਸਨੂੰ ਛਾਂ ਵਾਲੀ ਥਾਂ ਦੇ ਉੱਤੇ ਪਾਰਕਿੰਗ ਕਰੋ, ਚਾਰਜਿੰਗ ਦੀ ਆਦਤ ਜਿਹੜੀ ਹੈ ਨਾ ਉਸਨੂੰ ਇੱਕ ਤੁਸੀਂ ਕਹਿੰਦੇ ਨਾ ਆਪਣੀ ਇੱਕ ਆਦਤ ਚੰਗੀ ਆਦਤ ਬਣਾਓ ਕਿ ਜਦੋਂ ਤੁਸੀਂ ਬੈਟਰੀ ਪਹਿਲਾਂ ਹੀ ਗਰਮ ਹੋਵੇ ਤਾਂ ਉਸਨੂੰ ਗੱਡੀ ਚਲਾਉਣ ਤੋਂ ਤੁਰੰਤ ਬਾਅਦ ਜਿਹੜਾ ਚਾਰਜ ਕਰਨ ਤੋਂ ਬਚਣਾ ਚਾਹੀਦਾ। ਜੇਕਰ ਚਾਰਜਿੰਗ ਕਰਨ ਦੀ ਜ਼ਰੂਰਤ ਹੈ ਤਾਂ ਸਵੇਰੇ ਜਲਦੀ ਜਾਂ ਫਿਰ ਦੇਰ ਸ਼ਾਮ ਠੰਡੇ ਵੇਲੇ ਹੀ ਉਸਨੂੰ ਠੰਡੇ ਘੰਟਿਆਂ ਦੇ ਦੌਰਾਨ ਹੀ ਉਸਨੂੰ ਚਾਰਜਿੰਗ ਤੇਲ ਲਗਾਇਆ ਜਾਵੇ। ਇਸ ਤੋਂ ਇਲਾਵਾ ਜਿਹੜਾ ਹੈ ਕੈਬਿਨ ਤੋਂ ਪਹਿਲਾਂ ਹੀ ਜਿਹੜਾ ਹੈ ਉਸਨੂੰ ਕੰਡੀਸ਼ਨਿੰਗ ਕੀਤੀ ਜਾਵੇ, ਪ੍ਰੀ ਕੰਡੀਸ਼ਨਿੰਗ ਕਿਹਾ ਜਾਂਦਾ ਉਸਨੂੰ, ਬੈਟਰੀ ਦੀ ਜਿਹੜੀ ਹੈ ਐਨਰਜੀ ਹੈ ਉਸਨੂੰ ਸੇਵ ਕਰਨ ਦੇ ਲਈ ਇਸ ਦਾ ਇਸਤੇਮਾਲ ਕੀਤਾ ਜਾਂਦਾ। ਇਸ ਤੋਂ ਇਲਾਵਾ ਚਾਰਜਿੰਗ ਲੈਵਲ ਜਿਹੜਾ ਹੈ ਉਸਨੂੰ ਤੁਸੀਂ ਆਪਣੀ ਨਿਗਰਾਨੀ ਦੇ ਹੇਠ ਰੱਖ ਸਕਦੇ ਹੋ। ਇਸ ਤੋਂ ਇਲਾਵਾ ਟਾਇਰ ਪ੍ਰੈਸ਼ਰ ਦੀ ਲਗਾਤਾਰ ਜਾਂਚ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਈ ਟੈਂਪਰੇਚਰ ਦੇ ਵਿੱਚ ਅਸੀਂ ਜ਼ਿਆਦਾਤਰ ਦੇਖਦੇ ਹਾਂ ਕਿ ਟਾਇਰ ਪ੍ਰੈਸ਼ਰ ਜਿਹੜਾ ਹੈ ਉਸਦੇ ਵਿੱਚ ਲੈਵਲ ਵੱਧ ਘੱਟ ਹੁੰਦਾ ਰਹਿੰਦਾ ਹੈ, ਜਿਹਦੇ ਵਿੱਚ ਤੁਸੀਂ ਇਹਨਾਂ ਟਾਇਰਸ ਨੂੰ ਵੀ ਇਸਦੀ ਰੋਲਿੰਗ ਨੂੰ ਵੀ ਲਗਾਤਾਰ ਤੁਸੀਂ ਚੈੱਕ ਕਰ ਸਕਦੇ ਹੋ ਔਰ ਡਰਾਈਵਿੰਗ ਵੇਲੇ ਇਸ ਨੂੰ ਜਾਂਚ ਪੜਤਾਲ ਕੀਤੀ ਜਾ ਸਕਦੀ ਹੈ। ਔਰ ਬਾਕੀ ਤੁਸੀਂ ਦੱਸੋ ਆਪਣੇ ਵਿਚਾਰ, ਤੁਸੀਂ ਕੀ ਕਹਿੰਦੇ ਹੋ ਕਿ ਆਖਿਰਕਾਰ ਕੀ ਹੋਰ ਕਰਨਾ ਚਾਹੀਦਾ। ਔਰ ਮੈਸੇਜ ਜਿਹੜਾ ਹੈ, ਮੈਂ ਕਿਹਾ ਜੀ ਸਾਨੂੰ ਮੈਸੇਜ ਆਇਆ ਸੀਗਾ, ਔਰ ਮੈਂ ਤਾਂ ਮੰਚਲੀ ਜੀ ਨਮਸਕਾਰ ਬੁਲਾਉਂਦਾ ਜੀ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਨੂੰ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਜੀ। ਮੈਡਮ ਜੀ, ਆਪ ਜੀ ਦੀ ਪੱਕੀ ਡਿਊਟੀ ਸਵੇਰ ਦੀ ਸ਼ਿਫਟ ਵਿੱਚ ਪਿਛਲੇ ਕਾਫੀ ਸਮੇਂ ਤੋਂ ਲੱਗਦੀ ਆ ਰਹੀ ਹੈ, ਜਦੋਂ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਗਾਉਂਦੇ ਹੋ ਤਾਂ ਪ੍ਰੋਗਰਾਮ ਨੂੰ ਚਾਰ ਚੰਦ ਲਗਾ ਜਾਂਦੇ ਹੋ। ਓਏ ਹੋਏ, ਨੀ ਇੰਨੀਆਂ ਸਿਫਤਾਂ, ਮੈਂ ਕਿਹਾ ਜੀ ਵਾਹ ਵਾਹ, ਅਤੇ ਤੁਹਾਡੀ ਪੇਸ਼ਕਾਰੀ ਬਾ ਕਮਾਲ ਹੁੰਦੀ ਹੈ। ਓਏ ਹੋਏ, ਥੈਂਕ ਯੂ ਸੋ ਮਚ ਜੀ। ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਡੇ ਵੱਲੋਂ ਦਿੱਤੀਆਂ ਜਾਂਦੀਆਂ ਨੇ, ਸਿਹਤ ਸੰਬੰਧੀ ਵੀ ਬਹੁਤ ਵਧੀਆ ਜਾਣਕਾਰੀ ਤੁਹਾਡੇ ਵੱਲੋਂ ਦਿੱਤੀ ਜਾਂਦੀ ਹੈ। ਅੱਜ ਕੱਲ੍ਹ ਗਰਮੀ ਤੋਂ ਬਚਣ ਲਈ ਸਾਵਧਾਨੀਆਂ ਬਾਰੇ ਵੀ ਬਹੁਤ ਜਾਗਰੂਕ ਕੀਤਾ ਜਾਂਦਾ, ਔਰ ਤੁਸੀਂ ਮੈਡਮ ਜੀ ਮਈ ਮਹੀਨੇ ਦੀ 1, 5, 8, 12 ਤਰੀਕ ਨੂੰ ਡਿਊਟੀ 'ਤੇ ਹਾਜ਼ਰ ਹੋਏ ਸੀ, ਔਰ ਅੱਜ 20 ਤਰੀਕ ਨੂੰ ਵੀ ਐਫ ਐਮ ਰੇਨਬੋ ਜਲੰਧਰ ਦੇ ਸਟੂਡੀਓ ਵਿੱਚ ਵਿਰਾਜਮਾਨ ਹੋ। ਵਾਹ ਜੀ ਵਾਹ, ਮੈਂ ਕਿ ਤਰੀਕਾਂ ਤਾਂ ਇੰਨੀਆਂ ਮੈਨੂੰ ਯਾਦ ਨਹੀਂ ਜਿੰਨੀਆਂ ਕਿ ਤੁਹਾਨੂੰ ਯਾਦ ਨੇ, ਔਰ ਥੈਂਕ ਯੂ ਸੋ ਮਚ, ਇਸ ਦੇ ਬਹਾਨੇ ਮੈਨੂੰ ਡਿਊਟੀਆਂ ਯਾਦ ਰਹਿਣਗੀਆਂ ਕਿ ਕਿਹੜੀ ਕਿਹੜੀ ਤਰੀਕ ਨੂੰ ਮੇਰੀ ਡਿਊਟੀ ਲੱਗੀ ਸੀਗੀ। ਔਰ ਦਿਲੋਂ ਸਲਾਮ ਕਰਦੇ ਹਾਂ ਜੀ, ਔਰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ, ਐਫ ਐਮ ਰੇਨਬੋ ਦੇ ਨਾਲ ਹਮੇਸ਼ਾ ਜੁੜੇ ਰਹੋ। ਧੰਨਵਾਦ ਸੈਦ ਇਕਬਾਲ ਸਿੰਘ ਚੌਹਾਨ ਜੀ ਅੰਮ੍ਰਿਤਸਰ ਤੋਂ, ਥੈਂਕ ਯੂ ਸੋ ਮਚ ਜੀ ਇੰਨਾ ਪਿਆਰ ਦੇਣ ਦੇ ਲਈ, ਇੰਨਾ ਮਾਣ ਦੇਣ ਦੇ ਲਈ। ਔਰ ਬਹੁਤ ਸਾਰੇ ਮੈਸੇਜਸ ਆਏ ਨੇ ਬਾਈ ਮੇਰੇ ਕੋਲ, ਔਰ ਕਿਹੜਾ ਮੈਸੇਜ ਆਇਆ ਜੀ, ਕਿਹੜਾ ਮੈਸੇਜ ਆਇਆ ਜੀ, ਵੱਡਾ ਭਰਾ ਸਿਰਫ ਭਰਾ ਨਹੀਂ ਹੁੰਦਾ ਬਲਕਿ ਘਰ ਦਾ ਦੂਸਰਾ ਪਿਓ ਹੁੰਦਾ, ਆਪ ਉਮਰ ਛੋਟੀ ਉਮਰ ਦੇ ਵਿੱਚ ਹੀ ਜ਼ਿੰਮੇਵਾਰੀ ਬਣ ਜਾਂਦਾ ਔਰ ਜ਼ਿੰਮੇਦਾਰ ਬਣ ਜਾਂਦਾ ਤਾਂ ਕਿ ਛੋਟੇ ਭੈਣ ਭਰਾ ਜਿਹੜੇ ਨੇ ਬੇਫਿਕਰ ਰਹਿਣ। ਬਾਕੀ ਜੀ ਮੁਹੰਮਦ ਮੁਜ਼ੱਫਰ ਮੁਹੰਮਦ ਅਰਮਾਨ ਪੇਂਟ ਕੋਰਦ ਜ਼ਿਲ੍ਹਾ ਮਲੇਰਕੋਟਲਾ ਤੋਂ ਸਾਨੂੰ ਇਹ ਮੈਸੇਜ ਆਇਆ ਸੀ। ਔਰ ਅਗਲਾ ਮੈਸੇਜ ਕਿਹੜਾ ਆਇਆ ਜੀ, ਅੱਜ ਪਹਿਲਾਂ ਸੁਣਦੇ ਹਾਂ।
1: ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ, ਮੰਡੀ ਅੰਗੜ ਤੋਂ, ਗੁਰੂ ਤੇਗ ਬਹਾਦਰ ਮਾਰਕੀਟ ਮੰਡੀ ਅੰਗੜ ਤੋਂ ਮੁਹੰਮਦ ਅਨਵਰ ਅੰਸਾਰੀ। ਜਿਸ ਤਰ੍ਹਾਂ ਗਰਮੀ ਬਹੁਤ ਪੈ ਰਹੀ ਆ ਮੈਡਮ ਜੀ, ਜਿਸ ਤਰ੍ਹਾਂ ਏਸੀ ਦੀ ਗੱਲ ਕਰਕੇ ਗਏ ਨੇ, ਅਸੀਂ ਜਾਨਵਰਾਂ ਦਾ ਵੀ ਖਿਆਲ ਰੱਖੀਏ, ਜੀਵ ਜੰਤੂਆਂ ਦਾ, ਪਾਣੀ ਤਿਆਰ, ਦਾਣੇ ਪਾਣੀ ਰੋਜ਼ ਬਦਲਦੇ ਰਹੀਏ, ਡੂੰਘਿਆਂ ਦਾ ਕੋਠੇ ਦੀਆਂ ਛੱਤਾਂ ਦੇ ਪਾਣੀ ਨੂੰ ਵੀ ਇੱਕ ਸਾਈਡ 'ਤੇ ਸਾਂਭਲੇ ਪਾਸੇ ਰੱਖੀਏ। ਕੋਠਿਆਂ ਦੇ ਅਸੀਂ ਗਮਲਿਆਂ ਦੇ ਵਿੱਚ ਵੀ ਕੁਛ ਬੂਟੇ ਇਸ ਤਰ੍ਹਾਂ ਦੇ ਲਗਾ ਸਕਦੇ ਹਾਂ ਜੋ ਕਿ ਸਾਡੀ ਛੱਤ ਦਾ ਟੈਂਪਰੇਚਰ ਨੋਰਮਲ ਹੋਵੇ। ਪਿਆਰ ਭਰੀ ਸਤਿ ਸ਼੍ਰੀ ਅਕਾਲ।

0: ਯੂ ਸੋ ਮਚ ਜੀ, ਬਿਲਕੁਲ ਸਹੀ ਕਿਹਾ ਜੀ, ਉਹਨਾਂ ਪੰਛੀਆਂ ਦੇ ਲਈ ਵੀ ਜਿਹੜਾ ਹੈ ਪਾਣੀ ਰੱਖਿਆ ਜਾਵੇ, ਥੋੜ੍ਹਾ ਜਿਹਾ ਦਾਣਾ ਰੱਖਿਆ ਜਾਵੇ, ਉਹਨਾਂ ਦਾ ਪੇਟ ਵੀ ਭਰ ਜਾਏ, ਔਰ ਵਾਕਈ ਤੁਹਾਡਾ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਿਆ ਜੀ। ਅਗਲਾ ਮੈਸੇਜ ਕਿਹੜਾ ਆਇਆ ਜੀ ਸਾਨੂੰ? ਦੀਪਾ ਕਰਮਗੜ ਸ਼ਰਤਾਂ ਤੋਂ, ਬਠਿੰਡਾ ਤੋਂ ਸਾਨੂੰ ਮੈਸੇਜ ਆਇਆ। ਦੁਨੀਆਂ ਦੇ ਸਭ ਤੋਂ ਖੂਬਸੂਰਤ ਬੂਟਾ ਵਿਸ਼ਵਾਸ ਦਾ ਹੁੰਦਾ, ਜੋ ਜ਼ਮੀਨ ਵਿੱਚ ਨਹੀਂ ਦਿਲਾਂ ਦੇ ਵਿੱਚ ਉੱਗਦਾ ਜੀ। ਮਿੱਠੇ ਬਣ ਕੇ ਅਸੀਂ ਕਦੇ ਕਿਸੇ ਨੂੰ ਲੁੱਟਿਆ ਨਹੀਂ, ਅਤੇ ਕੌੜੇ ਬਣ ਕੇ ਅਸੀਂ ਕਦੇ ਕਿਸੇ ਦਾ ਮਾੜਾ ਚੋਇਆ ਨਹੀਂ। ਮੈਸੇਜ ਹੋਏ ਮੈਂ ਕਿਹਾ ਜੀ, ਦਿਲ ਤੋਂ ਮੈਸੇਜ ਭੇਜਦੇ ਨੇ ਸਾਡੇ ਲਿਸਨਰ ਦੋਸਤ। ਅਗਲਾ ਮੈਸੇਜ ਕਿਹੜਾ ਆਇਆ, ਆਜੋ ਸੁਣਦੇ ਹਾਂ ਜੀ।
1: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵਿਕਟੋਰੀਆ ਗਾਰਡਨ ਜਲੰਧਰ ਤੋਂ ਨਿਵਾਣਾ ਜਿਹਾ ਸਰੋਤਾ ਉਹਦੇ ਚੰਦਰ ਰਾਮ ਰਾਮ, ਸਤਿ ਸ਼੍ਰੀ ਅਕਾਲ ਤੇ ਅਦਾਬ ਆਖਦਾ ਇਹ ਸਵੀਕਾਰ ਕਰਿਆ ਜੀ। ਸਾਰਿਆਂ ਦੇ ਘਰਾਂ ਵਿੱਚ ਰਹਿਮਤਾਂ ਦਾ ਮੀਂਹ ਪੈਂਦਾ ਰਹੇ ਤੇ ਸਾਰਿਆਂ ਦੇ ਘਰ ਪਰਿਵਾਰਾਂ ਵਿੱਚ ਖੁਸ਼ੀਆਂ ਖੇੜੇ ਲੱਗੇ ਰਹਿਣ। ਅੱਜ ਰੇਡੀਓ ਰੇਨਬੋ ਐਫ ਐਮ ਦੇ ਮੋਰਚੇ ਦੀ ਕਮਾਨ ਸਾਡੀ ਧੀ ਰਾਣੀ ਅੰਜਲੀ ਜੀ ਨੇ ਸੰਭਾਲੀ ਹੋਈ ਏ। ਬੰਦੇ ਮਾਤਰਮ ਬੋਲ ਕੇ ਰੇਡੀਓ ਸਟੇਸ਼ਨ ਦਾ ਸ਼ਟਰ ਚੁੱਕਿਆ ਤੇ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਨਾਲ ਵਾਕਫੀਅਤ ਵੀ ਕਰਵਾਈ। ਵੰਦਨਾ ਪ੍ਰੋਗਰਾਮ ਵਿੱਚ ਇਹੋ ਜਿਹੇ ਭਜਨ ਸ਼ਬਦ ਸੁਣਾਏ ਜਿਸ ਨਾਲ ਇਹ ਦੁਨੀਆਂ ਝੂਠੀ ਲੱਗਣ ਲੱਗ ਪਈ ਤੇ ਸਿਰਫ ਅਧਿਆਤਮ ਦਾ ਸਫ਼ਰ ਹੀ ਸੱਚਾ ਲੱਗਿਆ। ਗੁੱਡ ਮਾਰਨਿੰਗ ਜਲੰਧਰ ਵਿੱਚ ਫਿਰ ਇਸ ਦੁਨੀਆਂ ਵਿੱਚ ਵਾਪਸ ਆਏ ਤੇ ਬੜੀਆਂ ਕੀਮਤੀ ਜਾਣਕਾਰੀਆਂ ਮਿਲੀਆਂ। ਅੱਡੀ ਟੱਪਾ ਪ੍ਰੋਗਰਾਮ ਨੇ ਗਰਮੀ ਦੇ ਮੌਸਮ ਵਿੱਚ ਵੀ ਨੱਚਣ ਤੇ ਮਜਬੂਰ ਕਰ ਦਿੱਤਾ। ਕੱਲ ਮੋਬਾਈਲ ਤੇ ਇੱਕ ਰੀਲ ਵੇਖੀ, ਉਸ ਦੇ ਵਿੱਚ ਇੱਕ 60-65 ਸਾਲ ਦਾ ਆਦਮੀ ਕਹਿ ਰਿਹਾ ਸੀ ਕਿ ਸਾਡੀ ਇਹ ਵਾਲੀ ਪੀੜ੍ਹੀ ਆਖਰੀ ਪੀੜ੍ਹੀ ਹੈਗੀ ਏ ਜਿਸ ਨੇ ਆਪਣੇ ਮਾਂ ਪਿਓ ਕੋਲੋਂ ਮਾਰਾਂ ਵੀ ਖਾਧੀਆਂ ਤੇ ਗਾਲਾਂ ਵੀ ਖਾਧੀਆਂ ਤੇ ਉਸ ਦੇ ਨਾਲ ਨਾਲ ਆਪਣੀਆਂ ਔਲਾਦਾਂ ਕੋਲੋਂ ਵੀ ਗਾਲਾਂ ਖਾਣ ਡੇ ਹੈਗੇ ਆ। ਕਿਤੇ ਨਾ ਕਿਤੇ ਇਸ ਗੱਲ ਵਿੱਚ ਸੱਚਾਈ ਨਜ਼ਰ ਆਈ। ਇੱਕ ਤੇ ਜਦੋਂ ਅਸੀਂ ਸਕੂਲੇ ਪੜ੍ਹਦੇ ਸੀ ਪਿਓ ਦੇ ਸਾਹਮਣੇ ਜਾਣ ਦੀ ਹਿੰਮਤ ਹੀ ਨਹੀਂ ਸੀ ਹੁੰਦੀ। 8 ਵਜੇ ਤੋਂ ਬਾਅਦ ਘਰ ਤੋਂ ਬਾਹਰ ਜਾਣ ਤੋਂ ਮਨਾਹੀ ਹੁੰਦੀ ਸੀ ਤੇ ਅੱਜ ਕੱਲ ਓਏ ਅੱਧੀ ਰਾਤ ਨੂੰ ਪੁੱਤਰਾ ਕਿੱਥੋਂ ਆਇਆ। ਅੱਜ ਕੱਲ ਦੇ ਮੁੰਡੇ ਬਾਪੂ ਨੂੰ ਪੁੱਛਣ ਨਹੀਂ ਦਿੰਦੇ, ਪਰ ਮਗਰ ਜਿਹੜੀ ਦੇ ਫਿਰਦੇ ਉਹਨੂੰ ਰੁੱਸਣ ਨਹੀਂ ਦਿੰਦੇ। ਪਿਓ ਕੋਲੋਂ ਪੈਸੇ ਲੈ ਕੇ ਫੀਸਾਂ ਨਹੀਂ ਭਰਦੇ, ਪਰ ਸਹੇਲੀ ਦੇ ਮੋਬਾਈਲ ਚ ਪੈਸੇ ਮੁੱਕਣ ਨਹੀਂ ਦਿੰਦੇ। ਅੱਜ ਕੱਲ ਦੀ ਪੀੜ੍ਹੀ ਦਾ ਪਹਿਰਾਵਾ ਹੀ ਵੇਖ ਲਓ, ਪਾਠੀਆਂ ਜੀਨਾਂ ਪਾਈਆਂ ਹੁੰਦੀਆਂ ਨੇ ਜਿਹੜਾ ਕਿ ਵੇਖਣ ਚ ਬੜਾ ਹੀ ਭੈੜਾ ਲੱਗਦਾ ਏ। ਜੇ ਪੁੱਛੋ ਕਿ ਇਹ ਕੀ ਪਾਇਆ ਏ ਤੇ ਜਵਾਬ ਮਿਲਦਾ ਏ, ਅੰਕਲ ਜੀ ਇਹ ਫੈਸ਼ਨ ਹੈਗਾ ਜੇ, ਉਹ ਵੀ ਬਿਲਕੁਲ ਹੁਣੇ ਹੁਣੇ ਆਇਆ ਜੇ, ਆਪ ਜੀ ਵੀ ਇਹੋ ਜਿਹੇ ਕੱਪੜੇ ਪਾਇਆ ਕਰੋ। ਇੱਕ ਕੁੜੀ ਨੇ ਆਪਣੇ ਦਾਦੇ ਨੂੰ ਪੁੱਛਿਆ, ਦਾਦੂ ਤੁਸੀਂ ਪਹਿਲਾਂ ਦੇ ਜਮਾਨੇ ਵਿੱਚ ਕਿਸ ਤਰ੍ਹਾਂ ਰਹਿ ਲੈਂਦੇ ਸੀ? ਨਾ ਜਹਾਜ, ਨਾ ਕੰਪਿਊਟਰ, ਨਾ ਗੱਡੀਆਂ ਤੇ ਨਾ ਹੀ ਮੋਬਾਈਲ ਹੁੰਦੇ ਸੀ। ਦਾਦਾ ਜੀ ਨੇ ਬੜਾ ਹੀ ਸੋਹਣਾ ਤੇ ਸੱਚਾ ਜਵਾਬ ਦਿੱਤਾ, ਪੁੱਤਰ ਜੀ ਜਿਸ ਤਰ੍ਹਾਂ ਤੁਸੀਂ ਅੱਜ ਕੱਲ ਰਹਿੰਦੇ ਹੋ, ਨਾ ਪੂਜਾ, ਨਾ ਪਾਠ, ਨਾ ਦਾਨ ਧਰਮ ਤੇ, ਨਾ ਹੀ ਲਾਜ ਤੇ ਨਾ ਹੀ ਸ਼ਰਮ। ਓਏ ਰਾਮ ਚੰਦਰ ਕਹਿ ਗਏ ਸਿਆ ਸੇ, ਰਾਮ ਚੰਦਰ ਕਹਿ ਗਏ ਸਿਆ ਸੇ, ਐਸਾ ਕਲ ਯੁਗ ਆਏਗਾ ਗਰੀਬ ਤੇ ਪਾਏਗਾ ਸਾਬਤ ਕੱਪੜੇ, ਅਮੀਰ ਚੀਥੜੇ ਲਟਕਾਏਗਾ। ਸੋਚ ਬਦਲਣ ਨਾਲ ਹੀ ਸਮਾਜ ਬਦਲੇਗਾ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
0: ਥੈਂਕ ਯੂ ਸੋ ਮਚ ਜੀ ਉਦੇ ਚੰਦਰ ਜੀ, ਤੁਸੀਂ ਆਪਣੇ ਵਿਚਾਰ ਜਿਹੜੇ ਨੇ ਨਾ ਉਹ ਪੇਸ਼ ਕੀਤੇ, ਔਰ ਤੁਹਾਡੇ ਦਿਲ ਦੇ ਵਿਚਾਰ ਬਾਕੀਆਂ ਸਭ ਦੇ ਵਿਚਾਰਾਂ ਦੇ ਨਾਲ ਕਾਫ਼ੀ ਮਿਲਦੇ ਜੁਲਦੇ ਹੋਣਗੇ, ਔਰ ਹੋਪਸੋ ਕਿ ਮੈਂ ਕਿਹਾ ਕਈਆਂ ਨੂੰ ਬੁਰਾ ਵੀ ਲੱਗ ਜਾਣਾ ਇਸ ਨਾਲ ਗੱਲਾਂ ਦਾ, ਪਰ ਚਲੋ ਕੋਈ ਗੱਲ ਨਹੀਂ, ਤੁਹਾਡੇ ਦਿਲ ਦੇ ਵਿਚਾਰ ਨੇ ਸਾਡੇ ਤੱਕ ਪਹੁੰਚ ਗਏ, ਸਾਡੇ ਰਸਤੇ ਦੂਸਰੇ ਦਿਸਣਾ ਦੋਸਤਾਂ ਤੱਕ ਪਹੁੰਚ ਗਏ। ਬਾਕੀ ਦੇਖੋ ਬਦਲਾਵ ਤਾਂ ਕੁਦਰਤ ਦਾ ਨਿਯਮ ਹੈ, ਬਦਲਦੇ ਸਮੇਂ ਦੇ ਨਾਲ ਹਰ ਇੱਕ ਇਨਸਾਨ ਨੂੰ ਵੀ ਬਦਲਣਾ ਚਾਹੀਦਾ, ਬੇਸ਼ੱਕ ਉਹ ਫੈਸ਼ਨ ਹੋਵੇ, ਟੈਕਨੋਲੋਜੀ ਹੋਵੇ, ਔਰ ਹਰ ਇੱਕ ਚੀਜ਼ ਦੇ ਵਿੱਚ ਬਦਲਾਵ ਤਾਂ ਜ਼ਰੂਰੀ ਹੈ। ਅਗਲਾ ਮੈਸੇਜ ਕਿਨਾਂ ਦਾ ਆਇਆ ਜੀ, ਆਜੋ ਪਹਿਲਾਂ ਸੁਣਦੇ ਹਾਂ ਔਰ ਕੀ ਕਹਿੰਦੇ ਨੇ ਉਹ ਜਾਣਦੇ ਹਾਂ।
2: ਮੈਡਮ ਅੰਜਲੀ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ, ਸੁਖਦੇਵ ਸਿੰਘ ਲਖਨਪਾਲ ਵੱਲੋਂ। ਮੈਡਮ ਜੀ ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਤੇ ਤੁਹਾਡਾ ਅੰਦਾਜ਼ ਬਹੁਤ ਪਿਆਰਾ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਡਮ ਜੀ ਕੁਝ ਲਾਈਨਾਂ ਲੈ ਕੇ ਹਾਜ਼ਰਾਂ, ਕਬੂਲ ਕਰਿਓ
0: ਜੀ।
2: ਤੁਝੇ ਯਾਦ ਮੈਂ ਹਰ ਪਲ ਕਰਤਾ ਹੂੰ, ਰੇਡੀਓ ਦਿਲ ਆਪਣਾ ਪੰਜਾਬੀ। ਤੁਝੇ ਯਾਦ ਮੈਂ ਹਰ ਪਲ ਕਰਤਾ ਹੂੰ, ਤੁਝੇ ਦੇਖ ਕਰ ਹੀ ਮੈਂ ਖੁਸ਼ ਰਹਿਤਾ। ਅਹਿਸਾਸ ਤੋ ਸ਼ਾਇਦ ਤੁਝੇ ਵੀ ਹੈ ਮੇਰੇ ਪਿਆਰ ਕਾ, ਅਹਿਸਾਸ ਤੋ ਸ਼ਾਇਦ ਤੁਝੇ ਵੀ ਹੈ ਮੇਰੇ ਪਿਆਰ ਕਾ, ਕਿ ਮੈਂ ਖੁਦ ਸੇ ਜ਼ਿਆਦਾ ਤੁਝ ਸੇ

0: प्यार करता हूँ कि मैं खुद से ज्यादा तुझसे प्यार करता हूँ। किसने कहा हमें आपकी याद नहीं आती, रेडियो दिल अपना पंजाबी, आपकी याद ना आए ऐसी कोई रात नहीं जाती, वक्त बदल जाता है पर आदत नहीं जाती, आप कितने खास हो हमारे लिए, ये बात सबसे कही नहीं जाती। जब कोई मुसीबत में हो तो उसका हाथ थाम लेना ही सबसे बड़ी नेकी होती है, इसलिए इंसानियत सिर्फ इंसानों में नहीं बल्कि हर जीव में होती है, अगर दिल साफ हो तो मदद करने के लिए वजह नहीं बस एहसास चाहिए। धन्यवाद जी, दिल अपना पंजाबी।
1: थैंक यू सो मच जी, अपना विचार भेजण दे लई, अपना मैसेज भेजण दे लई, और थोड़ा मैसेज जिहड़ा है साडे प्रोग्राम दे विच शामिल हो गया जी, थैंक यू सो मच जी। अगला मैसेज किना दा आया जी, किना दा आया है, आजो पहला वो भी सुन लैंदे आ।
2: ਦਿਲ ਆਪਣਾ ਪੰਜਾਬੀ ਸਾਰੇ ਸਰੋਤੇ ਅਤੇ ਸਮੂਹ ਸੰਚਾਲਨ ਅਤੇ ਮੈਡਮ ਜੀ ਮੇਰੇ ਵੱਲੋਂ ਬਖਸ਼ੀ ਸਿੰਘ ਖੋਖਰ ਪਿੰਡ ਕਾਦਰ ਵਾਲਾ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
2: ਜੀ ਗਰਮੀ ਹੁਣ ਪੂਰੀ ਪੱਕ ਚੁੱਕੀ ਹੈ, 45 degrees ਤਾਪਮਾਨ ਜੋ ਇੱਕ ਬਹੁਤ ਹੀ ਜ਼ਿਆਦਾ ਗਰਮੀ ਦਾ ਪ੍ਰਭਾਵ ਹੈ। ਸੋ ਮੈਂ ਸਾਰੇ ਸਰੋਤਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕਰਦਾ ਕਿ ਆਪਣੇ ਆਲੇ ਦੁਆਲੇ ਆਪਣੇ ਖੇਤ ਖਲਿਆਨਾਂ ਅਤੇ ਪਾਰਕਾਂ ਵਿੱਚ ਪੌਦੇ ਵੱਧ ਤੋਂ ਵੱਧ ਪੌਦੇ ਲਗਾਓ ਤਾਂ ਜੋ ਇਸ ਗਰਮੀ ਦੇ ਪ੍ਰਭਾਵ ਨੂੰ ਰੋਕਿਆ ਜਾ ਸਕੇ ਅਤੇ ਜੋ ਪੌਦੇ ਲੱਗੇ ਹੋਏ ਨੇ ਉਹਨਾਂ ਨੂੰ ਸ਼ਾਮ ਟਾਈਮ ਪਾਣੀ ਜ਼ਰੂਰ ਪਾਇਆ ਕਰੋ ਅਤੇ ਆਪਣੇ ਘਰ ਚੁਬਾਰੇ ਆਪਣੇ ਆਲੇ ਦੁਆਲੇ ਜੀਵ ਜੰਤੂਆਂ ਜਾਨਵਰਾਂ ਲਈ ਪਾਣੀ ਦੇ ਕਟੋਰੇ ਭਰ ਕੇ ਰੱਖਿਆ ਕਰੋ ਤਾਂ ਜੋ ਕਿ ਉਹ ਵੀ ਜੀਵ ਜੰਤੂ ਪਾਣੀ ਪੀ ਸਕਣ ਅਤੇ ਗਰਮੀ ਤੋਂ ਰਾਹਤ ਪਾਉਣ।
1: ਜੀ ਥੈਂਕ ਯੂ ਸੋ ਮਚ ਜੀ, ਬਿਲਕੁਲ ਜੀ ਤੁਹਾਡੀ ਸਲਾਹ, ਔਰ ਜ਼ਰੂਰ ਕੋਈ ਨਾ ਕੋਈ ਗੌਰ ਜ਼ਰੂਰ ਕਰੇਗਾ। ਸ਼ੁਰੂਆਤ ਸਾਨੂੰ ਆਪਣੇ ਖੁਦ ਤੋਂ ਹੀ ਕਰਨੀ ਚਾਹੀਦੀ ਆ, ਔਰ ਬਿਲਕੁਲ ਸਹੀ ਕਿਹਾ ਉਹਨਾਂ ਨੇ ਕਿ ਨਵੇਂ ਪੌਦੇ ਜਿੱਥੇ ਲਗਾਉਣੇ ਪਾਰਕਾਂ ਦੇ ਵਿੱਚ, ਉੱਥੇ ਜਿਹੜੇ ਪਹਿਲਾਂ ਤੋਂ ਹੀ ਦਰੱਖਤ ਨੇ ਉਹਨਾਂ ਨੂੰ ਵੀ ਪਾਣੀ ਦਿੱਤਾ ਜਾਵੇ ਤਾਂ ਕਿ ਉਹ ਉਸ ਤਰ੍ਹਾਂ ਹੀ ਬਣੇ ਰਹਿਣ, ਸਾਨੂੰ ਠੰਡੀ ਛਾਂ ਦੇਣ, ਠੰਡੀ ਹਵਾ, ਆਕਸੀਜਨ ਸਭ ਕੁਛ ਮਿਲਦਾ ਰਹੇ ਸਾਨੂੰ ਉਹਨਾਂ ਤੋਂ। ਅਗਲਾ ਮੈਸੇਜ ਕਿਹੜਾ ਆਇਆ ਜੀ, ਅਜੋ ਪਹਿਲਾਂ ਸੁਣਦੇ ਹਾਂ।
3: ਮੈਡਮ ਜੀ ਸਤਿ ਸ਼੍ਰੀ ਅਕਾਲ, ਸ਼ਹਿਰ 14 ਸਾਹਿਬ ਤੋਂ ਬੋਲਦਾ ਪਿਆ, ਪਵਨ ਕੁਮਾਰ ਬੋਲਦਾ ਪਿਆ। ਸਤਿ
1: ਸ਼੍ਰੀ
3: ਅਕਾਲ ਜੀ। AC ਬਾਰੇ ਗੱਲ ਕੀਤੀ, ਅਸੀਂ ਤਾਂ ਹਾਲੇ AC ਚਲਾਇਆ ਨਹੀਂ ਗਾ, ਚਲਾਵਾਂਗੇ ਤੇ 24 ਤੇ ਹੀ ਚਲਾਉਂਦੇ ਹਾਂ, ਅਤੇ ਗੱਡੀ ਵਾਲਾ AC ਤਾਂ ਜਿਹੜਾ ਹੁੰਦਾ ਉਹ ਜਿੰਨੇ ਭੈਣ ਭਰਾਵਾਂ ਗੱਡੀਆਂ ਹੈਗੀਆਂ ਵਾ ਉਹਦਾ ਨਾਲ ਜਿਹੜਾ ਫਿਲਟਰ ਹੁੰਦਾ ਉਹ ਜ਼ਰੂਰ ਸਾਫ਼ ਕਰਾ ਲਓ, ਸਾਫ਼ ਕਰਾਉਣ ਦੇ ਨਾਲ ਐਂ ਕੂਲਿੰਗ ਗੱਡੀ ਦੀ ਵਧੀਆ ਬਣ ਕੇ ਰਹੂਗੀ। ਬਾਕੀ ਗਰਮੀ ਦੇ ਵਿੱਚ ਨਿੰਬੂ ਇੱਕ ਕੱਟ ਕੇ ਦੂਤਾ ਖਾ ਲਓ, ਉਹ ਸਾਰੀ ਦਿਹਾੜੀਆਂ ਫਰੈਸ਼ ਰਹੋਗੇ ਤੁਸੀਂ। ਹੋਰ ਮੇਰੇ ਭੈਣ ਭਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸ਼ਹਿਰ ਚੋਲਾ ਸਾਹਿਬ।
1: ਥੈਂਕ ਯੂ ਸੋ ਮਚ ਜੀ, ਔਰ ਬਿਲਕੁਲ ਸਹੀ ਕਿਹਾ ਜੀ, ਔਰ ਜਿਵੇਂ ਕਿ ਪਹਿਲਾਂ ਹੀ ਅਸੀਂ ਸਲਾਹ ਦਿੱਤੀ ਹੈ, ਇਸ ਗਰਮੀ 'ਤੇ ਫਿਲਟਰ ਜਿਹੜੇ ਨੇ ਉਹਨਾਂ ਨੂੰ ਚੈੱਕ ਕਰਵਾਓ, ਸਰਵਿਸ ਕਰਵਾਓ, ਗੱਡੀਆਂ ਇਸਤੇਮਾਲ ਕਰਦੇ ਹੋ ਤਾਂ ਉਹ ਤਾਂ ਬੈਟਰ ਹੈ, ਸਭ ਤੋਂ ਤੁਸੀਂ ਬਾਹਰ ਨਿਕਲਣਾ ਉਸ ਦਾ ਖਿਆਲ ਤਾਂ ਵੈਸੇ ਹੀ ਰੱਖੋ। ਸਤਿ ਸ਼੍ਰੀ ਅਕਾਲ ਮੈਡਮ ਜੀ, ਨਮਸਕਾਰ। ਵਿਨੋਦ ਸੰਧੂ ਚਾਂਡਲਾ ਜੀ ਸਾਨੂੰ ਚਾਂਡਲਾ ਟਾਊਨ ਤੋਂ ਸਾਨੂੰ ਮੈਸੇਜ ਕਰ ਰਹੇ ਨੇ, ਔਰ ਇਸ ਤੋਂ ਇਲਾਵਾ ਸਾਡੇ ਕੋਲ ਕਿਹੜੇ ਕਿਹੜੇ ਮੈਸੇਜਸ ਆਏ ਨੇ ਉਹ ਪਹਿਲਾਂ ਮੈਂ ਕਿਹਾ ਜੀ ਤੁਹਾਡੇ ਲਈ ਤੁਹਾਨੂੰ ਸੁਣਾ ਦਿੰਦੇ ਹਾਂ।

0: ਆ ਜਾਓ ਜੀ।
1: ਦਿਲ ਆਪਣਾ ਪੰਜਾਬੀ FM ਰੇਨਬੋ, ਮੈਂ ਗੁਰਾਇਤ ਰਵਿੰਦਰ ਕੁਮਾਰ ਕੈਂਬੋ, ਸਭ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ।
0: ਜੀ
1: ਮੈਡਮ ਜੀ, ਅੱਜ ਤੁਸੀਂ ਇਲੈਕਟ੍ਰੋਨਿਕ ਚੀਜ਼ਾਂ ਦੀ ਵਰਤੋਂ ਬਾਰੇ ਕਿਹਾ ਹੈ ਕਿ ਪੱਖੇ, ਕੂਲਰ, AC ਵਗੈਰਾ ਜੇ ਹੈ, ਇਹ ਸਾਡੀ ਸਹੂਲਤ ਵਾਸਤੇ ਬਣੇ ਆ ਤੇ ਸਾਨੂੰ ਇਹਨਾਂ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਤੇ ਵਰਤੋਂ ਮਤਲਬ ਬੈਲੈਂਸ ਰਹਿ ਕੇ ਕਰਨੀ ਚਾਹੀਦੀ ਆ। ਇਹ ਨਾ ਹੋਵੇ ਕਿ ਆਪਾਂ 24 ਘੰਟੇ ਹੀ AC ਚਲਾਈ ਰੱਖੀਏ ਜਾਂ 24 ਘੰਟੇ ਕੂਲਰ ਚਲਾਈ ਰੱਖੀਏ। ਇਸ ਨੂੰ ਜਦੋਂ ਰਾਤ ਨੂੰ ਸੌਣ ਵੇਲੇ 5-6 ਘੰਟੇ ਚਲਾ ਲਓ, ਦਿਨ ਨੂੰ 1-2 ਘੰਟੇ ਚਲਾ ਲਓ, ਤੇ ਫਿਰ ਵੀ ਗੁਜ਼ਾਰਾ ਹੋ ਜਾਂਦਾ। ਥੋੜ੍ਹਾ ਗਰਮੀ ਦਾ ਵੀ ਸਾਹਮਣਾ ਕਰਨਾ ਚਾਹੀਦਾ ਹੈ, ਕਿਉਂਕਿ ਜਿਸ ਤਰ੍ਹਾਂ ਅੱਜ ਕੱਲ੍ਹ ਵਾਤਾਵਰਨ ਵਿੱਚ ਹੀਟ ਵੱਧ ਰਹੀ ਹੈ, ਤੇ ਉਹ ਹਰ ਇੱਕ ਬੰਦੇ ਨੂੰ, ਹਰ ਇੱਕ ਘਰ ਨੂੰ ਇਸ ਵਿੱਚ ਥੋੜ੍ਹਾ ਬਹੁਤਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਇਹ ਚੀਜ਼ਾਂ ਦੀ ਵਰਤੋਂ ਆਪਾਂ ਕਰਦੇ ਹਾਂ, ਉਹ ਬੈਲੈਂਸ ਤਰੀਕੇ ਨਾਲ ਕਰੀਏ ਕਿ ਸਾਨੂੰ ਉਹ ਤੋਂ ਆਰਾਮ ਵੀ ਮਿਲੇ ਤੇ ਸਾਡੇ ਜਿਹੜੇ ਵਾਤਾਵਰਨ ਆ ਉਹਤੇ ਵੀ ਕੋਈ ਅਸਰ ਨਾ ਪਵੇ। ਕਿਉਂ
0: ਜੀ, ਬਿਲਕੁਲ ਜੀ, ਤੁਹਾਡੀ ਸਲਾਹ ਜਿਹੜੀ ਹੈ ਨਾ, ਆਫ ਸੋ ਕਿ ਸਾਰੇ ਲਿਸਨਰ ਦੋਸਤਾਂ ਤੱਕ ਜ਼ਰੂਰ ਪਹੁੰਚੇਗੀ ਔਰ ਉਸ 'ਤੇ ਅਮਲ ਵੀ ਕਰਨਗੇ। ਬਾਕੀ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਮੈਸੇਜਸ ਆਏ ਨੇ ਔਰ ਦੇਖੋ ਟਾਈਮ ਥੋੜ੍ਹਾ ਰਹਿ ਗਿਆ, ਔਰ ਚਲੋ ਕੋਈ ਗੱਲ ਨਹੀਂ, ਆਪਾਂ ਜਿਹੜੇ ਮੈਸੇਜ ਆਏ ਨੇ ਉਹ ਪੜ੍ਹ ਦਿੰਦੇ ਹਾਂ। ਮਾਨਸਕ ਮੈਡਮ ਜੀ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਦੇ ਵਿਚਾਰ ਬਹੁਤ ਹੀ ਖੂਬਸੂਰਤ ਹਨ, ਪ੍ਰੋਗਰਾਮ ਪੇਸ਼ ਕਰਨ ਦਾ ਤੁਹਾਡਾ ਅੰਦਾਜ਼ ਵੀ ਲਾਜਵਾਬ ਹੈ, ਵਾਜਵ। ਥੈਂਕ ਯੂ ਸੋ ਮਚ ਜੀ, ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ। ਪਿੰਡ ਅਤੇ ਡਾਕਖਾਨਾ ਨਿਮਣਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਔਰ ਕਮਲਪ੍ਰੀਤ ਕੌਰ ਜੀ ਸਾਨੂੰ ਮੈਸੇਜ ਕੀਤਾ ਜੀ ਉਹਨਾਂ ਨੇ। ਬਾਕੀ ਦੇਖੋ ਸਾਰੇ ਮੈਸੇਜਸ ਸਾਡੇ ਲਿਸਨਰ ਦੋਸਤਾਂ ਨੇ ਮੈਂ ਸੁਣਾ ਦਿੱਤੇ ਨੇ, ਪੜ੍ਹ ਦਿੱਤੇ ਨੇ। ਹੋਪਸ ਹੋ ਕਿ ਤੁਸੀਂ ਵੀ ਆਪਣੀਆਂ ਸਿਹਤਾਂ ਦਾ ਇੱਦਾਂ ਹੀ ਖਿਆਲ ਰੱਖੋਗੇ ਔਰ ਆਉਣ ਵਾਲੀ ਇਸ ਗਰਮੀ ਦੇ ਵਿੱਚ ਆਪਣਾ ਆਲੇ ਦੁਆਲੇ ਦਾ ਸਭ ਦਾ ਖਿਆਲ ਰੱਖਣਾ। ਬਾਕੀ ਪ੍ਰੋਗਰਾਮ ਤੁਸੀਂ ਇੱਦਾਂ ਹੀ ਆਕਾਸ਼ਵਾਣੀ 'ਤੇ ਸੁਣਦੇ ਰਹਿਣਾ, ਇੰਜੋਏ ਕਰਦੇ ਰਹਿਣਾ। ਫਿਲਹਾਲ ਅੱਜ ਦੇ ਇਸ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਦੀ ਹੈ ਤੁਹਾਡੀ ਆਪਣੀ ਆਰਸ਼ੀ ਅੰਜਲੀ 102.7 MHz 'ਤੇ। ਤੁਸੀਂ ਪ੍ਰੋਗਰਾਮ ਇੰਜੋਏ ਕਰ ਸੀ, ਆਪਣੀ ਆਰਸ਼ੀ ਅੰਜਲੀ ਨੂੰ ਦਿਓ ਇਜਾਜ਼ਤ। ਧੰਨਵਾਦ ਜੀ।

ਕੰਟਰੋਲ ਸਵਿੱਚ ਦੀ ਅਗਲੇਰੀ ਜਾਂਚ ਦੇ ਹੁਕਮ ਵੀ ਦੇ ਦਿੱਤੇ ਨੇ। ਪੱਛਮੀ ਬੰਗਾਲ ਸਰਕਾਰ ਨੇ ਔਰਤਾਂ ਦੀ ਸਮਾਜਿਕ ਆਰਥਿਕ ਉੱਨਤੀ ਲਈ 3000 ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੀ ਅਨਪੂਰਨਾ ਯੋਜਨਾ ਨੂੰ ਸੂਚਿਤ ਕੀਤਾ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਹੈ, ਲੋੜਵੰਦ ਵਿਦਿਆਰਥੀਆਂ ਨੂੰ ਵਿੱਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਛਤੌਜ ਵਿੱਚ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਅਜਮਾਇਸ਼ੀ ਪ੍ਰੋਜੈਕਟ ਦੇ ਹਿੱਸੇ ਵਜੋਂ 41 ਕਿਲੋਮੀਟਰ ਬਿਜਲੀ ਦੀਆਂ ਲਾਈਨਾਂ ਜ਼ਮੀਨਦੋਜ਼ ਹੋਣਗੀਆਂ। ਮੌਸਮ ਵਿਭਾਗ ਨੇ ਉੱਤਰ ਪੱਛਮੀ ਭਾਰਤ ਵਿੱਚ ਅੱਤ ਗਰਮੀ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਕਈ ਹਿੱਸਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਸੈਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 2026 ਲਈ ਭਾਰਤੀ ਟੀਮ ਦੀ ਪਹਿਲੀ ਸੂਚੀ ਦਾ ਐਲਾਨ ਹੋ ਗਿਆ ਹੈ। ਅਤੇ ਉੱਧਰ IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ ਵਿੱਚ ਸ਼ਾਮੀ 7:30 ਵਜੇ ਮੁੰਬਈ ਇੰਡੀਅਨਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਅਗਲੀਆਂ FM ਨਿਊਜ਼ ਹੈਡਲਾਈਨਸ ਤੁਸੀਂ ਸੁਣ ਸਕਦੇ ਹੋ ਜੀ FM ਰੇਨਬੋ 'ਤੇ ਪੂਰੇ 11 ਵਜੇ।

ਈ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਐਫਮਬੈਨਿਕਸ 2.7 ਮੈਗਾਹਰਟਸ ਤੇ ਤੁਹਾਡੀ ਪਿਆਰੀ ਆਰਜੀ ਦੋਸਤ ਰਣਦੀਪ ਕੌਰ ਹਾਜ਼ਰ ਹੈ ਜੀ। 10:05 ਤੇ 37 ਸੈਕਿੰਡ ਹੋ ਚੁੱਕੇ ਨੇ। ਖਬਰਾਂ ਤੋਂ ਬਾਅਦ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਪ੍ਰੋਗਰਾਮ ਦਾ ਨਾਮ ਹੈ ਜੀ ਗੀਤ ਬਹਾਰ। ਸੋਹਣੇ ਜੇ ਪਿਆਰੇ ਜੇ ਲਮਹੇ ਦੇ ਨਾਲ ਸੋਹਣੀਆਂ ਯਾਦਾਂ ਦੇ ਨਾਲ ਫਿਰ ਤੋਂ ਤਰੋ ਤਾਜ਼ਾ ਕਰਦੇ ਹਾਂ ਆਪਣੀ ਜ਼ਿੰਦਗੀ ਦਾ ਉਹ ਸਫ਼ਰ। ਜੀ ਹਾਂ, ਜਿਹੜਾ ਤੁਸੀਂ ਸ਼ੁਰੂ ਕੀਤਾ ਹੈ ਬਿਲਕੁਲ ਜੀ ਮੇਰੇ ਨਾਲ, ਯਾਨੀ ਕਿ ਤੁਹਾਡੀ ਪਿਆਰੀ ਆਰਜੀ ਦੋਸਤ ਰਣਦੀਪ ਕੌਰ ਦੇ ਨਾਲ। ਕਿਤੇ ਜਾਣ ਦੀ ਕਈ ਵਾਰ ਜ਼ਰੂਰਤ ਨਹੀਂ ਹੁੰਦੀ। ਜੇਕਰ ਤੁਹਾਡਾ ਮਨ ਲੱਗ ਰਿਹਾ ਹੋਵੇ, ਤੁਹਾਡੇ ਦਿਲ ਨੂੰ ਸਕੂਨ ਹੋਵੇ ਅਤੇ ਤੁਹਾਡੇ 'ਚ ਹਿੰਮਤ ਹੋਵੇ ਕਿ ਵਾਕਈ ਕੁਝ ਕਰਨਾ ਹੈ, ਫਿਰ ਤਾਂ ਜੀ ਦੂਰ ਦੇ ਪੈਂਡੇ ਵੀ ਸੌਖੇ ਲੱਗਦੇ ਨੇ। ਸਿਆਣਿਆਂ ਨੇ ਸੱਚ ਕਿਹਾ ਹੈ ਕਿ ਜਿਹੜੇ ਔਖੇ ਰਾਹਾਂ ਦੇ ਮੁਸਾਫਿਰ ਹੁੰਦੇ ਨੇ ਨਾ, ਉਹਨਾਂ ਨੂੰ ਕਦੇ ਵੀ ਜਿਹੜੇ ਔਖੇ ਪੈਂਡੇ ਨੇ ਉਹ ਔਖੇ ਨਹੀਂ ਲੱਗਦੇ, ਕਿਉਂਕਿ ਆਉਣ ਵਾਲਾ ਸਮਾਂ ਕਦੋਂ ਸੁਖੱਲਾ ਅਤੇ ਸੋਹਣਾ ਹੋ ਜਾਣਾ ਹੈ ਬਿਲਕੁਲ ਜੀ ਉਹ ਤਾਂ ਉਹਨਾਂ ਨੂੰ ਪਤਾ ਹੈ। 102.7 FM ਰੇਨਬੋ ਦੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਫਿਲਮ ਰੰਗੀਲਾ ਜੋ ਕਿ 1995 ਦੇ ਵਿੱਚ ਬਣੀ ਸੀ, ਇਸ ਫਿਲਮ ਦਾ ਗੀਤ ਜੀ ਤੁਹਾਡੇ ਰੇਡੀਓ ਸੈੱਟ 'ਤੇ ਬਸ ਕੁਝ ਪਲਾਂ ਬਾਅਦ ਉਹਦੇ ਨੁਰਾਨਾ ਨੈਨ ਕੀ ਐਸ ਚਿਤਰਾ ਦੀ ਸੋਹਣੀ ਜਿਹੀ ਆਵਾਜ਼ ਦੇ ਵਿੱਚ ਯਾਰੋ ਸੁਣ ਲਓ ਜ਼ਰਾ।

ਜੀ ਦੋਸਤੋ, ਬਿਲਕੁਲ ਜੀ, ਜੀਣਾ ਹੋ ਤਾਂ ਬਿਲਕੁਲ ਉਹਨਾਂ ਦੀ ਤਰ੍ਹਾਂ ਜੀਣਾ ਚਾਹੀਦਾ ਜੋ ਹਮੇਸ਼ਾ ਹੱਸਦੇ ਰਹਿੰਦੇ ਨੇ ਅਤੇ ਨਾਲ ਦੀ ਨਾਲ ਹਸਾਉਂਦੇ ਰਹਿੰਦੇ ਨੇ। ਅਤੇ ਇਹ ਇੱਕ ਰਿਸ਼ਤਾ ਜੋ ਕਿ ਐਫ ਐਮ ਰੇਨਬੋ ਦਾ ਤੁਹਾਡੇ ਨਾਲ ਅਤੇ ਤੁਹਾਡਾ ਐਫ ਐਮ ਰੇਨਬੋ ਦੇ ਨਾਲ ਹੈ। ਇਹ ਸੱਚੀ ਉਹ ਬੜਾ ਪਿਆਰਾ ਅਤੇ ਬੜਾ ਪਾਕ ਪਵਿੱਤਰ ਜਿਹਾ ਰਿਸ਼ਤਾ ਹੈ। ਤੁਸੀਂ ਉੱਧਰ ਬੈਠੇ ਸੁਣਦੇ ਹੋ ਤਾਂ ਅਸੀਂ ਇੱਧਰੋਂ ਬੈਠੇ ਤੋਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਭਾਵੇਂ ਕਿ ਇਹ ਜ਼ਰੀਆ ਜਿਹੜਾ ਹੈ ਇਹ ਫੇਸ ਟੂ ਫੇਸ ਵਾਲਾ ਨਹੀਂ ਹੈਗਾ। ਜਿੱਦਾਂ ਕਿ ਵੀਡੀਓ ਕਾਲ ਜਾਂ ਟੈਲੀਵਿਜ਼ਨ 'ਤੇ ਅਸੀਂ ਇੱਕ ਦੂਸਰੇ ਨਾਲ ਮੁਖਾਤਿਬ ਹੋ ਜਾਂਦੇ ਹਾਂ, ਰੂਬਰੂ ਹੋ ਜਾਂਦੇ ਹਾਂ, ਪਰ ਇਹ ਪਿਆਰੀਆਂ ਜਿਹੀਆਂ ਤਰੰਗਾਂ ਸਾਨੂੰ ਦੂਰ ਕਿਧਰੇ ਲੈ ਜਾਂਦੀਆਂ ਨੇ ਅਤੇ ਅਸੀਂ ਵੀ ਆਪਣੇ ਅੱਖਾਂ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਉਹ ਇਮੇਜ ਬਣਾ ਕੇ ਰੱਖਦੇ ਹਾਂ ਕਿ ਦੂਰ ਕਿਧਰੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ, ਵੱਖਰੇ ਪਿੰਡਾਂ ਦੇ ਵਿੱਚ ਸਾਡੀ ਆਵਾਜ਼ ਸੁਣ ਰਹੀ ਹੈ, ਮਤਲਬ ਐਫ ਐਮ ਰੇਨਬੋ ਪਹੁੰਚ ਰਿਹਾ ਅਤੇ ਤੁਸੀਂ ਵੀ ਪੂਰੇ ਦਾ ਪੂਰਾ ਆਨੰਦ ਮਾਣ ਰਹੇ ਹੋ ਇਸ ਪ੍ਰੋਗਰਾਮ ਦਾ, ਜਿਹਦਾ ਨਾਮ ਹੈ ਜੀ ਗੀਤ ਬਹਾਰ। ਔਰ ਤੁਹਾਡੀ ਪਿਆਰੀ ਆਰ ਜੇ ਦੋਸਤ ਰਣਦੀਪ ਕੌਰ ਹੈ ਜੀ ਤੁਹਾਡੇ ਨਾਲ।

जी दोस्तों, 2007 ਦੇ ਵਿੱਚ ਇੱਕ ਅਜਿਹੀ ਕਾਮੇਡੀ ਫਿਲਮ ਬਣੀ ਜਿਹਦਾ ਤੁਸੀਂ ਗੀਤ ਇੰਜੋਏ ਕੀਤਾ ਹੈ ਜੀ। ਹਸਾ ਹਸਾ ਕੇ ਲੋਟ ਪੋਟ ਕਰ ਦੇਣ ਵਾਲੀ ਇਹ ਫਿਲਮ ਸੀ ਜਿਹਦਾ ਨਾਮ ਸੀ ਜੀ ਪਾਰਟਨਰ। ਇਸ ਫਿਲਮ ਦੇ ਵਿੱਚ ਖਾਸੀਅਤ ਗੱਲ ਇਹ ਸੀਗੀ ਕਿ ਸਲਮਾਨ ਖਾਨ ਦਾ ਸਟਾਈਲ ਅਤੇ ਕੌਨਫੀਡੈਂਟ ਜੋ ਕਿ ਲਵ ਗੁਰੂ ਪੇਸ਼ ਹੁੰਦਾ ਹੈ, ਅਤੇ ਦੂਜੇ ਪਾਸੇ ਗੋਵਿੰਦਾ ਜਿਹੜੇ ਨੇ ਉਹ ਇਨੋਸੈਂਟ ਅਤੇ ਫਨੀ ਕਾਮੇਡੀ ਟਾਈਮਿੰਗ ਨੂੰ ਨਾ ਸੈੱਟ ਕਰਕੇ ਰੱਖਦੇ ਨੇ, ਜਿੱਥੇ ਹੀ ਸਲਮਾਨ ਖਾਨ ਹਰ ਇੱਕ ਕੁੜੀ ਨੂੰ ਇੰਪ੍ਰੈਸ ਕਰਨ ਦੇ ਟਿਪਸ ਦਿੰਦੇ ਰਹਿੰਦੇ ਨੇ ਨਾ, ਉੱਥੇ ਗੋਵਿੰਦਾ ਆਪਣੀਆਂ ਅਜੀਬ ਹਰਕਤਾਂ ਦੇ ਨਾਲ ਲੋਕਾਂ ਨੂੰ ਹਸਾਉਂਦੇ ਰਹਿੰਦੇ ਨੇ। ਵਾਕਿਆ ਜੀ ਇਸ ਪੂਰੀ ਫਿਲਮ ਦੇ ਵਿੱਚ ਜਿਹੜਾ ਕੌਂਬੋ ਹੈ ਨਾ ਸਲਮਾਨ ਖਾਨ ਐਂਡ ਗੋਵਿੰਦਾ ਦਾ, ਯਾਨੀ ਕਿ ਲਵ ਗੁਰੂ ਐਂਡ ਇੱਕ ਇਨੋਸੈਂਟ ਔਰ ਕੌਮੇਡੀ ਕਰੈਕਟਰ ਜਿਹੜਾ ਹੈਗਾ, ਵਾਕਿਆ ਫਿਲਮ ਨੂੰ ਚਾਰ ਚੰਦ ਲਾ ਦਿੰਦੇ ਨੇ। ਹਾਂਜੀ, ਫਿਲਮ ਪਾਰਟਨਰ ਦਾ ਗੀਤ ਅਸੀਂ ਇੰਜੋਏ ਕੀਤਾ ਜੀ। ਡੂ ਯੂ ਵਾਂਟ ਅ ਪਾਰਟਨਰ 102.7 FM ਰੇਨਬੋ ਦੀ। ਜੀ ਬਿਲਕੁਲ, ਤੁਹਾਡੇ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਬਿਲਕੁਲ ਖਤਮ ਕਰਦੀਆਂ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ। ਅਗਲਾ ਗੀਤ ਹੈ ਜੈਸਮਿਨ ਸੈਂਡਲਸ ਦੀ ਆਵਾਜ਼ ਦੇ ਵਿੱਚ, ਹਾਂਜੀ ਨਸ਼ਾ, ਫਿਲਮ ਹੈ ਜੀ ਰੇਡ।

ਜੀ ਗੀਤ ਇੰਜੋਏ ਕੀਤਾ ਜੀ ਤੁਸੀਂ ਆਪਾਂ ਬੈਨਿਕਸ 2.7 ਮੈਗਾਹਰਟਸ ਦੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਅਤੇ ਨਸ਼ਾ ਜੋ ਕਿ ਜੈਸਮਿਨ ਸੈਂਡਲਰਸ ਨੇ ਗੀਤਾਂ ਦੇ ਜ਼ਰੀਏ ਸਾਡੇ ਨਾਲ ਸਾਂਝਾ ਕਰ ਲਿਆ। ਵਾਕਈ ਜੀ ਨਸ਼ਾ ਪਿਆਰ ਦਾ ਹੋ ਸਕਦਾ ਅਤੇ ਉਹ ਪਿਆਰ ਜਿਹੜਾ ਕਿ FM ਰੇਨਬੋ ਦੇ ਨਾਲ ਤੁਹਾਡਾ ਹੈ। ਹਾਂਜੀ ਔਰ ਇਹ ਪਿਆਰ ਅਸੀਂ ਬਣਾ ਕੇ ਰੱਖਣਾ ਹੈ ਸਦਾ ਹੀ, ਭਾਵੇਂ ਕਿ ਮੇਰੀ ਜਿਹੜੀ ਡਿਊਟੀ ਹੈ 10 ਤੋਂ 2 ਵਜੇ ਤੱਕ ਹੈ ਤੁਹਾਡੇ ਨਾਲ ਗੱਲਬਾਤ ਹੁੰਦੀ ਰਹੇਗੀ, ਪਰ ਇਹ ਨਸ਼ਾ ਜਿਹੜਾ ਨਾ ਆਕਾਸ਼ਵਾਣੀ ਜਲੰਧਰ ਦਾ ਹੀ ਕਦੀ ਵੀ ਉਤਰਨਾ ਨਹੀਂ ਚਾਹੀਦਾ।

ਕ੍ਰਾਈਮ ਵਰਲਡ ਨੂੰ ਸਟਾਈਲ ਅਤੇ ਇਮੋਸ਼ਨਸ ਦੇ ਨਾਲ ਦਿਖਾਉਂਦੀ ਹੈ। ਫਿਲਮ ਦੀ ਕਹਾਣੀ 1970 ਵਿੱਚ ਮੁੰਬਈ ਦੇ ਜਿਹੜੇ ਉਹਨਾਂ ਹਾਲਾਤਾਂ ਦੇ ਬੇਸਡ ਹੈ, ਪਾਵਰ ਫੀਅਰ ਐਂਡ ਜਿਹੜੀ ਹੈ ਮੁੜ ਤੋਂ ਦਿਖਾਈ ਦਿੰਦੀ ਹੈ। ਇੱਕ ਪਾਸੇ ਨਾ ਅਜੇ ਦੇਵਗਨ ਜੋ ਕਿ ਸੁਲਤਾਨ ਮਿਰਜ਼ਾ ਦੇ ਰੋਲ ਵਿੱਚ ਹੁੰਦਾ ਹੈ, ਬੜਾ ਹੀ ਕਾਮ, ਪਾਵਰਫੁੱਲ ਅਤੇ ਰਿਸਪੈਕਟਿਡ ਪਰਸਨ ਹੁੰਦਾ ਹੈ, ਅਤੇ ਉਹ ਵਾਇਲੈਂਸ ਤੋਂ ਵੱਧ ਆਪਣੇ ਰਿਸਪੈਕਟ ਨਾਲੋਂ ਲੋਕਾਂ ਨੂੰ ਕੰਟਰੋਲ ਕਰਨ ਦੇ ਵਿੱਚ ਜ਼ਿਆਦਾ ਇੰਟਰਸਟ ਦਿਖਾਉਂਦਾ ਹੈ। ਦੂਜੇ ਪਾਸੇ ਇਮਰਾਨ ਹਾਸ਼ਮੀ ਹੁੰਦਾ ਹੈ ਜੋ ਕਿ ਸ਼ੋਏਬ ਦਾ ਕਿਰਦਾਰ ਨਿਭਾਉਂਦਾ ਹੈ। ਮਤਲਬ ਕਦੀ ਕਦੀ ਫਿਲਮਾਂ ਦੇ ਵਿੱਚ ਇਹੋ ਜਿਹੇ ਕਿਰਦਾਰ ਸਾਡੇ ਐਕਟਰਸ ਵੱਲੋਂ, ਹੀਰੋ ਵੱਲੋਂ ਨਿਭਾਏ ਜਾਂਦੇ ਨੇ ਕਿ ਮਤਲਬ ਉਹਨਾਂ ਦੇ ਸਟਾਈਲ ਤੋਂ ਬਿਲਕੁਲ ਹਟ ਕੇ ਹੁੰਦਾ ਹੈ। ਕਦੀ ਕਦੀ ਅਸੀਂ ਉਹਨਾਂ ਨੂੰ ਰੋਮਾਂਟਿਕ ਰੋਲ ਦੇ ਵਿੱਚ ਦੇਖਦੇ ਹਾਂ, ਕਦੀ ਕਦੀ ਉਹਨਾਂ ਨੂੰ ਐਕਸ਼ਨ ਹੀਰੋ ਦੇ ਰੋਲ ਦੇ ਵਿੱਚ ਦੇਖਦੇ ਹਾਂ, ਅਤੇ ਕਦੀ ਕਦੀ ਉਹ ਰੋਲ ਜਿਹੜੇ ਕਿ ਅਸੀਂ ਐਕਸਪੈਕਟਡ ਨਹੀਂ ਕੀਤੇ ਹੁੰਦੇ, ਪਰ ਫਿਰ ਵੀ ਉਹ ਆਪਣੇ ਬਿਹਤਰੀਨ ਜਿਹੜੇ ਆ ਅਦਾਕਾਰੀ ਦੇ ਨਾਲ ਸਾਡੇ ਜ਼ਿਹਨ, ਸਾਡੇ ਦਿਲ ਦੇ ਵਿੱਚ ਆਪਣੀ ਥਾਂ ਬਣਾ ਲੈਂਦੇ ਨੇ ਇਹੋ ਜਿਹੇ ਕਿਰਦਾਰ ਕਰਕੇ ਵੀ। ਹਾਂਜੀ, ਫਿਲਮ ਦਾ ਨਾਮ ਮੈਂ ਦੱਸਣ ਜਾ ਰਹੀ ਹਾਂ, ਵੰਸ ਅਪੋਨ ਇਨ ਟਾਈਮ ਮੁੰਬਈ। ਬਹੁਤ ਹੀ ਖੂਬਸੂਰਤ, ਬੜੀ ਸੋਹਣੀ ਫਿਲਮ ਹੈ। ਮਤਲਬ ਜਿੰਨੀ ਵਾਰ ਤੁਸੀਂ ਦੇਖੋਗੇ ਨਾ, ਤੁਹਾਡਾ ਮਨ ਨਹੀਂ ਅੱਕੇਗਾ, ਕਿਉਂਕਿ ਜੀ ਇਹਦੇ ਵਿੱਚ ਅਜੇ ਦੇਵਗਨ ਹੈ ਅਤੇ ਨਾਲ ਦੀ ਨਾਲ ਉਹ ਬਿਊਟੀਫੁੱਲ ਜੀ, ਸੋਹਣੀ ਜੀ ਹੀਰੋਇਨ, ਚੁਲਬਲੀ ਜੀ ਕਰ ਲੀਜੀਏ ਵਾਲਾਂ ਵਾਲੀ। ਲਓ ਜੀ, ਗੀਤ ਇੰਜੋਏ ਕਰਦੇ ਹਾਂ ਜੀ, ਪ੍ਰੋਗਰਾਮ ਗੀਤ ਬਹਾਰ ਦੇ ਵਿੱਚ।

ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਐਂਡ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਗੀਤ ਬਹਾਰ। ਹੁਣ ਉਸ ਫਿਲਮ ਦੀ ਉਸ ਮੂਵੀ ਦੀ ਮੈਂ ਗੱਲ ਕਰਨ ਜਾ ਰਹੀ ਹਾਂ ਜਿਹੜੀ ਕਿ

ਜੀ ਦੋਸਤੋ, ਗੀਤ ਇੰਜੋਏ ਕੀਤਾ? ਹਾਂਜੀ, ਵੰਸ ਅਪੋਨ ਅ ਟਾਈਮ ਇਨ ਮੁੰਬਈ ਦੇ ਵਿੱਚੋਂ ਲਿਆ ਗਿਆ ਗੀਤ 102.7 ਮੈਗਾਹਰਟਜ਼ ਸੀ। ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ। ਕਿੱਥੇ ਨਾ ਇੱਕ ਸਾਈਡ 'ਤੇ ਇੰਨੇ ਪਿਆਰੇ ਪਿਆਰੇ ਰੋਮੈਂਟਿਕ ਸੌਂਗ ਹੁੰਦੇ ਨੇ, ਅਤੇ ਬਾਲੀਵੁੱਡ ਦੇ ਵਿੱਚ ਕੁਝ ਅਜਿਹੇ ਸੌਂਗ ਵੀ ਹੁੰਦੇ ਨੇ ਜਿਨ੍ਹਾਂ ਨੂੰ ਪਾਰਟੀ ਸੌਂਗਸ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਹੈ। ਔਰ ਕਈ ਵਾਰ ਸੱਚੀ ਉਹ ਪਾਰਟੀ ਸੌਂਗਸ ਮਿਊਜ਼ਿਕ ਬੜਾ ਸੋਹਣਾ ਹੁੰਦਾ, ਪਰ ਕਈ ਵਾਰ ਜਦੋਂ ਅਸੀਂ ਉਹਨਾਂ ਦੀ ਵਰਡ ਸੁਣਦੇ ਨੇ ਤਾਂ ਸਾਨੂੰ ਹਾਸਾ ਵੀ ਆਉਂਦਾ, ਮਤਲਬ ਫਨੀ ਵਰਡਸ ਵੀ ਹੁੰਦੇ ਨੇ ਅਤੇ ਨਾਲ ਦੀ ਨਾਲ ਫਨ ਸ਼ਨ ਵੀ ਹੁੰਦਾ ਹੈ। ਹੋ ਸਕਦਾ ਹੈ ਕਈਆਂ ਨੂੰ ਇੱਦਾਂ ਦੇ ਸੌਂਗ ਨਾ ਲਾਈਕ ਹੋਣ, ਪਰ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਨਾ ਹਰ ਤਰ੍ਹਾਂ ਦਾ ਮਿਊਜ਼ਿਕ, ਹਰ ਤਰ੍ਹਾਂ ਦੇ ਤਜ਼ਰਬੇ ਜਿਹੜੇ ਨੇ ਉਹ ਕਰਦੇ ਰਹਿਣਾ ਚਾਹੀਦਾ ਬਈ, ਕੁਛ ਮਿਸ ਨਾ ਹੋ ਜਾਵੇ। ਸੋ ਜੀ, ਤੁਹਾਡੇ ਕੋਲੋਂ ਇਹ ਗੀਤ ਨਾ ਮਿਸ ਹੋਵੇ, ਇਸ ਕਰਕੇ ਮੈਂ ਤੁਹਾਨੂੰ ਇਹ ਜ਼ਰੂਰ ਸੁਣਾਉਣਾ। ਬਾਲੀਵੁੱਡ ਦੀ ਪਾਰਟੀ ਸੌਂਗਸ ਬਹੁਤ ਫੇਮਸ ਹੁੰਦੇ ਨੇ, ਪਰ ਜਿਹੜਾ ਇਹ ਵਾਲਾ ਸੌਂਗ ਨਾ ਕੁਝ ਜ਼ਿਆਦਾ ਹੀ ਫਨੀ ਸੌਂਗ, ਜਿਸਨੇ ਕੋਮੇਡੀ ਅਤੇ ਰਿਐਲਿਟੀ ਦੋਵਾਂ ਨੂੰ ਨਾ ਇਕੱਠੇ ਦਿਖਾਇਆ ਹੈ। ਹਾਂਜੀ, ਇਸ ਗੀਤ ਦੇ ਵਿੱਚ ਨਾ ਰੋਜ਼ਮਰਾ ਦੀ, ਮਤਲਬ ਕਿ ਐਵਰੀ ਡੇ ਦੀ ਲਾਈਫ ਦੇ ਨਾਲ ਨਾਲ ਫਨੀ ਸਿਚੁਏਸ਼ਨ ਨੂੰ ਮਿਊਜ਼ਿਕ ਦੇ ਵਿੱਚ ਕਿੱਦਾਂ ਬਦਲ ਦਿੱਤਾ ਗਿਆ ਹੈ, ਅਤੇ ਨਾਲ ਦੀ ਨਾਲ ਫਨ ਸ਼ਨ ਕਰਨ ਲਈ ਪਾਰਟੀ ਜਿਹੜੀ ਹੈ ਨਾ ਆਪਾਂ ਸਭ ਇੰਜੋਏ ਕਰਦੇ ਹਾਂ।

ਮੈਨੂੰ ਪਤਾ ਹੈ ਕਿ ਤੁਸੀਂ ਇਹ ਗੀਤ ਸੁਣ ਕੇ ਹੱਸੇ ਵੀ ਹੋਵੋਗੇ ਅਤੇ ਨਾਲ ਦੀ ਨਾਲ ਤੁਸੀਂ ਇੰਜੋਏ ਵੀ ਕੀਤਾ ਜੀ ਇਹ ਵਾਲਾ ਗੀਤ। ਬਈ ਪ੍ਰੋਗਰਾਮ ਦੇ ਵਿੱਚ ਕੁਝ ਤਾਂ ਹਟ ਕੇ ਵਾਈਬਸ ਹੋਣੀਆਂ ਚਾਹੀਦੀਆਂ ਨੇ, ਕਿਤੇ ਦਿਲ ਕਰਦਾ ਕਿ ਥੋੜ੍ਹਾ ਜਿਹਾ ਸਕੂਨ ਹੋਵੇ ਅਤੇ ਕਿਤੇ ਕਿਤੇ ਮਿਊਜ਼ਿਕ ਨੂੰ ਸੁਣ ਕੇ ਤੁਹਾਡੇ ਹੱਥ ਪੈਰ ਥਿਰਕਣੇ ਵੀ ਚਾਹੀਦੇ ਨੇ। ਹਾਂਜੀ ਬਿਲਕੁਲ ਜੀ, ਐਂਡ ਜੀ ਇੱਕ ਲੋਇਲ ਬੋਡੀਗਾਰਡ ਯਾਨੀ ਕਿ ਲਵਲੀ ਸਿੰਘ, ਲਵਲੀ ਸਿੰਘ ਜੋ ਕਿ ਲੋਇਲ ਬੋਡੀਗਾਰਡ ਦੇ ਰੋਲ ਦੇ ਵਿੱਚ ਹੁੰਦੇ ਨੇ ਯਾਨੀ ਕਿ ਸਲਮਾਨ ਖਾਨ, ਜਿਹੜੇ ਕਿ ਨਾ ਆਪਣੀ ਡਿਊਟੀ ਨੂੰ ਲੈ ਕੇ ਇਸ ਹੱਦ ਤੱਕ ਉਹਨਾਂ ਨੂੰ ਆਪਣੀ ਡਿਊਟੀ ਪਿਆਰੀ ਹੁੰਦੀ ਨੇ ਕਿ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਨੇ, ਮਤਲਬ ਆਪਣੀ ਡਿਊਟੀ ਨੂੰ ਨਿਭਾਉਣ ਵਾਸਤੇ ਉਹਨਾਂ ਦੇ ਵਿੱਚ ਇੰਨੀ ਸ਼ਿੱਦਤ ਹੁੰਦੀ ਹੈ। ਅਤੇ ਜੀ ਸਾਡੀ ਪਿਆਰੀ ਕਰੀਨਾ ਕਪੂਰ ਜੋ ਕਿ ਕਿਊਟ ਪਾਈ ਹੈ, ਕਿਊਟ ਅਤੇ ਇਮੋਸ਼ਨਲ ਕਾਲਜ ਗਰਲ ਹੈ, ਇਸ ਫਿਲਮ ਦੇ ਵਿੱਚ ਉਹ ਰੋਲ ਅਦਾ ਕਰਦੀ ਹੈ ਬੋਡੀਗਾਰਡ ਨਾਲ, ਮਤਲਬ ਬੋਡੀਗਾਰਡ ਜਿਹੜੇ ਹੁੰਦੇ ਨੇ ਯਾਨੀ ਕਿ ਸਾਡੇ ਸਲਮਾਨ ਖਾਨ ਜੀ, ਉਹ ਲਵਲੀ ਸਿੰਘ ਨਾਮ ਹੁੰਦਾ ਉਹਨਾਂ ਦਾ, ਅਤੇ ਉਹ ਇਸ ਫਿਲਮ ਦੇ ਵਿੱਚ ਕਰੀਨਾ ਕਪੂਰ ਦੇ ਬੋਡੀਗਾਰਡ ਨੇ। ਮਤਲਬ ਇੱਕ ਪਾਸੇ ਜੀ ਉਹ ਸਟਰੋਂਗ ਜਿਹਾ ਮੁੰਡਾ ਅਤੇ ਦੂਜੇ ਪਾਸੇ ਘਰ ਦੀ ਮਤਲਬ ਅਮੀਰ ਸਹਿਜਾਦੀ ਜੋ ਕਿ ਬਿਲਕੁਲ ਬੇਫਿਕਰ ਹੁੰਦੀ ਹੈ ਅਤੇ ਹਮੇਸ਼ਾ ਚੁਲਬੁਲ ਪਾਂਡੇ ਵਾਂਗੂ ਹੱਸਦੀ ਰਹਿੰਦੀ ਹੈ, ਅਤੇ ਇੱਧਰ ਸਾਡੇ ਚੁਲਬੁਲ ਪਾਂਡੇ ਜੋ ਕਿ ਲਵਲੀ ਸਿੰਘ ਹਨ, ਉਹ ਹਮੇਸ਼ਾ ਸੀਰੀਅਸ ਅਤੇ ਬਸ ਚੁੱਪ ਚਾਪ ਵਾਲਾ ਰੋਲ ਅਦਾ ਕਰਦੇ ਨੇ, ਯਾਨੀ ਕਿ ਆਪਣੀ ਨੱਕ 'ਤੇ ਮੱਖੀ ਵੀ ਨਹੀਂ ਬੈਠਣ ਦਿੰਦੇ। ਹਾਂਜੀ ਹਾਂਜੀ, 102.7 FM 'ਤੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਗੀਤ ਬਹਾਰ ਦੇ ਵਿੱਚ ਅਗਲਾ ਗੀਤ ਅੰਮ੍ਰਿਤਾ ਕੱਕੜ ਐਂਡ ਜੀ ਮੀਕਾ ਸਿੰਘ ਦੀ ਆਵਾਜ਼ ਦੇ ਵਿੱਚ, ਬੋਡੀਗਾਰਡ ਫਿਲਮ ਜੋ ਕਿ 2011 ਦੇ ਵਿੱਚ ਬਣੀ ਸੀ।

ਮੀਕਾ ਸਿੰਘ ਦੀ ਆਵਾਜ਼ ਦੇ ਵਿੱਚ ਤੁਸੀਂ ਟਰੈਕ ਇੰਜੋਏ ਕੀਤਾ ਜੀ, ਦੇਸੀ ਬੀਟ। ਫਿਲਮ ਸੀ ਜੀ ਬੋਡੀਗਾਰਡ, ਔਰ ਇੱਦਾਂ ਦੀਆਂ ਬਹੁਤ ਹੀ ਬਿਹਤਰੀਨ ਫਿਲਮਾਂ ਜੋ ਕਿ ਸਲਮਾਨ ਖਾਨ ਔਰ ਨਾਲ ਦੀ ਨਾਲ ਗੋਵਿੰਦਾ ਨੇ ਕੋਂਬੋ ਦੇ ਵਿੱਚ ਕੀਤੀਆਂ ਨੇ, ਜਿੱਥੇ ਇਹ ਐਕਟਰ ਇਹ ਹੀਰੋ ਨਾਲ ਆਪਣਾ ਰੋਲ ਅਦਾ ਕਰਦੇ ਨੇ। ਮਤਲਬ ਇਹ ਫਿਲਮਾਂ ਬਣਾਉਣੀਆਂ ਕੋਈ ਸੌਖੀ ਗੱਲ ਨਹੀਂ ਹੈ, ਹਰ ਇੱਕ ਕਿਰਦਾਰ ਦੇ ਵਿੱਚ ਪੂਰਾ ਆਪਣੇ ਆਪ ਨੂੰ ਫਿੱਟ ਰੱਖਣਾ। ਜੇਕਰ ਐਕਸ਼ਨ ਮੂਵੀ ਹੈ, ਕੋਮੇਡੀ ਮੂਵੀ ਹੈ ਜਾਂ ਫਿਰ ਲਵ ਸਟੋਰੀ ਹੈ, ਮਤਲਬ ਉਹ ਡਾਇਲੋਗਸ, ਉਹ ਡਰੈਸਅਪ ਸੈਂਸ, ਉਹ ਫੇਸ ਔਰ ਉਹ ਇਮੋਸ਼ਨਸ ਹਰ ਇੱਕ ਚਿਹਰੇ 'ਤੇ ਜਿਹੜੀਆਂ ਨਜ਼ਰ ਆਉਂਦੀਆਂ ਨੇ, ਅਤੇ ਸਾਨੂੰ ਦੇਖ ਕੇ ਫੀਲ ਹੁੰਦਾ ਕਿ ਵਾਕਈ ਸੱਚੀ ਸ਼ਾਇਦ ਇਹ ਕਿਸੇ 'ਤੇ ਬਣੀ ਹੋਈ ਫਿਲਮ ਹੋਏਗੀ, ਕਿਸੇ ਦੀ ਰੀਅਲ ਸਟੋਰੀ ਹੋਏਗੀ ਜਾਂ ਫਿਰ ਕਿਸੇ ਦੀ ਨਿੱਜੀ ਜ਼ਿੰਦਗੀ ਵੀ ਹੋ ਸਕਦੀ ਹੈ। ਔਰ ਬਿਲਕੁਲ ਜੀ, ਇਹ ਬਿਲਕੁਲ ਸੱਚ ਹੈ ਕਿ ਬੜੀਆਂ ਸਾਰੀਆਂ ਅਜਿਹੀਆਂ ਫਿਲਮਾਂ ਜਿਹੜੀਆਂ ਬਾਲੀਵੁੱਡ ਦੇ ਵਿੱਚ ਬਣੀਆਂ ਨੇ, ਜਿਹੜੀਆਂ ਕਿ ਕਿਸੇ ਦੀ ਪਰਸਨਲ ਲਾਈਫ ਤੋਂ ਵੀ ਇੰਸਪਾਇਰ ਹੋਈਆਂ ਨੇ। ਉਹਨਾਂ ਫਿਲਮਾਂ ਬਾਰੇ ਮੈਂ ਫਿਰ ਕਿਸੇ ਦਿਨ ਗੱਲ ਕਰਾਂਗੀ, ਲੇਕਿਨ ਅਗਲਾ ਗੀਤ ਜਿਹੜਾ ਹੈ ਜੀ ਉਹ ਜਾਵੇਦ ਅਲੀ ਹੁਣਾਂ ਦੀ ਆਵਾਜ਼ ਦੇ ਵਿੱਚ ਹੈ। ਹਾਂਜੀ, ਜਸ਼ਨੇ ਬਹਾਰ ਫਿਲਮ ਹੈ ਜੀ, ਜੋਧਾ ਅਕਬਰ।

ਸਮਾਂ ਹੋ ਚੁੱਕਿਆ ਜੀ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਮ 'ਚ ਇਟਲੀ ਦੇ ਪ੍ਰਧਾਨ ਮੰਤਰੀ ਜੋਰੀਆ ਮੈਲੋਨੀ ਨਾਲ ਵਿਚਾਰ ਚਰਚਾ ਕਰਨਗੇ। ਦੋਨੋਂ ਨੇਤਾ ਸੰਯੁਕਤ ਰਣਨੀਤਿਕ ਕਾਰਜ ਯੋਜਨਾ 2025-29 ਦੀ ਸਮੀਖਿਆ ਵੀ ਕਰਨਗੇ। ਇੱਕ ਰਾਸ਼ਟਰ ਇੱਕ ਚੋਣ ਦੇ ਸੰਯੁਕਤ ਸੰਸਦੀ ਕਮੇਟੀ ਨੇ ਕਿਹਾ, ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੇ ਕਰਾਉਣ ਨਾਲ ਕਰੀਬ 7 ਲੱਖ ਕਰੋੜ ਦੀ ਬਚਤ ਹੋ ਸਕਦੀ ਹੈ। ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ ਨੇ ਇਸ ਸਾਲ ਦੇ ਸ਼ੁਰੂ ਵਿੱਚ ਤਕਨੀਕੀ ਗੜਬੜੀ ਮਗਰੋਂ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਦੇ ਇੰਧਨ ਕੰਟਰੋਲ ਸਵਿੱਚ ਦੀ ਅਗਲੇਰੀ ਜਾਂਚ ਦੇ ਹੁਕਮ ਦੇ ਦਿੱਤੇ ਨੇ। ਉਧਰ ਪੱਛਮੀ ਬੰਗਾਲ ਸਰਕਾਰ ਨੇ ਔਰਤਾਂ ਦੀ ਸਮਾਜਿਕ ਆਰਥਿਕ ਉੱਨਤੀ ਲਈ 3,000 ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੀ ਅਨਪੂਰਨਾ ਯੋਜਨਾ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਹੈ ਲੋੜਵੰਦ ਵਿਦਿਆਰਥੀਆਂ ਨੂੰ ਵਿੱਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ ਵਿੱਚ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਅਜਮਾਇਸ਼ੀ ਪ੍ਰੋਜੈਕਟ ਦੇ ਹਿੱਸੇ ਵਜੋਂ 41 ਕਿਲੋਮੀਟਰ ਬਿਜਲੀ ਦੀਆਂ ਲਾਈਨਾਂ ਜ਼ਮੀਨਦੋਜ਼ ਹੋਣਗੀਆਂ। ਮੌਸਮ ਵਿਭਾਗ ਨੇ ਉੱਤਰ ਪੱਛਮੀ ਭਾਰਤ ਵਿੱਚ ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਕਈ ਹਿੱਸਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਸਾਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 2026 ਲਈ ਭਾਰਤੀ ਟੀਮ ਦੀ ਪਹਿਲੀ ਸੂਚੀ ਦਾ ਐਲਾਨ ਕੀਤਾ ਹੈ। ਅਤੇ IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ

ਜੀ ਮੈਨੂੰ ਪਤਾ ਹੈ ਕਿ ਤੁਹਾਡਾ ਤਾਂ ਸਿਰਫ ਇੱਕ ਘੰਟਾ ਇੱਕੋ ਇੱਕ ਚਾਅ ਹੁੰਦਾ ਕਿ ਕਦੋਂ ਤੁਸੀਂ ਨੰਬਰ ਡਾਇਲ ਕਰੋ ਅਤੇ ਕਦੋਂ ਕਾਲ ਲੱਗ ਜਾਵੇ, ਅਤੇ ਜਿਹਦੀ ਪਹਿਲੀ ਕਾਲ ਲੱਗ ਗਈ ਉਹ ਤਾਂ ਫਿਰ ਇੱਕ ਘੰਟਾ ਬੇਫਿਕਰ ਹੋ ਕੇ ਨਾ ਅਰਮਾਨ ਦੇ ਨਾਲ ਰਿਲੈਕਸ ਹੋ ਕੇ ਨਾ ਪੂਰੇ ਦਾ ਪੂਰਾ ਪ੍ਰੋਗਰਾਮ ਸੁਣਦਾ ਹੈ ਅਤੇ ਇੰਜੋਏ ਕਰਦਾ ਹੈ। ਪਹਿਲੀ ਕਾਲ ਲੱਗ ਗਈ ਹੈ

0: ਜਾਣਦੇ ਆ ਕੌਣ ਨੇ। ਹੈਲੋ
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
1: ਮੈਡਮ ਜੀ, ਸੰਨੀ ਭਗਤ ਬੋਲ ਰਿਹਾ ਜੀ, ਭਾਰਤ ਕੈਂਪ ਜਲੰਧਰ ਤੋਂ ਜੀ।
0: ਜੀ ਸੰਨੀ ਜੀ, ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ, ਤੁਸੀਂ ਪਹਿਲੇ ਲੱਕੀ ਕਾਲਰ ਬਣੇ ਹੋ।
1: ਹਾਂਜੀ ਹਾਂਜੀ ਮੈਡਮ ਜੀ, ਹੁਣ ਪੂਰਾ ਘੰਟਾ ਬਹਿ ਕੇ ਸੁਣਾਂਗੇ।
0: ਬਿਲਕੁਲ, ਮੈਂ ਤਾਂ ਹੀ ਪਹਿਲੇ ਕਹਿ ਦਿੱਤਾ ਨਾ ਕਿ ਜਿਨ੍ਹਾਂ ਦੀ ਪਹਿਲੇ ਦੂਜੇ ਨੰਬਰ 'ਤੇ ਕਾਲ ਲੱਗ ਜਾਂਦੀ ਹੈ ਨਾ, ਉਹ ਫਿਰ ਬੇਫਿਕਰ ਹੋ ਜਾਂਦੇ ਨੇ।
1: ਬਾਕੀ ਮੈਡਮ ਜੀ, ਗਰਮੀ ਬਹੁਤ ਹੋ ਚੁੱਕੀ ਹੈ ਤੇ ਸਾਨੂੰ ਆ ਕੋਠੇ ਛੱਤਾਂ 'ਤੇ ਪਾਣੀ ਰੱਖਣਾ ਚਾਹੀਦਾ ਜਾਨਵਰਾਂ ਵਾਸਤੇ।
0: ਬਿਲਕੁਲ,
1: ਇੱਕ ਵਾਰੀ ਫੇਰੇ ਰੱਖਿਆ ਤੇ ਦੁਪਹਿਰ ਨੂੰ ਫੇਰ ਬਦਲ ਕੇ ਠੰਡਾ ਪਾਣੀ ਪਾ ਕੇ ਆਉਣਾ ਚਾਹੀਦਾ।
0: ਔਰ ਤੁਸੀਂ ਦੇਖਦੇ ਹੋ ਕਿ ਇੰਨੀ ਜ਼ਿਆਦਾ ਗਰਮੀ ਹੈ, ਜਿਹੜਾ ਪਾਣੀ ਤੁਸੀਂ ਕਿਸੇ ਵੀ ਡੋਂਗੇ ਬਰਤਨ ਬਾਊਲ ਦੇ ਵਿੱਚ ਪਾ ਕੇ ਰੱਖਦੇ ਹੋ, ਉਹ 2-3 ਘੰਟਿਆਂ ਬਾਅਦ ਪਤਾ ਨਹੀਂ ਉਹ ਭਾਂਡੇ ਹੀ ਸੋਕ ਲੈਂਦਾ। ਪਕਸ਼ੀਆਂ ਵਿਚਾਰੇ ਤਾਂ ਖਾਣੀ ਇੰਨਾ ਪਾਣੀ ਪੀਂਦੇ ਵੀ ਨਹੀਂ ਹੈ, ਪਤਾ ਨਹੀਂ ਗਰਮੀ ਇੰਨੀ ਜ਼ਿਆਦਾ ਹੈ।
1: ਮੈਂ ਆਪਣੇ ਕੋਠੇ ਦੇ ਮੈਡਮ ਜੀ ਸਟੀਲ ਦਾ ਭਾਂਡਾ ਰੱਖਿਆ।
0: ਛਾਂ ਦੇ ਵਿੱਚ ਰੱਖਦੇ ਹੋ?
1: ਹਾਂਜੀ ਹਾਂਜੀ, ਛਾਂ ਦੇ ਵਿੱਚ, ਜਿੱਦਾਂ ਮਤਲਬ ਥੋੜੀ ਜਿਹੀ ਪੱਲੀ ਲੈ ਗਿਆ ਤੇ ਉਹਦੇ ਥੱਲੇ ਲਾ ਕੇ ਰੱਖਿਆ ਬਈ, ਆਲੇ ਦੁਆਲੇ 4 ਸੂਟੀਆਂ ਲਾ ਕੇ।
0: ਅੱਛਾ, ਤੇ ਕਦੀ ਧਿਆਨ ਦਿੱਤਾ ਹੈ ਕਿ ਕੋਈ ਪੰਛੀ ਆਉਂਦੇ ਨੇ?
1: ਹਾਂਜੀ ਹਾਂਜੀ ਮੈਡਮ ਜੀ, ਆਉਂਦੇ ਨੇ, ਤਾਂ ਹੀ ਫਿਰ ਪਾਣੀ ਪੀ ਕੇ ਜਾਂਦੇ ਤੇ ਦਾਣਾ ਦੂਣਾ ਪਾਈਦਾ ਜੀ।
0: ਓਕੇ, ਫਿਰ ਮਤਲਬ ਦੇਖ ਕੇ ਵੀ ਰੂਹ ਖੁਸ਼ ਹੁੰਦੀ ਹੈ ਕਿ ਚਲੋ ਕੋਈ ਜੀਤ, ਕਿਸੇ ਨੂੰ ਸਕੂਨ ਮਿਲ ਰਿਹਾ, ਪਾਣੀ ਇੰਨੀ ਗਰਮੀ 'ਚ ਪੀਤਾ ਜਾ ਰਿਹਾ।
1: ਬਾਕੀ ਜਿਹੜੇ ਜਾਨਵਰ ਗਲੀਆਂ ਦੇ ਵਿੱਚ ਘੁੰਮਦੇ ਆ, ਕੁੱਤੇ ਵਗੈਰਾ, ਤੇ ਇਹਨਾਂ ਵਾਸਤੇ ਵੀ ਮੈਡਮ ਜੀ ਗਲੀ ਦੇ ਵਿੱਚ ਰੱਖਣਾ ਚਾਹੀਦਾ ਜੀ, ਡੋਂਗਾ ਡੂੰਗਾ ਜੀ।
0: ਬਿਲਕੁਲ, ਉਹ ਤੁਸੀਂ ਆਪਣੇ ਘਰ ਦੇ ਬਾਹਰ ਗੇਟ ਦੇ ਬਾਹਰ ਛੋਟਾ ਬਾਊਲ ਜਾਂ ਪੁਰਾਣੀ ਕੋਈ ਬਾਲਟੀ ਜਿਹੜੀ ਰੱਖ ਸਕਦੇ, ਉਹਦੇ ਵਿੱਚ ਪਾਣੀ ਰੱਖ ਸਕਦੇ, ਕਿਉਂਕਿ ਜਿਹੜੇ ਵੀ ਜਾਨਵਰ ਬਾਹਰੋਂ ਲੰਘਦੇ ਨੇ ਹੈ ਨਾ, ਉਹਨਾਂ ਨੂੰ ਤਾਂ ਪਤਾ ਨਹੀਂ ਹੈ ਨਾ, ਪਰ ਕਿਤੇ ਨਾ ਕਿਤੇ ਚਲੋ ਅੱਜ ਕੱਲ੍ਹ ਤਾਂ ਘਰਾਂ ਦੇ ਵਿੱਚ ਕੈਮਰੇ ਵੀ ਲੱਗੇ ਹੋਏ ਨੇ, ਜੇਕਰ ਤੁਹਾਨੂੰ ਲੱਗਦਾ ਕਿ ਬਾਹਰ ਰਸਤੇ ਦੇ ਵਿੱਚ ਕੋਈ ਇਹੋ ਜਿਹਾ ਜੀਵ ਜੰਤੂ ਜਾਨਵਰ ਹੈ, ਤੁਸੀਂ 2 ਮਿੰਟ ਕੱਢ ਕੇ ਉਹਨਾਂ ਨੂੰ ਪਾਣੀ ਪਿਲਾ ਸਕਦੇ ਹੋ।
1: ਮੈਡਮ ਜੀ, ਆਪਾਂ 5 ਮਿੰਟ ਕੱਢ ਦਾਂਗੇ, ਕੋਈ ਕੁਛ ਘਟਦਾ ਨਹੀਂ ਹੈਗਾ
0: ਜੀ।
1: ਓਦਾਂ ਵੀ ਆਪਾਂ ਕਦੀ ਇੱਧਰ ਵਾਰਾ ਫਿਰੀ ਜਾਈਦਾ, ਕਦੀ ਉੱਧਰ ਜਾ, ਕਦੀ ਉੱਧਰ ਜਾ, ਇਹਨਾਂ ਵਾਸਤੇ ਜ਼ਰੂਰ ਟਾਈਮ ਕੱਢਣਾ ਚਾਹੀਦਾ ਜੀ। ਇਹ ਤਾਂ ਵਿਚਾਰੇ ਬੋਲ ਨਹੀਂ ਸਕਦੇ ਵੀ ਸਾਨੂੰ ਪਾਣੀ ਠੰਡਾ ਦਿਓ, ਇਹ ਤਾਂ ਸਾਨੂੰ ਆਪਣੇ ਕਰਨੇ ਪੈਣੀ ਜੀ ਸੇਵਾ।
0: ਬਿਲਕੁਲ ਜੀ, ਬਹੁਤ ਵਧੀਆ ਤੁਹਾਡਾ ਸੁਨੇਹਾ ਹੈ, ਤੇ ਗੀਤ ਹੋ ਜਾਵੇ ਹੁਣ।
1: ਗੀਤ ਮੈਡਮ ਜੀ, ਐਮੀ ਵਿਰਕ ਦਾ ਕੋਈ ਵੀ ਗੀਤ ਸੁਣਾ ਦਿਓ।
0: ਠੀਕ ਹੈ ਜੀ, ਸ਼ੁਕਰੀਆ ਸਨੀ ਜੀ ਕਾਲ ਕਰਨ ਦੇ ਲਈ, ਔਰ ਬਹੁਤ ਵਧੀਆ ਸੁਨੇਹਾ ਦਿੱਤਾ। ਵਾਕਿਆ ਜੀ ਗਰਮੀ ਪਿਛਲੇ 2-3 ਦਿਨਾਂ ਤੋਂ ਇੰਨੀ ਜ਼ਿਆਦਾ ਵੱਧ ਚੁੱਕੀ ਹੈ, ਔਰ ਵਾਕਈ ਤਾਪਮਾਨ ਕਹਿੰਦੇ ਨੇ ਕਿ ਪੂਰਾ 1 ਹਫ਼ਤਾ ਹੋਰ ਜ਼ਿਆਦਾ ਡਿਗਰੀ ਜਿਹੜੀ ਹੈ ਵਧਣੀ ਹੈ। ਸੋ ਆਪਣਾ ਵੀ ਖਿਆਲ ਰੱਖੋ, ਨਾਲਦਿਆਂ ਦਾ ਵੀ ਖਿਆਲ ਰੱਖੋ, ਅਤੇ ਰਾਹਗਿਰੀ ਜੇ ਤੁਸੀਂ ਕਿਤੇ ਜਾਂਦੇ ਹੋ ਤਾਂ ਆਪਣੇ ਪਾਣੀ ਦੀ ਬੋਟਲ ਜ਼ਰੂਰ ਕੋਲ ਰੱਖਿਆ ਕਰੋ। ਕਈ ਵਾਰ ਇੱਕਦਮ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਇੱਕਦਮ ਪਿਆਸ ਲੱਗਦੀ ਹੈ, ਤਾਂ ਫਿਰ ਹੋਰ ਕੁਝ ਨਾ ਮਿਲੇ, ਘੱਟੋ ਘੱਟ ਤੁਹਾਡੇ ਕੋਲ ਪਾਣੀ ਹੋਵੇ, ਅਤੇ ਪਾਣੀ ਦੇ ਨਾਲ ਤੁਹਾਨੂੰ ਕੁਝ ਨਾ ਕੁਝ ਤਾਂ ਰਾਹਤ ਮਿਲੇਗੀ ਜ਼ਰੂਰ। ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਕੈਂਠੇ ਵਾਲਾ ਗੀਤ ਇੰਜੋਏ ਕਰਨਾ ਜੀ ਤੁਸੀਂ ਮੇਰੇ ਨਾਲ। ਤੁਹਾਡੀ ਪਿਆਰੀ ਅਰਜ ਦੋਸਤ ਹੈ ਰਣਦੀਪ, 0181 43174 ਨੰਬਰ ਡਾਇਲ ਕਰਕੇ ਦੇਖਦੀ ਹਾਂ ਜੀ ਅਗਲੇ ਕਾਲਰ ਕਿਹੜੀ ਸਾਡੇ ਤੱਕ ਪਹੁੰਚਦੇ ਨੇ।

0: ਕੈਂਠੇ ਵਾਲਾ ਪਾਵੇ ਬੋਲੀਆਂ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਟਰੈਕ ਇੰਜੋਏ ਕੀਤਾ ਜੀ 102.7 ਮੈਗਾਹਰਟਸ ਦੀ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ ਅਤੇ ਨੰਬਰ ਤੁਸੀਂ ਡਾਇਲ ਕਰਨਾ 01 81 3 43 174 ਜਿਹੜਾ ਕਿ ਤੁਹਾਨੂੰ ਸਭ ਨੂੰ ਆਪਣੇ ਫਿੰਗਰ ਟਿਪਸ 'ਤੇ ਯਾਦ ਹੈ। ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ,
1: ਨਮਸਤੇ ਮੈਡਮ ਜੀ।
0: ਨਮਸਕਾਰ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮੈਡਮ।
0: ਹਾਂਜੀ ਸਰ, ਆਪਣਾ ਨਾਮ ਦੱਸ ਦਿਓ।
1: ਰਮੇਸ਼ ਕੁਮਾਰ ਜੀ।
0: ਰਮੇਸ਼ ਕੁਮਾਰ ਜੀ,
1: ਹਾਂਜੀ।
0: ਰਮੇਸ਼ ਕੁਮਾਰ ਜੀ, ਆਵਾਜ਼ ਨੂੰ ਕੀ ਹੋਇਆ ਅੱਜ?
1: ਮੈਡਮ ਕੁਛ ਨਹੀਂ ਜੀ, ਹੋਣਾ ਕੀ ਹੈ, ਘਰ ਬੈਠੇ ਜਿਹੜਾ ਥੋੜ੍ਹਾ ਬਿਮਾਰ ਚੱਲਦੇ ਪਏ।
0: ਓਕੇ ਜੀ, ਗਰਮੀ ਤੋਂ ਧਿਆਨ ਰੱਖੋ, ਗਰਮੀ ਵੱਧ ਗਈ ਹੈ, ਪਾਣੀ ਥੋੜ੍ਹਾ ਥੋੜ੍ਹਾ ਪੀਂਦੇ ਰਹੋ।
1: ਹਾਂਜੀ ਹਾਂਜੀ ਮੈਡਮ ਜੀ।
0: ਹੋਰ ਸਭ ਖੈਰੀਅਤ, ਘਰ ਸਭ ਸੁੱਖ ਸਾਂਦ ਹੈ?
1: ਸਭ ਵਧੀਆ ਮੈਡਮ ਜੀ, ਪ੍ਰਭੂ ਦੀ ਕਿਰਪਾ ਹੈ ਜੀ,
0: ਕਿਰਪਾ ਚਾਹੀਦੀ ਹੈ। ਹਾਂਜੀ ਸਰ, ਗੀਤ ਦੱਸੋ, ਕਿਹੜਾ ਸੁਣਾਈਏ ਤੁਹਾਨੂੰ?
1: ਮੈਡਮ ਕੋਈ ਸੁਣਾ ਦਿਓ ਜੀ।
0: ਓਕੇ ਜੀ, ਸ਼ੁਕਰੀਆ ਕਾਲ ਕਰਨ ਦੇ ਲਈ, ਔਰ ਇੱਦਾਂ ਹੀ ਤੁਸੀਂ ਨੰਬਰ ਡਾਇਲ
1: ਕਰਦੇ।
0: ਸ਼ੁਕਰੀਆ ਸਰ, ਇਹਦੇ ਤੁਸੀਂ ਨੰਬਰ ਡਾਇਲ ਕਰਦੇ ਰਹਿਣਾ 01 81 3 43 174 'ਤੇ। ਅਗਲੀ ਵਾਰ ਜਦੋਂ ਸਰ ਤੁਹਾਡੇ ਨਾਲ ਗੱਲ ਹੋਵੇ ਤਾਂ ਤੁਸੀਂ ਕਹੋ ਕਿ ਵਾਕਿਆ ਜੀ ਬਹੁਤ ਜਲਦ ਤੁਸੀਂ ਤੰਦਰੁਸਤ ਹੋ ਚੁੱਕੇ ਹੋ। ਹੁਣ ਵੇਲਾ ਹੈ ਜੀ ਅਗਲੇ ਗੀਤ ਦਾ, ਜਿਹੜਾ ਕਿ ਫਿਲਮ ਵੰਗਾਰ ਦੇ ਵਿੱਚੋਂ ਲਿਆ ਗਿਆ ਹੈ। ਕਿਹੜੀ ਗੱਲੋਂ ਗੀਤ ਸੁਣਦੇ ਹਾਂ ਜੀ, ਸਵਿਤਾ ਸਾਥੀ ਦੀ ਆਵਾਜ਼ ਦੇ ਵਿੱਚ।

0: ਕਿਤੇ ਤੁਹਾਡੇ ਕੋਈ ਕਸੂਰ ਤਾਂ ਨਹੀਂ ਹੋ ਗਿਆ? ਗਰਮੀ ਦੇ ਵਿੱਚ ਤੁਸੀਂ ਆਪਣਾ ਖਿਆਲ ਨਹੀਂ ਰੱਖਦੇ, ਪਾਣੀ ਘੱਟ ਪੀਂਦੇ ਹੋ, ਚਾਹ ਕੌਫੀ ਜ਼ਿਆਦਾ ਪੀਂਦੇ ਹੋ ਅਤੇ ਧੁੱਪ ਦੇ ਵਿੱਚ ਫਿਰਦੇ ਰਹਿੰਦੇ ਹੋ। ਜੇਕਰ ਤੁਸੀਂ ਬਾਹਰ ਵੀ ਜਾਂਦੇ ਹੋ ਨਾ ਤਾਂ ਆਪਣਾ ਫੇਸ ਜਿਹੜਾ ਕਵਰ ਕਰਕੇ ਰੱਖਿਆ ਕਰੋ। ਖਾਸ ਕਰਕੇ ਜੇਕਰ ਤੁਸੀਂ ਬਾਈਕ 'ਤੇ ਡਰਾਈਵ ਕਰਦੇ ਹੋ ਤਾਂ ਹੈਲਮਟ ਦੀ ਵਰਤੋਂ ਜ਼ਰੂਰ ਕਰੋ। ਕਾਰ ਦੇ ਵਿੱਚ ਜਾ ਰਹੇ ਹੋ ਤਾਂ ਬੈਲਟ ਜ਼ਰੂਰ ਲਗਾਓ, ਕਿਉਂਕਿ ਤੁਹਾਡੀ ਸੇਫਟੀ ਸਪੋਰਟ ਵਾਸਤੇ ਹੁੰਦੀ ਹੈ। ਕੁਛ ਚੀਜ਼ਾਂ ਨਾ ਕਈ ਵਾਰ ਅਸੀਂ ਐਵੇਂ ਫੁੱਕਰਬਾਜ਼ੀ ਦੇ ਵਿੱਚ ਕਹਿੰਦੇ ਹਾਂ ਕਿ ਕੋਈ ਫਰਕ ਨਹੀਂ ਪੈਂਦਾ, ਜਾਂ ਫਿਰ ਸਾਨੂੰ ਸਾਹਮਣੇ ਦਿਖਦਾ ਹੋਵੇ ਕਿ ਇੱਕ ਡਰੈਸ ਕੋਡ ਹੈ ਜਿਹਨੂੰ ਦੇਖ ਕੇ ਅਸੀਂ ਥੋੜ੍ਹਾ ਜਿਹਾ ਡਰਦੇ ਹਾਂ ਕਿ ਹਾਂ ਬਈ ਹੁਣ ਸਾਡਾ ਚਲਾਨ ਕੱਟਿਆ ਜਾਣਾ। ਬਈ ਉਹਨੂੰ ਦੇਖ ਕੇ ਡਰਨ ਦੀ ਲੋੜ ਉਹਨਾਂ ਨੂੰ ਹੁੰਦੀ ਹੈ ਜਿਹੜੇ ਕਿ ਇੱਦਾਂ ਦੀਆਂ ਮਿਸਟੇਕਸ ਗਲਤੀਆਂ ਕਰਦੇ ਨੇ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ, ਇਹ ਬਹੁਤ ਵੱਡੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਤੁਸੀਂ ਖਿਆਲ ਰੱਖਣਾ ਹੈ ਅਤੇ ਜ਼ਿੰਦਗੀ ਲੰਬੀ ਜੀਣੀ ਹੈ। ਅਗਲੇ ਕਾਲਰ ਜੁੜੇ ਨੇ, ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ,
1: ਦਰਸ਼ਨ ਕੁਮਾਰ ਹੈ ਜੀ, SD ਕਾਲਜ ਰੋਡ ਤੋਂ ਜਲੰਧਰ।
0: ਹਾਂਜੀ ਦਰਸ਼ਨ ਜੀ, ਠੀਕ ਠਾਕ ਹੋ?
1: ਠੀਕ ਹੈ ਮੈਡਮ ਜੀ, ਤੁਸੀਂ ਸੁਣਾਓ ਆਪਣਾ।
0: ਮੈਂ ਬਹੁਤ ਵਧੀਆ ਜੀ, ਪ੍ਰੋਗਰਾਮ ਚੱਲ ਰਿਹਾ ਹੈ ਪੰਜਾਬੀ ਤੜਕਾ ਅਤੇ ਕਾਲਸ ਲੱਗ ਰਹੀਆਂ ਨੇ, ਗੱਲਾਂ ਬਾਤਾਂ ਹੋ ਰਹੀਆਂ ਨੇ ਤੁਹਾਡੇ ਵਰਗਿਆਂ ਦੇ ਨਾਲ, ਸਰੋਤਿਆਂ ਦੇ ਨਾਲ।
1: ਹਾਂਜੀ ਹਾਂਜੀ ਮੈਡਮ ਜੀ, ਔਖਾ ਹੀ ਹੁੰਦਾ ਕੰਮ ਡਾਇਲ ਕਰਨਾ, ਮਤਲਬ ਨੰਬਰ ਮਿਲਾਉਣਾ, ਕਾਫੀ ਟਾਈਮ ਲੱਗ ਜਾਂਦਾ।
0: ਹਾਂ ਹਾਂ, ਨਹੀਂ ਨਹੀਂ, ਔਖਾ ਕੰਮ ਜੇਕਰ ਨਾ ਹੋਵੇ ਤਾਂ ਫਿਰ ਉਹ ਕਰਨ ਦੇ ਵਿੱਚ ਮਜ਼ਾ ਵੀ ਨਹੀਂ ਆਉਂਦਾ।
1: ਹਾਂਜੀ ਹਾਂਜੀ।
0: ਕਿੰਨੀ ਵਾਰ ਨੰਬਰ ਡਾਇਲ ਕੀਤਾ? ਨੰਬਰ ਕਿੰਨੀ ਵਾਰ ਡਾਇਲ ਕੀਤਾ ਕਿ ਤੁਹਾਡੀ ਕਾਲ ਲੱਗੀ ਹੈ? ਦੋ ਚਾਰ ਵਾਰ?
1: ਸੱਤਵੀਂ ਵਾਰ ਜੀ, ਸੱਤਵੀਂ ਅੱਠਵੀਂ ਵਾਰ ਕੀਤਾ।
0: ਠੀਕ ਹੈ, ਤੇ ਚਲੋ ਵਧੀਆ ਗੱਲ ਹੈ, ਸੱਤ ਅੱਠ ਵਾਰ ਤੁਸੀਂ ਡਾਇਲ ਕੀਤਾ। ਕਈ ਵਾਰ ਹੁੰਦਾ ਕਿ ਅਸੀਂ ਬਾਰ ਬਾਰ ਡਾਇਲ ਕਰਕੇ ਕਈ ਵਾਰ ਮਨ ਕਰਦੇ ਕਿ ਹੁਣ ਨਹੀਂ ਲੱਗਣੀ ਕਾਲ, ਤੇ ਫਿਰ ਅਸੀਂ ਛੱਡ ਵੀ ਦਿੰਦੇ ਹਾਂ। ਹਾਂ ਹਾਂ, ਮੈਨੂੰ ਪਤਾ ਹੈ ਨਾ, ਕਈ ਵਾਰ ਹੁੰਦਾ ਕਿ ਚਲੋ ਕੋਈ ਗੱਲ ਨਹੀਂ, ਕੱਲ੍ਹ ਨੂੰ ਦੇਖ ਲਵਾਂਗੇ 11 to 12 ਵਜੇ। ਜੀ ਸਰ, ਗਰਮੀ ਬਹੁਤ ਵੱਧ ਰਹੀ ਹੈ, ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੀ ਤੁਸੀਂ ਗਰਮੀ ਦੇ ਵਿੱਚ ਮਤਲਬ ਕਿ ਪ੍ਰੀਕੋਸ਼ਨਸ ਵਰਤੋਂ ਕਰਦੇ ਹੋ ਦੂਸਰਿਆਂ ਨੂੰ ਵੀ?
1: ਜੀ ਗਰਮੀ ਤੋਂ ਬਚੋ ਜੀ, ਨਿੰਬੂ ਪਾਣੀ ਪੀਓ, ਸਗਨਮੀ ਬਣਾ ਕੇ ਉਹੀ ਥੋੜਾ ਠੀਕ ਰਹਿੰਦਾ ਹੈ, ਆਪਣੇ ਆਪਣੇ ਤਸੀਰ ਦੇ ਹਿਸਾਬ ਨਾਲ, ਸਰੀਰ ਦੀ ਤਸੀਰ ਵੀ ਦੇਖਣੀ ਹੋਈ ਹੈ ਜੀ।
0: ਬਿਲਕੁਲ, ਕੱਚੀ ਲੱਸੀ ਹੋ ਗਈ, ਸਕੈਸ਼ ਹੋ ਗਿਆ, ਠੰਡਾ ਦੁੱਧ ਹੋ ਗਿਆ।
1: ਹਾਂਜੀ
0: ਹਾਂਜੀ ਜੀ ਸਰ, ਬਹੁਤ ਵਧੀਆ ਲੱਗਿਆ ਸਰ ਤੁਹਾਡੇ ਨਾਲ ਗੱਲ ਕਰਕੇ। ਗਾਣਾ ਦੱਸ ਦਿਓ ਕਿਹੜਾ ਸੁਣਾਈਏ ਤੁਹਾਨੂੰ?
1: ਮੈਡਮ ਜੀ ਹਰਭਜਨ ਮਾਨ ਦਾ ਕੋਈ ਵੀ ਸੁਣਾ ਦਿਓ ਜੀ।
0: ਸ਼ੁਕਰੀਆ ਸਰ ਜੀ ਕਾਲ ਕਰਨ ਦੇ ਲਈ, ਔਰ ਇੱਦਾਂ ਹੀ ਤੰਦਰੁਸਤ ਰਹੋ, ਹੱਸਦੇ ਵੱਸਦੇ ਰਹੋ, ਅਤੇ ਨੰਬਰ ਡਾਇਲ ਕਰੋ ਜੀ 11 to 12 ਵਜੇ, ਕਿਉਂਕਿ ਡੇਲੀ ਸ਼ੋਅ ਚੱਲਦਾ ਹੈ। ਫੋਨ ਇਨ ਫਰਮਾਇਸ਼ੀ ਪੰਜਾਬੀ ਤੜਕਾ, ਨੰਬਰ ਹੈ 0181 43 4174। ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਤੁਹਾਡੇ ਰੇਡੀਓ ਸੈੱਟਸ 'ਤੇ।

0: ਹਾਂਜੀ, ਤੁਹਾਨੂੰ ਦੁਨੀਆ ਭੁੱਲਣ ਦੀ ਲੋੜ ਨਹੀਂ ਹੈ ਕਿਉਂਕਿ ਜੀ ਤੁਸੀਂ ਟਿਊਨ ਕਰਕੇ ਰੱਖਿਆ ਹੋਇਆ ਜੀ 102.7 FM ਤੇ ਅਗਲੀ ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਰ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ?
1: ਮੈਂ ਬਲਵੀਰ ਸਿੰਘ ਬੋਲ ਰਿਹਾ ਜੀ, ਸੁਲਤਾਨਪੁਰ ਲੋਧੀ ਦੇ ਬੋਲ ਰਹੇ।
0: ਹਾਂਜੀ ਬਲਵੀਰ ਸਿੰਘ ਜੀ, ਮੈਨੂੰ ਪਤਾ ਹੈ ਕਿ ਬੜੇ ਸਾਰੇ ਸਾਡੇ ਸੁਲਤਾਨਪੁਰ ਏਰੀਆ ਦੇ ਵੀ ਕਾਲਰਸ ਨੇ ਜਿਹੜੇ ਡੇਲੀ ਕਾਲ ਕਰਦੇ ਨੇ, ਉਹਨਾਂ ਦੇ ਵਿੱਚੋਂ ਤੁਸੀਂ ਵੀ ਇੱਕ ਹੋ।
1: ਹਾਂਜੀ ਹਾਂਜੀ,
0: ਸਭ ਠੀਕ ਠਾਕ, ਸੁੱਖ ਸ਼ਾਂਤ, ਖੈਰੀਅਤ?
1: ਬਸ ਠੀਕ ਠਾਕ ਹੈ ਜੀ ਭੈਣ ਜੀ, ਬਹੁਤ ਵਧੀਆ। ਸ਼ਾਮੇ ਬੈਠੇ ਆ,
0: ਸ਼ਾਮੇ ਦਰਖਤ ਦੀ ਸ਼ਾਮੇ।
1: ਹਾਂਜੀ, ਆਪਣੇ ਨਾ ਜ਼ਿਮੀਦਾਰ ਅਸੀਂ ਬੰਦੇ ਆ ਜੀ, ਦਰਖਤ ਬਹੁਤ ਲਾਏ ਹੋਏ ਆ, ਆਪਣੇ ਮਾਲ ਡੰਗਰ ਵੀ ਹੈ, ਸਾਰਾ ਸ਼ਾਮੇ ਵਧਦਾ ਆ।
0: ਅੱਛਾ ਜੀ, ਹਵੇਲੀ ਬਣਾਈ ਹੋਈ ਹੈ?
1: ਹਾਂਜੀ ਹਾਂਜੀ ਹਾਂਜੀ, ਬਾਹਰ

0: ਨਜ਼ਾਰਾ ਗਰਮੀ ਦੇ ਨਾਲ ਠੰਡੀ ਠੰਡੀ ਹਵਾ।
1: ਹਾਂਜੀ ਹਾਂਜੀ ਹਾਂਜੀ,
0: ਕਿਉਂਕਿ ਜਿੰਨੀ ਏ ਸੀ ਦੀ ਹਵਾ ਠੰਡੀ ਨਹੀਂ ਹੁੰਦੀ, ਜਿਹੜੀਆਂ ਇਹ ਤਾਜ਼ੀ ਹਵਾ ਦਰਖਤ ਦੀ ਹਵਾ ਹੁੰਦੀ ਹੈ, ਬਾਹਰ ਖੁੱਲ੍ਹੇ ਏਰੀਆ ਦੇ ਵਿੱਚ ਜਿਹੜੀ ਹਵਾ ਹੁੰਦੀ ਉਹ ਜ਼ਿਆਦਾ ਸਰੀਰ ਨੂੰ ਸਕੂਨ ਦਿੰਦੀ ਹੈ।
1: ਹਾਂਜੀ ਹਾਂਜੀ ਹਾਂਜੀ, ਮੈਂ ਤੁਹਾਨੂੰ ਦੱਸਦਾ, ਆਪਾਂ ਸਵੇਰ ਦੇ ਮੈਡਮ ਆਈ ਸੀ ਆਪਣੀ ਦੂਜੇ, ਤੇ ਉਹਨਾਂ ਨੇ ਰੁੱਖ ਲਗਾਉਣ ਵਾਸਤੇ ਕਿਹਾ, ਦੁਨੀਆਂ ਨੇ ਕਿਹਾ ਵੀ ਬੜੇ ਰੁੱਖ ਲਾਓ, ਪਹਿਲੀ ਰੁੱਖ ਲਾਉਂਦਾ ਕੋਈ ਨਹੀਂ ਤੇ ਗੱਲਾਂ ਬੜੀਆਂ ਕਰਦੇ ਲੋਕ।
0: ਬਿਲਕੁਲ ਇਹੀ ਗੱਲ ਹੈ ਨਾ ਕਿ ਸਾਨੂੰ ਕੋਈ ਵੀ ਸ਼ੁਰੂਆਤ ਹੈ ਸਾਨੂੰ ਆਪਣੇ ਘਰ ਤੋਂ ਕਰਨੀ ਚਾਹੀਦੀ। ਜੇਕਰ ਸਾਡੇ ਘਰ ਦੇ ਵਿੱਚ ਥਾਂ ਨਹੀਂ ਹੈਗੀ ਤਾਂ ਅਸੀਂ ਗਮਲਿਆਂ ਦੇ ਵਿੱਚ ਛੋਟੇ ਪੌਦੇ ਵੀ ਲਗਾ ਸਕਦੇ ਹਾਂ।
1: ਸਭ ਕੁਛ ਹੀ ਹੋ ਸਕਦਾ,
0: ਕੋਸ਼ਿਸ਼ ਕਰਨੀ ਪੈਣੀ ਹੈ।
1: ਹਾਂਜੀ ਹਾਂਜੀ ਹਾਂਜੀ, ਕੋਸ਼ਿਸ਼ ਕਰਨੀ ਪੈਣੀ ਹੈ ਜੀ, ਫਿਰ ਮਤਲਬ ਕੰਮ ਹੋਣਾ। ਮਤਲਬ ਲੋਕੀ ਕਹਿ ਦਿੰਦੇ ਆ ਤੇ ਭੈਣ ਜੀ ਕੋਈ ਕਰਦਾ ਨੀ, ਮੈਂ ਕਹਿੰਦਾ ਜਿਹੜੇ ਲੱਗੇ ਹੋਏ ਆ ਉਹਨਾਂ ਨੂੰ ਪਾਣੀ ਪੂਣੀ ਪਾ ਦਿਆ ਕਰਨ ਤੇ ਬਹੁਤ ਵਧੀਆ।
0: ਹਾਂਜੀ ਉਹ ਤਾਂ ਸਭ ਤੋਂ ਔਖਾ ਕੰਮ।

0: ਏਰੀਆ ਦੇ ਵਿੱਚ ਜਿਹੜੀ ਹਵਾ ਹੁੰਦੀ ਉਹ ਜ਼ਿਆਦਾ ਸਰੀਰ ਨੂੰ ਸਕੂਨ ਦਿੰਦੀ ਹੈ।
1: ਹਾਂ ਹਾਂਜੀ ਹਾਂਜੀ ਹਾਂਜੀ
0: ਇਸ
1: ਜੀ ਮੈਂ ਤੁਹਾਨੂੰ ਦੱਸਦਾ, ਆਪਾਂ ਸਵੇਰ ਦੇ ਮੈਡਮ ਆਈ ਸੀ ਆਪਣੀ ਦੂਜੇ ਤੇ ਉਹਨਾਂ ਨੇ ਰੁੱਖ ਲਗਾਉਣ ਵਾਸਤੇ ਕਿਹਾ, ਦੁਨੀਆਂ ਨੇ ਕਿਹਾ ਵੀ ਬੜੇ ਰੁੱਖ ਲਾਓ, ਪਹਿਲੀ ਰੁੱਖ ਲਾਉਂਦਾ ਕੋਈ ਨਹੀਂ ਤੇ ਗੱਲਾਂ ਬੜੀਆਂ ਕਰਦੇ ਲੋਕ।
0: ਬਿਲਕੁਲ ਇਹੀ ਗੱਲ ਹੈ ਨਾ ਕਿ ਸਾਨੂੰ ਕੋਈ ਵੀ ਸ਼ੁਰੂਆਤ ਹੈ ਸਾਨੂੰ ਆਪਣੇ ਘਰ ਤੋਂ ਕਰਨੀ ਚਾਹੀਦੀ, ਜੇਕਰ ਸਾਡੇ ਘਰ ਦੇ ਵਿੱਚ ਥਾਂ ਨਹੀਂ ਹੈਗੀ ਤਾਂ ਅਸੀਂ ਗਮਲਿਆਂ ਦੇ ਵਿੱਚ ਛੋਟੇ ਪੌਦੇ ਵੀ ਲਗਾ ਸਕਦੇ ਹਾਂ।
1: ਮੈਂ ਕਹਿੰਦਾ ਜੀ ਸਭ ਕੁਛ ਹੀ ਹੋ ਸਕਦਾ ਹੈ, ਕਰੀਏ ਦਾ ਹੀ
0: ਕੋਸ਼ਿਸ਼ ਕਰਨੀ ਪੈਣੀ ਹੈ।
1: ਹਾਂਜੀ ਹਾਂਜੀ ਹਾਂਜੀ ਕੋਸ਼ਿਸ਼ ਕਰਨੀ ਪੈਣੀ ਹੈ ਜੀ, ਫੇਰ ਮਤਲਬ ਕੰਮ ਹੋਣਾ ਹੈ। ਮਤਲਬ ਲੋਕੀ ਕਹਿ ਦਿੰਦੇ ਆ ਤੇ ਭੈਣ ਜੀ ਕੋਈ ਕਰਦਾ ਨੀ, ਮੈਂ ਕਹਿੰਦਾ ਜਿਹੜੇ ਲੱਗੇ ਹੋਏ ਆ ਉਹਨਾਂ ਨੂੰ ਪਾਣੀ ਪੂਣੀ ਪਾ ਦਿਆ ਕਰੂ ਤੇ ਬਹੁਤ ਵਧੀਆ।
0: ਹਾਂਜੀ ਉਹ ਤਾਂ ਸਭ ਤੋਂ ਔਖਾ ਕੰਮ ਹੈ ਲੱਗਿਆ ਹੋਇਆ ਨੂੰ ਪਾਣੀ ਪਾਉਣਾ।
1: ਹਾਂਜੀ ਹਾਂਜੀ ਹਾਂਜੀ ਛੋਟੇ ਛੋਟੇ ਛੋਟੇ ਜਿਹੜੇ ਦਰਖਤ ਆ ਨਾ ਉਹਨਾਂ ਨੂੰ ਪਾਣੀ ਪਾ ਦਈਏ ਨਾ ਆਪਾਂ, ਤੇ ਇਹੋ ਜਿਹੀ ਗਰਮੀ ਦੇ ਵਿੱਚ ਜੇ ਪਰਮਾਤਮਾ ਵੀ ਬੜਾ ਖੁਸ਼ ਹੁੰਦਾ।
0: ਜੀ ਬਿਲਕੁਲ, ਪਹਿਲੇ ਤੁਸੀਂ ਕਿਉਂਕਿ ਤੁਸੀਂ ਤਾਂ ਸਾਡੇ ਤੋਂ ਬਹੁਤ ਸੀਨੀਅਰ ਹੋ, ਤੁਹਾਨੂੰ ਪਤਾ ਹੈ ਕਿ ਤੁਹਾਡੇ ਸਮੇਂ ਦੇ ਵਿੱਚ ਤਾਂ ਦਰਖਤ ਇੰਨੇ ਜ਼ਿਆਦਾ ਹੁੰਦੇ ਸੀ ਜਿੰਨੀਆਂ ਵੀ ਰੋਡ ਹੁੰਦੀਆਂ ਸੀ, ਸੜਕਾਂ ਹੁੰਦੀਆਂ ਸੀ, ਦੋਨੋਂ ਬੰਨੇ ਦਰਖਤ ਇੰਨੇ ਜ਼ਿਆਦਾ ਲੱਗੇ ਹੁੰਦੇ ਸੀ ਕਿ ਛਾਂ ਹੀ ਛਾਂ ਹੁੰਦੀ ਸੀ। ਜੇਕਰ ਮੋਟਰ ਬਾਈਕ 'ਤੇ ਵੀ ਕਿਸੇ ਨੇ ਜਾਣਾ, ਮਤਲਬ ਕਿ ਜੇਠ ਹਾੜ੍ਹ ਦੀ ਗਰਮੀ ਦੇ ਵਿੱਚ, ਅਤੇ ਉਹ ਉਹਨੂੰ ਮਤਲਬ ਇਹ ਨਹੀਂ ਲੱਗਦਾ ਹੁੰਦਾ ਕਿ ਉਹ ਧੁੱਪੇ ਸੜ ਗਿਆ। ਹੁਣ ਤਾਂ ਮਤਲਬ ਦੂਰ ਦੂਰ ਤੱਕ ਇਨਸਾਨਾਂ ਵਾਸਤੇ ਛਾਂ ਕਰਨ ਵਾਲੇ ਦਰਖਤ ਨਹੀਂ ਹੈਗੇ ਅਤੇ ਪਸ਼ੂ ਪਕਸ਼ੀ ਤਾਂ ਵਿਚਾਰੇ ਤਰਸਦੇ ਨੇ।
1: ਮੈਂ ਤੁਹਾਨੂੰ ਦੱਸਦਾ ਵੀ 71 ਸਾਲ ਦੀ ਉਮਰ ਹੋ ਗਈ ਮੇਰੀ
0: ਜੀ,
1: ਤੇ 46 ਸਾਲਾਂ ਦਾ ਮੇਰਾ ਕਾਕਾ ਹੋ ਗਿਆ ਤੇ 22-23 ਸਾਲਾਂ ਦਾ ਮੇਰਾ ਪੋਤਾ ਹੋ ਗਿਆ।
0: ਕੀ ਬਾਤ ਹੈ ਜੀ, ਤੀਜੀ ਪੀੜ੍ਹੀ ਹੋ।
1: ਅਸੀਂ ਇੰਨੀ ਗਰਮੀ ਵੇਖੀ ਆ, ਇੰਨੀ ਗਰਮੀ ਵੇਖੀ ਆ ਜੀ, ਤੁਸੀਂ ਕੀ ਕਹਿਣਾ ਲੋਕੀ। ਮੈਂ ਕਹਿੰਦਾ ਵੀ ਅਜੇ ਕਹਿੰਦੇ ਜੀ ਬੜੀ ਗਰਮੀ ਆ, ਬੜੀ ਗਰਮੀ ਆ। ਮੈਂ ਕਹਿੰਦਾ ਵੀ ਅਸੀਂ ਆਪਦੇ ਮਤਲਬ ਹੰਢਾਈ ਹੋਈ ਆ ਜੀ ਗਰਮੀ।
0: ਬਹੁਤ ਜ਼ਿਆਦਾ ਹੋ ਗਈਆਂ ਨੇ, ਪੱਖੇ ਨੇ, ਕੂਲਰ ਨੇ, ਉਸ ਤੋਂ ਬਾਅਦ ਏਸੀ ਆ ਗਏ ਨੇ, ਫਰਿੱਜਾਂ ਚੋਂ ਠੰਡਾ ਪਾਣੀ ਪੀ ਸਕਦੇ ਹਾਂ ਅਸੀਂ।
1: ਮੇਰੀ ਗੱਲ ਸੁਣੋ ਜੀ, ਸਾਡੇ ਤਿੰਨ ਤਿੰਨ ਵਾਰੀ ਔਰਤਾਂ ਜਿਹੜੀਆਂ ਦੋ ਦੋ ਵਾਰੀ ਰੋਟੀ ਲੈ ਕੇ ਜਾਂਦੀਆਂ ਸੀਗੀਆਂ, ਇੱਕ 10 ਵਜੇ ਜਾਂਦੀਆਂ ਸੀ, ਇੱਕ 2-2:30 ਵਜੇ ਫਿਰ ਜਾਂਦੀਆਂ ਸੀਗੀਆਂ ਫੇਰ ਦੇ ਵਿੱਚ ਰੋਟੀ ਲੈ ਕੇ। ਉਹ ਹੁਣ ਲੋਕਾਂ ਨੂੰ ਕੰਮ ਹੋ ਗਏ ਸੌਖੇ, ਤੇ ਏਸੀ ਲੱਗ ਗਿਆ ਜੀ। ਕੋਈ ਉਦੋਂ ਏਸੀ ਦਾ ਨਾਂ ਨੀ ਸੀ ਹੁੰਦਾ, ਕੋਈ ਗੱਲਬਾਤ ਨੀ ਸੀ, ਕੋਈ 4-4 ਪਿੰਡਾਂ ਦੇ ਵਿੱਚ ਇੱਕ ਇੱਕ ਡਾਕਟਰ ਹੁੰਦਾ
0: ਜੀ।
1: ਹਾਂ ਤੇ ਹੁਣ ਤਾਂ ਇੱਕ ਪਿੰਡ ਦੇ ਵਿੱਚ 10-10 ਡਾਕਟਰ ਆ ਜੀ, ਮਤਲਬ ਕੋਈ ਪ੍ਰੋਬਲਮ ਹੀ ਨਹੀਂ ਹੈ ਇਹੋ ਜਿਹੀ ਗੱਲ।
0: ਬਿਲਕੁਲ ਪਤਾ ਹੈ ਨਾ ਕਿ ਜਿੰਨੇ ਏਸੀ ਨੇ ਜਿੰਨੀਆਂ ਸਹੂਲਤਾਂ ਨੇ ਤਾਂ ਉਨੇ ਮਰੀਜ਼ ਵੀ ਹੋਣੇ ਨੇ। ਸਵੇਰੇ ਮਤਲਬ ਕਿ 10 ਘਰਾਂ ਦੇ ਲਾਗੇ ਬੰਨੇ ਇੱਕ ਮੈਡੀਕਲ ਸਟੋਰ ਜਾਂ ਇੱਕ ਡਾਕਟਰ ਦਾ ਬੈਠਾ ਹੀ ਹੁੰਦਾ। ਜੀ ਸਰ, ਗੱਲਾਂ ਕਰਨ ਨੂੰ ਬਹੁਤ ਮਨ ਕਰ ਰਿਹਾ, ਲੇਕਿਨ ਅਗਲੇ ਕਾਲਰਸ ਜਿਹੜੇ ਨੇ ਉਹ ਵੀ ਉਡੀਕਦੇ ਹੋਣੇ ਸੇ।
1: ਹੁਣ
0: ਜੀ ਸਰ, ਗੀਤ ਦੱਸੋ ਕਿਹੜਾ ਸੁਣਾਈਏ। ਠੀਕ ਹੈ ਜੀ ਸਰ, ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ, ਔਰ ਬੜਾ ਵਧੀਆ ਲੱਗਾ ਤੁਸੀਂ ਆਪਣੀ ਜ਼ਿੰਦਗੀ ਦੇ ਖੱਟੇ ਮਿੱਠੇ ਤਜ਼ਰਬੇ ਸਾਡੇ ਨਾਲ ਸਾਂਝੇ ਕੀਤੇ, ਗਰਮੀ ਦੀਆਂ ਰੁੱਤਾਂ ਅਤੇ ਨਾਲ ਦੀ ਨਾਲ ਦਰਖਤਾਂ ਦੀਆਂ ਛਾਵਾਂ ਹੇਠ ਬੈਠ ਕੇ ਜਿਹੜੇ ਤੁਸੀਂ ਆਨੰਦ ਮਾਣੇ ਨੇ ਉਹ ਵੀ ਸਾਡੇ ਨਾਲ ਸਾਂਝੇ ਕੀਤੇ ਨੇ। ਅਗਲੇ ਕਾਲਰ ਜਿਹੜੇ ਹੋਣਗੇ ਉਹਨਾਂ ਦੀ ਆਵਾਜ਼ ਜ਼ਰੂਰ, ਬਿਲਕੁਲ ਜੀ, ਜਿੰਨੇ ਵੀ ਕਾਲਰਸ ਨੇ ਉਹਨਾਂ ਦੀ ਆਵਾਜ਼ ਅਸੀਂ ਸੁਣਨੀ, ਕਿਉਂਕਿ ਜੀ ਆਪਾਂ ਇਸੇ ਕਰਕੇ ਇਹ ਪ੍ਰੋਗਰਾਮ ਚਲਾਇਆ ਹੈ। ਫੋਨ ਇਨ ਫਰਮਾਇਸ਼ੀ ਪੰਜਾਬੀ ਤੜਕਾ ਨੰਬਰ 081-2-4174, ਦੇਖਦੇ ਹਾਂ ਜੀ ਅਗਲੇ ਕਾਲਰ ਕਿਹੜੇ ਆਉਂਦੇ ਨੇ। ਤਦ ਤੱਕ ਲਈ ਜੱਟ ਪੰਜਾਬੀ ਫਿਲਮ ਦਾ ਗੀਤ ਸੁਣਦੇ ਹਾਂ, ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ, ਚੁੰਨੀ ਸਿਰ ਤੋਂ। ਸੋ ਜੀ, ਚੁੰਨੀ ਵੈਸੇ ਵੀ ਗਰਮੀ ਦੇ ਵਿੱਚ ਸਿਰ ਤੋਂ ਲਾਉਣ ਨੂੰ ਦਿਲ ਨਹੀਂ ਕਰਦਾ।

0: ਜਿੱਥੇ ਅਸੀਂ ਪੁਰਾਣੀਆਂ ਹਿੰਦੀ ਫਿਲਮਾਂ ਦੀ ਜਦੋਂ ਗੱਲ ਕਰਦੇ ਹਾਂ ਤਾਂ ਉਹ ਵਾਕਈ ਦੌਰ ਉਹ ਸਮਾਂ ਸਾਨੂੰ ਬਹੁਤ ਸੋਹਣਾ ਲੱਗਦਾ, ਕਿਉਂਕਿ ਪੁਰਾਣੀਆਂ ਫਿਲਮਾਂ ਦੇ ਵਿੱਚ ਵੀ ਇੱਕ ਰਵਾਇਤ ਸੀਗੀ, ਇੱਕ ਅਦਾਇਗੀ ਸੀਗੀ, ਅਤੇ ਉਹ ਸਮੇਂ ਦੇ ਕਲਚਰ ਨੂੰ ਉਹ ਰਿਪ੍ਰਜੈਂਟ ਕਰਦੀਆਂ ਸੀ। ਇਸੇ ਤਰ੍ਹਾਂ ਜੀ ਸਾਡੇ ਪੰਜਾਬੀ ਕਲਚਰ, ਪੰਜਾਬੀ ਸੱਭਿਆਚਾਰ ਦੀਆਂ ਰੋਹ ਰੀਤਾਂ ਜਿਹੜੀਆਂ ਉਸ ਸਮੇਂ ਦੇ ਵਿੱਚ ਹੁੰਦੀਆਂ ਸੀ। ਹਾਲਾਂਕਿ ਹੁਣ ਦਾ ਸਮਾਂ ਬਦਲ ਗਿਆ, ਲੇਕਿਨ ਫਿਰ ਵੀ ਬਹੁਤ ਸਾਰੀਆਂ ਪੰਜਾਬੀ ਪੁਰਾਣੀਆਂ ਅਜਿਹੀਆਂ ਫਿਲਮਾਂ ਨੇ ਜਿਨ੍ਹਾਂ ਦੇ ਗੀਤ ਬਹੁਤ ਜ਼ਿਆਦਾ ਹੁਣ ਵੀ ਜੇਕਰ ਸੁਣੀਏ ਤਾਂ ਪਸੰਦ ਸਾਨੂੰ ਆਉਂਦੇ ਨੇ। ਭਾਵੇਂ ਅਸੀਂ ਨਵੇਂ ਗੀਤਾਂ ਦੇ ਨਾਲ ਨਾਲ ਝੁੰਮਦੇ ਹਾਂ, ਥਿਰਕਦੇ ਹਾਂ, ਨੱਚਦੇ ਹਾਂ, ਲੇਕਿਨ ਪੁਰਾਣੇ ਗੀਤ ਵੀ ਓਨੇ ਹੀ ਪਿਆਰੇ ਨੇ। ਅਗਲੇ ਕਾਲਰ ਨੇ, ਹੈਲੋ।
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ।
0: ਹਾਂਜੀ, ਕੌਣ ਜੀ?
1: ਮੈਂ ਸੰਦੀਪ ਸਿੰਘ ਅੰਮ੍ਰਿਤਸਰ ਤੋਂ ਬੋਲ।
0: ਸੰਦੀਪ ਸਿੰਘ ਅੰਮ੍ਰਿਤਸਰ ਤੋਂ? ਹਾਂਜੀ। ਸੰਦੀਪ ਜੀ, ਠੀਕ ਠਾਕ ਹੋ?
1: ਹਾਂਜੀ, ਠੀਕ।
0: ਤੁਸੀਂ ਬਾਹਲੀ ਗੱਲ ਨਹੀਂ ਕਰਦੇ, ਜਦੋਂ ਵੀ ਕਾਲ ਕਰਦੇ ਹਾਂ ਬਸ ਆਪਣਾ ਨਾਮ ਦੱਸ ਦਿੰਦੇ, ਫਿਰ ਚੁੱਪ ਹੋ ਜਾਂਦੇ ਹਾਂ। ਕੀ ਗੱਲ? ਨਹੀਂ, ਦੇਖ ਲਓ, ਤੁਹਾਨੂੰ ਤਾਂ ਵੈਸੇ ਗੱਲਾਂ ਬੜੀਆਂ ਆਉਣੀਆਂ ਚਾਹੀਦੇ। ਚਾਹ ਚਾਹ ਚ ਕੀ ਤੁਹਾਡਾ ਫੋਨ ਲੱਗ ਗਿਆ, ਉਹ ਵੀ ਇੰਨੀ ਦੂਰੋਂ। ਬਸ ਹਾਂਜੀ ਜੀ, ਬਸ ਇੰਨਾ ਕੀ ਚਾਹ ਕੀ ਬਸ ਹਾਂਜੀ ਜੀ ਪੂਰਾ ਹੋ ਗਿਆ। ਠੀਕ ਹੈ ਜੀ, ਹਾਂਜੀ।

0: ਮਨਮੋਹਣ ਵਾਰਿਸ ਦੀ ਸੋਹਣੀ ਜਿਹੀ ਆਵਾਜ਼ ਦੇ ਵਿੱਚ ਆਪਾਂ ਗੀਤ ਇੰਜੋਏ ਕੀਤਾ ਹੈ ਜੀ, ਪੰਜਾਬੀ ਵਿਰਸਾ। ਵਾਕਈ ਜਦੋਂ ਸਾਡੇ ਪੰਜਾਬ ਦੀ, ਪੰਜਾਬੀਅਤ ਦੀ, ਪੰਜਾਬੀ ਸੱਭਿਆਚਾਰ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਵਾਕਈ ਸਾਡਾ ਸੱਭਿਆਚਾਰ ਬਹੁਤ ਅਮੀਰ ਲੱਗਦਾ ਹੈ। ਹਰ ਤਰ੍ਹਾਂ ਦੇ ਤਿਉਹਾਰ ਜਿਹੜੇ ਅਸੀਂ ਖੂਬ ਮਾਣਦੇ ਹਾਂ, ਗਰਮੀ ਦੇ ਵਿੱਚ ਆਉਣ, ਸਰਦੀ ਦੇ ਵਿੱਚ ਆਉਣ, ਔਰ ਵਿਆਹ ਸ਼ਾਦੀਆਂ ਦਾ ਜਿਹੜਾ ਮੌਸਮ ਹੁੰਦਾ ਹੈ, ਸੀਜ਼ਨ ਹੁੰਦਾ ਹੈ, ਘਰ ਦੇ ਵਿੱਚ ਨਾਨਕੇ ਦਾਦਕੇ ਦਾ ਇਕੱਠ, ਹਰ ਇੱਕ ਚੀਜ਼ ਬੜੀ ਪਿਆਰੀ ਲੱਗਦੀ ਹੈ। ਔਰ ਇੱਕੋ ਇੱਕ ਅਜਿਹਾ ਥਾਂ ਹੈ ਜਿੱਥੇ ਅਸੀਂ ਹਰ ਤਰ੍ਹਾਂ ਦੀਆਂ ਰੁੱਤਾਂ ਨੂੰ ਮਾਣ ਸਕਦੇ ਹਾਂ, ਭਾਵੇਂ ਭਰ ਗਰਮੀ ਹੋਵੇ ਅਤੇ ਭਾਵੇਂ ਭਰ ਜੋਬਨ ਅਤੇ ਠੰਡ ਜਿਹੜੀ ਹੈ ਠਰੂ ਠਰੂ ਕਰਵਾਉਣ ਵਾਲੀ ਹੋਵੇ। ਅਗਲੇ ਕਾਲਰ ਜੁੜੇ ਨੇ ਸਾਡੇ ਨਾਲ। ਹੈਲੋ।
1: ਹੈਲੋ ਪੰਜ ਜੀ, ਨਮਸਕਾਰ ਜੀ।
0: ਨਮਸਕਾਰ ਜੀ,
1: ਪ੍ਰਵੀਨ ਬੋਲਦਾ ਗੋਪਾਲ ਨਗਰ ਜਲੰਧਰ।

0: जी प्रवीण जी, ठीक ठाक हो?
1: बस बहुत वधिया जी, गर्मी दा नाम ते लै रहे जी।
0: ले एवें गर्मी गर्मी करी जांदे सारे, अज ठंड तां पैण डई इन्नी है।
1: नहीं देखो जी, गर्मी दे भी रुत्त वधिया, सर्दी दी भी वधिया आ।
0: तुहानू दोनों रुत्तां वधिया लगदियां ने?
1: हाँ जी, कुदरत हैगे ना, मौसम सब वधिया लगदा है, बदलदा नहीं हैगा।
0: देख लो, 2 दिन गर्मी पैंदी है ते फिर हर कोई कहंदा है कि इस वार ना पिछले पता नहीं किन्ने सालां नालों ज़्यादा गर्मी ज़्यादा पई है ना, ते स्या जदों सर्दी हुंदी है ते उदों वी इह गल हुंदी है। पर
1: सर्दी भी होनी, गर्मी भी होनी है,
0: पर इन्नी गर्मी होई नहीं हले जिन्नी असी महसूस कर रहे हैं जां गल्लां च कह रहे हैं।
1: देखो अह जिहड़ी भी चीज़ महसूस करांगे ना सानूं ज़्यादा लगेगी। ਤੇ ਬਾਕੀ ਨਿੰਬੂ ਪਾਣੀ ਜਦੋਂ ਬਾਹਰ ਅਸੀਂ ਜਾਂਦੇ ਹਾਂ
0: ਜੀ,
1: ਬੋਤਲ ਚ ਨਿੰਬੂ ਨਿਚੋੜ ਕੇ ਤੇ ਪਾਣੀ ਪੀਣਾ ਚਾਹੀਦਾ ਜੀ, ਬੂੰਦ ਕਤੀਰਾ ਖਾਣਾ ਚਾਹੀਦਾ, ਬਾਕੀ ਐਸਮ ਸੁਣਨਾ ਚਾਹੀਦਾ, ਗਰਮੀ ਲੱਗਣੀ ਨੀ।
0: ਹਾਏ ਹਾਏ, ਸਭ ਤੋਂ ਵਧੀਆ ਗੱਲ ਆ ਗਈ ਹੈ।
1: ਹਾਂਜੀ,
0: ਮਤਲਬ ਐਫਐਮ ਸੁਣਦੇ ਰਹੋ ਤੇ ਗਰਮੀ ਭੁੱਲ ਜਾਓ।
1: ਇੱਕ ਮੈਂ ਫਿਲਮ ਦੇਖੀ ਧਿਆਨੂ ਭਗਤ
0: ਜੀ,
1: ਉਹ ਸਭ ਨਾਲ ਵਧੀਆ ਫਿਲਮ ਸੀ, ਦਾਰਾ ਸਿੰਘ ਜੀ ਦੀ ਧਾਰਮਿਕ ਫਿਲਮ ਸੀ। ਫਿਰ ਦੂਜੀ ਸੰਤੋਸ਼ੀ ਮਾਂ ਫਿਲਮ ਸੀ ਹੈਗੀ
0: ਜੀ, ਗੁੱਗੂ ਗਿੱਲ ਜੋ ਕਿ ਹਾਲੇ ਵੀ ਪੰਜਾਬੀ ਦੌਰ ਦੇ ਵਿੱਚ, ਯੋਗਰਾਜ ਜੀ ਪੰਜਾਬੀ ਦੌਰ ਦੇ ਵਿੱਚ ਹਾਲੇ ਵੀ ਨੇ, ਪਰ ਉਹਨਾਂ ਦਾ ਉਹ ਸਟਾਈਲ ਤੁਰਨ ਦਾ, ਗੱਲ ਕਰਨ ਦਾ ਤੇ ਨਾਲ ਦੀ ਨਾਲ ਉਹਨਾਂ ਦਾ ਕੱਪੜੇ ਪਾਉਣ ਦਾ ਜਿਹੜਾ ਉਹ ਇੱਕ ਤਰੀਕਾ ਹੈ ਨਾ, ਉਹ ਅੱਜ ਦਾ ਜਿਉਂ ਦਾ ਤਿਉਂ ਹੀ ਰਿਹਾ ਹੈ।
1: ਦੇਖੋ ਜੀ, ਇੱਕ ਐਕਟਰ ਸੀ ਹੈਗਾ, ਜਿੰਨਾ ਮਰਜ਼ੀ ਵੱਡਾ ਹੀਰੋ ਹੋਵੇ, ਉਹਦੇ ਬਿਨਾਂ ਫਿਲਮ ਚੱਲਦੀ ਨਹੀਂ ਸੀ ਹੈਗੀ, ਉਹਨੂੰ ਲੈਂਦੇ ਹੀ ਲੈਂਦੇ ਸੀ ਲੋਕੀ ਵੀ, ਉਹ ਫਿਲਮ ਚ ਨਾ ਨਾ ਹੋਵੇ ਰਸ ਘੱਟ ਹੁੰਦਾ ਸੀ, ਜੇ ਉਹ ਹੋਵੇ ਰਸ ਬਹੁਤ ਹੁੰਦਾ ਸੀ, ਮੇਹਰ ਮਿੱਤਰ ਸਾਹਿਬ ਜੀ।
0: ਜੀ ਜੀ ਬਿਲਕੁਲ,
1: ਹਾਂਜੀ, ਉਹਦੀ ਗੱਲਬਾਤ ਵੀ ਬਹੁਤ ਵਧੀਆ ਸੀ ਹੈਗੀ ਜੀ।
0: ਉਹ ਉਸ ਸਮੇਂ ਦੇ ਤਾਂ ਉਹ ਕਪਿਲ ਸ਼ਰਮਾ ਸੀ ਨਾ
1: ਜੀ। ਜੀ ਜੀ ਜੀ
0: ਜੀ ਸਰ, ਗੀਤ ਹੋ ਜਾਵੇ ਹੁਣ?
1: ਹਾਂਜੀ, ਗੀਤ ਤੁਸੀਂ ਆਪਣੀ ਮਰਜ਼ੀ ਦਾ ਸੁਣਾ ਦਿਓ।
0: ਠੀਕ ਹੈ ਜੀ, ਸ਼ੁਕਰੀਆ ਸਰ, ਧੰਨਵਾਦ ਕਾਲ ਕਰਨ ਦੇ ਲਈ ਔਰ ਪੰਜਾਬੀ ਫਿਲਮਾਂ ਨੂੰ ਤਰੋ ਤਾਜ਼ਾ ਰੱਖਣ ਦੇ ਲਈ। ਆਪਾਂ ਕੁਝ ਨਵੀਆਂ ਅਤੇ ਕੁਝ ਪੁਰਾਣੀਆਂ ਫਿਲਮਾਂ ਦੇ ਗੀਤ ਇਸ ਪ੍ਰੋਗਰਾਮ ਦੇ ਵਿੱਚ ਅੱਜ ਲੈ ਕੇ ਆਈ ਹਾਂ ਮੈਂ, ਯਾਨੀ ਕਿ ਤੁਹਾਡੀ ਪਿਆਰੀ ਆਰਜੇ ਦੋਸਤ ਰਣਦੀਪ ਕੌਰ। ਫਿਲਮ ਹੈ ਜੀ ਪੁੱਤ ਜੱਟਾਂ ਦੇ, ਔਰ ਇਸੇ ਫਿਲਮ ਦਾ ਟਾਈਟਲ ਟਰੈਕ ਤੁਸੀਂ ਸੁਣੋਗੇ ਅਤੇ ਆਵਾਜ਼ ਹੈ ਜੀ ਸੁਰਿੰਦਰ ਸ਼ਿੰਦਾ ਜੀ ਹੁਣਾਂ ਦੀ।

0: ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰ।

0: ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਜੀ ਦੋਸਤੋ, ਛੋਟਾ ਜਿਹਾ ਬ੍ਰੇਕ ਅਤੇ ਬ੍ਰੇਕ ਕਹਿੰਦੇ ਨੇ ਨਾਲ ਦੀ ਨਾਲ ਥੋੜ੍ਹੀ ਜਿਹੀ ਰਾਹਤ ਵੀ ਚਾਹੀਦੀ ਹੈ। ਹਾਂਜੀ, ਜ਼ਰੂਰੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚਾਉਣੀ ਹੋਵੇ ਉਹ ਜ਼ਰੂਰੀ ਪਹੁੰਚਣੀ ਚਾਹੀਦੀ ਹੈ। 102.7 ਮੈਗਾਹਰਟਸ 'ਤੇ ਪ੍ਰੋਗਰਾਮ ਚੱਲ ਰਿਹਾ ਜੀ, ਫੋਨ ਇਨ ਫਰਮਾਇਸ਼ੀ ਯਾਨੀ ਕਿ ਪੰਜਾਬੀ ਤੜਕਾ। ਔਰ ਤੁਹਾਡੀ ਪਿਆਰੀ ਅੱਜ ਦੋਸਤ ਰਣਦੀਪ ਕੌਰ ਹੈ ਤੁਹਾਡੇ ਨਾਲ। ਬੜਾ ਮਜ਼ਾ ਆਇਆ ਅੱਜ ਇਸ ਪ੍ਰੋਗਰਾਮ ਦੇ ਵਿੱਚ। ਬੜੇ ਸਾਰੇ ਕਾਲਰਸ ਨੇ ਵੱਖਰੀਆਂ ਵੱਖਰੀਆਂ ਥਾਵਾਂ ਤੋਂ ਸਾਨੂੰ ਕਾਲ ਕੀਤੀ, ਅਤੇ ਗਰਮੀ ਦਾ ਅਸੀਂ ਅਤੇ ਤੁਸੀਂ ਸਾਰਿਆਂ ਨੇ ਪੂਰੇ ਦਾ ਪੂਰਾ ਗੱਲਾਂ ਦੇ ਨਾਲ ਆਨੰਦ ਮਾਣਿਆ। ਅਤੇ ਆਖਿਰ ਦੇ ਵਿੱਚ ਸਾਡੀ ਕਾਲ ਜਿਹੜੀ ਹੈ ਸਾਡੇ ਤੱਕ ਕਾਲ ਪਹੁੰਚੀ ਹੈ, ਉਹ ਜਾਣਦੇ ਹਾਂ ਕੌਣ ਨੇ, ਕਿੱਥੋਂ ਨੇ। ਹਾਂਜੀ, ਹੈਲੋ।
2: ਹੈਲੋ ਮੈਮ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ। ਜਗਸੀਰ ਸਿੰਘ ਗਿੱਲ, ਪਿੰਡ ਜਗਤਪੁਰ ਜੱਟਾ ਸਰਾਂ ਤੋਂ ਬੋਲ ਰਿਹਾ। ਜਗਸੀਰ ਜੀ, ਇਹ ਪਿਆਰੀ ਮਿੱਠੀ ਜੀ ਆਵਾਜ਼ ਮੈਨੂੰ ਲੱਗ ਗਿਆ ਸੀ ਕੋਸ਼ਿਸ਼ ਤਾਂ ਕਰਨੀ ਚਾਹੀਦੀ, ਕਿਉਂਕਿ ਜੇਕਰ ਹਰ ਕਿਸੇ ਦੀ ਰੋਜ਼ ਕਾਲ ਲੱਗ ਜਾਵੇ ਤਾਂ ਫੇਰ ਮਤਲਬ ਉਹ ਇੰਟਰਸਟ ਜਿਹਾ ਬਣਨਾ ਨੀ ਹੈ ਨਾ।
2: ਵੈਸੇ ਮੈਮ, ਮੇਰੀ ਤਮੰਨਾ ਸੀਗੀ ਤੁਹਾਡੀ ਡਿਊਟੀ ਲੱਗਦੀ 18 ਤਰੀਕ ਨੂੰ, ਤੁਹਾਡੀ ਡਿਊਟੀ ਲੱਗੀ ਨੀ ਕਿਉਂਕਿ ਤੁਹਾਡਾ ਬਰਥਡੇ ਸੀ ਉਸ ਦਿਨ। ਅੱਜ ਦਿਨ ਤੁਹਾਡੀ ਅੱਜ ਡਿਊਟੀ ਲੱਗੀ ਆ, ਤੇ ਸਾਡੇ ਵੱਲੋਂ ਤੁਹਾਨੂੰ ਹੈਪੀ ਬਰਥਡੇ।
1: ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਨਾਲ ਗੱਲਬਾਤ ਕਰਕੇ ਭੈਣ ਸ਼ਰਨ ਲੱਗਦੇ ਅੱਜ ਲਾਗੇ ਬੰਨੇ ਨਹੀਂ ਹੈਗੇ। ਓਕੇ, ਚਲੋ ਜਦੋਂ ਵੀ ਉੱਠਣ ਤੇ ਮੇਰੇ ਵੱਲੋਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿ ਦੇਣਾ, ਤੇ ਕਹਿਣਾ ਕਿ ਜ਼ਰੂਰ ਉਹ ਵੀ ਗੱਲ ਕਰਿਆ ਕਰਨ ਸਾਡੇ ਨਾਲ। ਜੀ, ਤੇ ਸਮਾਂ ਨਾ ਹੁਣ ਭਾਜੀ ਭੱਜਦਾ ਜਾ ਰਿਹਾ, ਤੇ ਫਿਰ ਆਪਾਂ ਗੀਤ ਵੱਲ ਵਧੀਏ।
2: ਮੈਮ, ਤੁਹਾਡੀ ਪਸੰਦ ਦਾ ਸੌਂਗ ਸੁਣਨਾ ਤੇ ਸੁਣਾਓ।
1: ਹਾਏ, ਕਿੰਨੇ ਪਿਆਰੇ ਕਾਲਰਸ ਨੇ ਨਾ, ਐ ਕਹਿ ਦਿੰਦੇ ਪਿਆਰ ਨਾਲ ਕਿ ਮੈਡਮ ਤੁਸੀਂ ਆਪਣੀ
2: ਪਸੰਦ ਦਾ। ਤੁਹਾਡੀ ਪਸੰਦ ਬਹੁਤ ਵਧੀਆ ਹੁੰਦੀ ਹੈ ਨਾ, ਮੈਂ ਇਸੇ ਕਰਕੇ ਤੁਹਾਡੀ ਪਸੰਦ ਦਾ ਸੁਣਨਾ।
1: ਜੀ ਜੀ, ਸ਼ੁਕਰੀਆ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਔਰ ਤੁਹਾਨੂੰ ਸੁਣਾਉਣੀ ਆ ਜੀ ਮੇਰੀ ਪਸੰਦ, ਜੋ ਕਿ ਤੁਹਾਡੀ ਵੀ ਬਣ ਜਾਣੀ ਹੈ। ਬਹੁਤ ਬਹੁਤ ਧੰਨਵਾਦ ਸਰ ਕਾਲ ਕਰਨ ਲਈ, ਬਹੁਤ ਬਹੁਤ ਸ਼ੁਕਰੀਆ। ਹੁਣ ਇਹ ਸਨ ਸਾਡੇ ਇਸ ਪ੍ਰੋਗਰਾਮ ਦੇ ਆਖਰੀ ਕਾਲਰ, ਅਤੇ ਜੀ ਡੇਲੀ ਇਹ ਸ਼ੋਅ ਚੱਲਦਾ 11 ਤੋਂ 12 ਵਜੇ, ਤੁਸੀਂ ਅੱਜ ਕਾਲ ਨਹੀਂ ਲੱਗੀ ਤਾਂ ਕੱਲ੍ਹ ਨੂੰ ਜ਼ਰੂਰ ਕਰਿਓ। ਖੈਰ ਜੀ, ਇਸ ਪ੍ਰੋਗਰਾਮ ਦਾ ਆਖਰ ਦਾ ਗੀਤ ਫਿਲਮ ਲੌਂਗ ਦਾ ਲਿਸ਼ਕਾਰਾ ਜਗਜੀਤ ਸਿੰਘ ਹੋਣਾਂ ਦੀ ਆਵਾਜ਼ ਦੇ ਵਿੱਚ, ਸਾਰੇ ਪਿੰਡ 'ਚ ਪੁਆੜੇ ਪਾਏ ਆ ਕਿ ਨਹੀਂ ਪਾਇਆ ਗੀਤ ਦੇ ਵਿੱਚ, ਜਗਜੀਤ ਸਿੰਘ ਹੁਣੀ ਜੀ ਆਪ ਦੱਸਣਗੇ। ਲਓ ਜੀ, ਇਹ ਪ੍ਰੋਗਰਾਮ ਨੂੰ ਵਾਈਨਅਪ ਕਰਦੀ ਹਾਂ, ਅਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਮੈਂ ਜਲਦ ਹਾਜ਼ਰ ਹੋਵਾਂਗੀ। ਲੇਕਿਨ ਉਸ ਤੋਂ ਪਹਿਲੇ ਇਹ ਵਾਲਾ ਗੀਤ ਹੋ ਜੇ।

ਵੇੜਾ ਹੈ ਜੀ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਮ 'ਚ ਇਟਲੀ ਦੇ ਪ੍ਰਧਾਨ ਮੰਤਰੀ ਜਿਓਰਜੀਆ ਮੈਲੋਨੀ ਨਾਲ ਵਿਚਾਰ ਚਰਚਾ ਕਰਨਗੇ। ਦੋਨੋਂ ਨੇਤਾ ਸੰਯੁਕਤ ਰਣਨੀਤਿਕ ਕਾਰਜ ਯੋਜਨਾ 2026 ਤੋਂ 29 ਦੀ ਸਮੀਖਿਆ ਵੀ ਕਰਨਗੇ। ਇੱਕ ਰਾਸ਼ਟਰ ਇੱਕ ਚੋਣ ਦੀ ਸੰਯੁਕਤ ਸੰਸਦੀ ਕਮੇਟੀ ਨੇ ਕਿਹਾ, ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੇ ਕਰਾਉਣ ਨਾਲ ਕਰੀਬ 7 ਲੱਖ ਕਰੋੜ ਦੀ ਬਚਤ ਹੋ ਜਾਵੇਗੀ। ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ ਨੇ ਇਸ ਸਾਲ ਦੇ ਸ਼ੁਰੂ ਵਿੱਚ ਤਕਨੀਕੀ ਗੜਬੜੀ ਮਗਰੋਂ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਦੇ ਇੰਧਨ ਕੰਟਰੋਲ ਸਵਿੱਚ ਦੀ ਅਗਲੇਰੀ ਜਾਂਚ ਦੇ ਹੁਕਮ ਦੇ ਦਿੱਤੇ ਨੇ। ਪੱਛਮੀ ਬੰਗਾਲ ਸਰਕਾਰ ਨੇ ਔਰਤਾਂ ਦੀ ਸਮਾਜਿਕ ਆਰਥਿਕ ਉੱਨਤੀ ਲਈ 3,000 ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੀ ਅਨਪੂਰਨਾ ਯੋਜਨਾ ਨੂੰ ਸੂਚਿਤ ਕੀਤਾ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ, ਲੋੜਵੰਦ ਵਿਦਿਆਰਥੀਆਂ ਨੂੰ ਵਿੱਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ ਵਿੱਚ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨ ਦੋਜ ਕਰਨ ਲਈ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਅਜਮਾਇਸ਼ੀ ਪ੍ਰੋਜੈਕਟ ਦੇ ਹਿੱਸੇ ਵਜੋਂ 41 ਕਿਲੋਮੀਟਰ ਬਿਜਲੀ ਦੀਆਂ

ਆਇਨਾ ਜ਼ਮੀਨ ਦੋ ਚ ਹੋਣਗੀਆਂ। ਮੌਸਮ ਵਿਭਾਗ ਨੇ ਉੱਤਰ ਪੱਛਮੀ ਭਾਰਤ ਵਿੱਚ ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਕਈ ਹਿੱਸਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 2026 ਲਈ ਭਾਰਤੀ ਟੀਮ ਦੀ ਪਹਿਲੀ ਸੂਚੀ ਦਾ ਐਲਾਨ ਕੀਤਾ ਹੈ। ਅਤੇ IPL ਕ੍ਰਿਕਟ ਵਿੱਚ ਕੋਲਕਾਤਾ ਨਾਈਟਸ ਰਾਈਡਰਸ ਦਾ ਮੁਕਾਬਲਾ ਕੋਲਕਾਤਾ ਵਿੱਚ ਸ਼ਾਮੀ 7:30 ਮੁੰਬਈ ਇੰਡੀਅਨਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਈ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਐਫਐਮ ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਹੁਣ ਇੰਜੋਏ ਕਰਨਾ ਮੇਰੇ ਨਾਲ ਯਾਨੀ ਕਿ ਅੱਜ ਰਣਦੀਪ ਕੌਰ ਦੇ ਨਾਲ ਪ੍ਰੋਗਰਾਮ ਹੋਏਗਾ ਜੀ ਹੋਮ ਸਵੀਟ ਹੋਮ ਹਾਂਜੀ ਬਹੁਤ ਸਾਰੀ ਜਾਣਕਾਰੀ ਭਰਪੂਰ ਇਹ ਪ੍ਰੋਗਰਾਮ ਹੁੰਦਾ ਹੈ ਜਿਹਦੇ ਵਿੱਚ ਜਾਣਕਾਰੀ ਦੇ ਨਾਲ ਨਾਲ ਗੱਲਾਂ ਬਾਤਾਂ ਵੀ ਹੁੰਦੀਆਂ ਨੇ ਉਹ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਕਦੀ ਵੀ ਕਿਤੇ ਵੀ ਕੰਮ ਆ ਸਕਦੀਆਂ ਨੇ ਅਤੇ ਇੱਕ ਰੈਸਪੀ ਅਤੇ ਨਾਲ ਦੀ ਨਾਲ ਘਰ ਦਾ ਖਿਆਲ ਖਾਸ ਕਰਕੇ ਇੱਦਾਂ ਦੀ ਗਰਮੀ ਦੇ ਵਿੱਚ ਕਿੱਦਾਂ ਰੱਖਣਾ ਹੈ ਅਤੇ ਉਹਦੇ ਨਾਲ ਨਾਲ ਤੁਸੀਂ ਆਪਣਾ ਖਿਆਲ ਕਿੱਦਾਂ ਰੱਖਣਾ ਹੈ ਬਿਲਕੁਲ ਪ੍ਰੋਗਰਾਮ ਹੋਮ ਸਵੀਟ ਹੋਮ ਦੀ ਆਗਾਜ਼ ਦੇ ਵਿੱਚ ਗੀਤ ਜਿਹੜਾ ਲਖਵਿੰਦਰ ਵਡਾਲੀ ਜੀ ਹੋਣਾ ਦਾ ਆਪਾਂ ਇੰਜੋਏ ਕਰਾਂਗੇ ਔਰ ਗੀਤ ਤੋਂ ਬਾਅਦ ਮੈਂ ਹੋਵਾਂਗੀ ਤੁਹਾਡੇ ਨਾਲ ਪੂਰਾ ਇੱਕ ਘੰਟਾ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਅਤੇ ਜਾਣਕਾਰੀ ਭਰਪੂਰ ਇਹ ਪ੍ਰੋਗਰਾਮ ਹੋਮ ਸਵੀਟ ਹੋਮ

0: सुपने विच मैनू माही मिलिया ते मैं गल पा लिया बावा डरदी मारी अख ना खोला किते फेर विछड़ ना जावा किते फेर विछड़ ना जावा।
1: हाँ जी हाँ जी, तुसी मैनू पता है कि तुसी किधरे नहीं विछड़दे, क्योंकि जी तुसी सवेर तो लैके ना रात तक जिन्ने भी प्रोग्राम होंगे सब दे सब इंजॉय करते हो तो ट्यून करके रखते हो 102.7 FM रेनबो यानी कि आकाशवाणी जलंधर ऑल इंडिया रेडियो स्टेशन है जी। रणदीप कौर है थोड़े नाल प्रोग्राम होम स्वीट होम दे विच। जिदा कि आप पानी और गर्मी की गल कर रहे थे कि गर्मी दे विच पानी ज़्यादा पीना चाहिए, किहड़ा पानी पीना चाहिए, नींबू पानी पी लो, शिकंजवी जिन्हों कह देंगे ते होर बहुत सारे वरायटी वाले जिहड़े पानी सानू पींदे रहना चाहिए। लेकिन इहदे नाल नाल कदी असीं इह सोचिया कि पानी दी जेकर असीं दुरवरतों करदे हाँ ते आउण वाला समां जेकर पानी मतलब तुसीं सोचो कि घट जावे ते या खत्म हो जावे ते फिर किद्दां होऊगा। सानू भावें सारा दिन भुख लगी होवे ना रोटी ना मिले एक टाइम खा के असीं सरवाइव कर सकदे हाँ, लेकिन जे किधरे सानू पानी गर्मी दे विच ना मिले बड़ा औखा हुंदा है। सच्ची है ना, हुंदा है बई, क्योंकि जी सानू सुख सहूलतां घर दे विच बैठे आराम दे नाल मिलियां हुंदियां, पर जिन्हां नू नहीं मिलदियां उन्हां वास्ते एक टाइम दी रोटी ते थोड़ा जिहा पानी पीना या लैणा कदी कदी बहुत औखा हो जांदा। इस करके पानी दी दुरवरतों जेकर हुंदी है तुसी आप खुद करदे हो या तुहाडे घर दे विच हुंदी है, तुसी देखदे हो बाहर किधरे, ते तुसी इह ध्यान रखना कि तुसी इन्हां चीज़ां ਨੂੰ ਸਹੀ ਕਰਨਾ ਹੈ। ਜੇਕਰ ਤੁਸੀਂ ਦੇਖਦੇ ਹੋ ਕਿ ਕਿਤੇ ਟੈਪਸ ਨਲ ਜਿਹੜੇ ਨੇ ਖੁੱਲ੍ਹੇ ਛੱਡੇ ਹੋਏ ਨੇ ਸਰਕਾਰੀ, ਜਿੱਦਾਂ ਟੂਟੀਆਂ ਨੇ ਸਵੇਰੇ ਅਰਲੀ ਮੋਰਨਿੰਗ ਪਾਣੀ ਆਉਂਦਾ ਹੈ ਅਤੇ ਬੜੇ ਸਾਰੀਆਂ ਟੈਪਸ ਜਿਹੜੀਆਂ ਨੇ ਪਾਈਪ ਸੁੱਟੀਆਂ ਹੁੰਦੀਆਂ ਅਤੇ ਉੱਥੋਂ ਲੀਕੇਜ ਹੁੰਦੀ ਰਹਿੰਦੀ ਹੈ। ਕੋਸ਼ਿਸ਼ ਕਰੋ ਕਿ ਜੇਕਰ ਤੁਸੀਂ ਇਹਦਾ ਹੱਲ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਹੱਲ ਕਰਵਾ ਵੀ ਸਕਦੇ ਹੋ। ਕੁਝ ਚੀਜ਼ਾਂ ਨਾ ਖੁਦ ਕਰਨ ਦੇ ਨਾਲ ਅਤੇ ਜਾਂ ਫਿਰ ਕਿਸੇ ਕੋਲ ਕਰਵਾਉਣ ਦੇ ਨਾਲ ਮਦਦ ਲੈਣ ਦੇ ਨਾਲ ਵੀ ਕੰਮ ਸੁਖਾਲੇ ਹੋ ਜਾਂਦੇ ਨੇ। ਉਸੇ ਵੇਲੇ ਇਸ ਚੀਜ਼ਾਂ ਨੂੰ ਜਿਹੜਾ ਹੈ ਸੋਰਟ ਆਊਟ ਕਰਨਾ ਚਾਹੀਦਾ, ਕਿਉਂਕਿ ਪਾਣੀ ਸਾਡੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ। ਸਾਡੇ ਨਾਲ ਨਾਲ ਪਸ਼ੂਆਂ ਨੂੰ, ਪਕਸ਼ੀਆਂ ਨੂੰ, ਦਰੱਖਤਾਂ ਨੂੰ, ਬੂਟਿਆਂ ਨੂੰ, ਪੌਦਿਆਂ ਨੂੰ ਵੀ ਇਹਦੀ ਲੋੜ ਹੁੰਦੀ ਹੈ। ਸਿਰਫ ਸਾਡੇ ਸਰੀਰ ਨੂੰ ਪਾਣੀ ਦੀ ਲੋੜ ਨਹੀਂ ਹੈ ਕਿ ਸਾਡੀ ਪਿਆਸ ਬੁਝੇ। ਇੰਨੀ ਗਰਮੀ ਦੇ ਵਿੱਚ ਜਿਹੜੀ ਸਾਰਾ ਦਿਨ ਧੁੱਪੇ ਖੜ੍ਹੇ ਰਹਿੰਦੇ ਨੇ ਪੇੜ ਪੌਦੇ ਦਰੱਖਤ ਵਰਖਸ਼ ਜਿਹਨੂੰ ਅਸੀਂ ਕਹਿੰਦੇ ਟ੍ਰੀ ਕਹਿੰਦੇ, ਉਹਨਾਂ ਨੂੰ ਵੀ ਨਾ ਇੰਨੀ ਗਰਮੀ ਦੇ ਵਿੱਚ ਦੋ ਟਾਈਮ ਪਾਣੀ ਜ਼ਰੂਰ ਪਾਇਆ ਕਰੋ। ਸਵੇਰੇ ਤੜਕੇ ਤੜਕੇ ਪਾ ਤਾ ਜਾਂ ਫਿਰ ਸ਼ਾਮ ਨੂੰ ਜਦੋਂ ਸੂਰਜ ਨਾ ਢਲ ਕੇ ਥੱਲੇ ਹੋ ਜਾਂਦਾ, ਕਿਉਂਕਿ ਜੇਕਰ ਅਸੀਂ ਦੁਪਹਿਰ ਨੂੰ ਵੀ ਇਹਨਾਂ ਦਰੱਖਤਾਂ ਨੂੰ ਬੂਟਿਆਂ ਨੂੰ ਪਾਣੀ ਪਾਉਂਦੇ ਨਾ ਤਾਂ ਫਿਰ ਜਿੱਦਾਂ ਸਾਡੀ ਬੋਡੀ ਦੀ ਤਸੀਰ ਹੁੰਦੀ ਨਾ ਗਰਮ ਸਰਦ ਹੋ ਜਾਂਦੀ ਇੱਕੋ ਦਮ, ਇਸੇ ਤਰ੍ਹਾਂ ਹੀ ਜਿਹੜੇ ਬੂਟੇ ਨੇ ਪੌਦੇ ਨੇ ਇਹਨਾਂ 'ਚ ਵੀ ਜਾਨ ਹੈਗੀ ਹੈ। ਸੋ ਇਹਨਾਂ ਦੀ ਜਾਨ ਦਾ ਖਿਆਲ ਰੱਖਦੇ ਹੋਏ ਅਸੀਂ ਪਾਣੀ ਦਾ ਵੀ ਖਿਆਲ ਰੱਖਣਾ ਹੈ ਅਤੇ ਪਾਣੀ ਦੀ ਦੁਰਵਰਤੋਂ ਕਦੇ ਵੀ ਹੋਣ ਨਹੀਂ ਜੇ ਦੇਣੀ।

ਸੱਜਣ ਅਦੀਪ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਇੰਜੋਏ ਕੀਤਾ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ। ਪਾਣੀ ਨੂੰ ਬਰਬਾਦ ਹੋਣ ਤੋਂ ਰੋਕਣਾ ਹੈ ਅਤੇ ਨਾਲ ਦੀ ਨਾਲ ਅਸੀਂ ਪਾਣੀ ਬਚਾਉਣ ਦੇ ਵਾਸਤੇ ਕੀ ਕਰ ਸਕਦੇ ਹਾਂ, ਜਿਵੇਂ ਕਿ ਨਾਲ ਖੁੱਲ੍ਹੇ ਨੇ ਉਹਨਾਂ ਨੂੰ ਤੁਸੀਂ ਬੰਦ ਕਰ ਸਕਦੇ ਹੋ, ਜੇਕਰ ਉਹਦੇ ਵਿੱਚ ਲੀਕੇਜ ਹੁੰਦੀ ਹੈ ਤਾਂ ਉਹਨੂੰ ਵੀ ਤੁਸੀਂ ਦੂਰ ਕਰ ਸਕਦੇ ਹੋ। ਬਰਸਾਤ ਦਾ ਪਾਣੀ ਜੇਕਰ ਤੁਸੀਂ ਇਕੱਠਾ ਕਰ ਸਕਦੇ ਹੋ ਛੱਤਾਂ ਤੋਂ ਆਉਂਦੇ ਮੀਂਹ ਜਾਂ ਪਾਣੀ ਦੀ ਟੈਂਕੀ ਜਾਂ ਡਰੰਮ ਦੇ ਵਿੱਚ ਇਕੱਠਾ ਕਰਕੇ ਨਾ ਬਾਗਬਾਨੀ ਜਾਂ ਫਿਰ ਸਫਾਈ ਲਈ ਵੀ ਵਰਤਿਆ ਜਾ ਸਕਦਾ ਹੈ। ਜਿਵੇਂ ਕਿ ਅਸੀਂ ਗੱਡੀ ਜਾਂ ਆਪਣੀਆਂ ਬਾਈਕਸ ਨੂੰ ਧੋਣਾ ਹੁੰਦਾ ਅਤੇ ਪਾਈਪ ਚਲਾ ਕੇ ਨਾ ਖੁੱਲ੍ਹਾ ਜਿਹਾ ਮਤਲਬ ਪਾਣੀ ਅਸੀਂ ਰੋੜਦੇ ਹਾਂ, ਦੁਰਵਰਤੋਂ ਕਰਦੇ ਹਾਂ, ਅਜਿਹਾ ਨਹੀਂ ਕਰਨਾ ਚਾਹੀਦਾ। ਪਾਈਪ ਦੀ ਥਾਂ 'ਤੇ ਬਾਲਟੀ ਅਤੇ ਜਾਂ ਕੱਪੜੇ ਦੇ ਨਾਲ ਪਹਿਲੇ ਤਾਂ ਗੱਡੀ ਨੂੰ ਸਾਫ਼ ਕੀਤਾ ਜਾਵੇ, ਉਸ ਤੋਂ ਬਾਅਦ ਇੱਕੋ ਬਾਲਟੀ ਦੇ ਨਾਲ ਜਿਹੜੀ ਪੂਰੀ ਗੱਡੀ ਜਿਹੜੀ ਧੋ ਲੈਣੀ ਚਾਹੀਦੀ ਹੈ। ਉਹਦੇ ਨਾਲ ਸਾਡਾ ਪਾਣੀ ਜਿਹੜਾ ਉਹ ਵਿਅਰਥ ਨਹੀਂ ਹੋਵੇਗਾ। ਅਤੇ ਜਿੰਨੇ ਹੁਣ ਅਸੀਂ ਸਾਡੇ ਕੋਲ ਵਰਾਇਟੀ ਆਫ ਕੱਪੜੇ ਨੇ, ਹੈ ਨਾ, ਕਿੰਨੇ ਤਰ੍ਹਾਂ ਦੇ ਕੱਪੜੇ ਨੇ, ਅਤੇ ਕਈਆਂ ਕੱਪੜਿਆਂ ਦਾ ਜਿਵੇਂ ਤੁਹਾਨੂੰ ਪਤਾ ਕਿ ਰੰਗ ਲੱਥਦਾ, ਅਤੇ ਸਾਨੂੰ ਹੁੰਦਾ ਕਿ ਹੁਣ ਆਹ ਵਾਲੇ ਕੱਪੜੇ ਵੱਖਰੇ ਧੋਣੇ ਨੇ, ਉਹ ਵਾਲੇ ਕੱਪੜੇ ਵੱਖਰੇ ਧੋਣੇ ਨੇ, ਇਸ ਕਰਕੇ ਜਿੰਨੇ ਵੱਖਰੇ ਵੱਖਰੇ ਕੱਪੜੇ ਧੋ ਕੇ ਅਸੀਂ ਕਿੰਨਾ ਵੱਖਰਾ ਵੱਖਰਾ ਪਾਣੀ ਜਿਹੜਾ ਲਗਾਤਾਰ ਬਰਬਾਦ ਕਰਦੇ ਹਾਂ, ਉਹਦੇ ਨਾਲ ਵੀ ਪਾਣੀ ਦੀ ਬਰਬਾਦੀ ਹੁੰਦੀ ਹੈ। ਕੋਸ਼ਿਸ਼ ਕਰਿਆ ਕਰੋ ਕਿ ਇੱਦਾਂ ਨਾ ਹੋਵੇ, ਪਰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਤੋਂ ਅਸੀਂ ਪਾਣੀ ਦੀ ਬਰਬਾਦੀ ਹੋਣ ਤੋਂ ਬਚਾਇਆ ਜਾ ਸਕਦਾ ਹੈ ਜੀ। ਬਚਿਆ ਹੋਇਆ ਪਾਣੀ ਜਿਹੜਾ ਨਾ ਤੁਸੀਂ ਦੁਬਾਰਾ ਵੀ ਵਰਤ ਸਕਦੇ ਹੋ, ਬਈ ਉਹ ਤੁਸੀਂ ਸੋਚੋਗੇ ਵੀ ਕਿੱਦਾਂ, ਉਹਦਾ ਵੀ ਹੱਲ ਹੈਗਾ, ਜਿਵੇਂ ਕਿ ਸਾਡੇ ਐਕੁਆ ਲੱਗੇ ਹੋਏ ਨੇ ਘਰਾਂ ਦੇ ਵਿੱਚ, ਹੈ ਨਾ, ਸਾਫ਼ ਪਾਣੀ ਵਾਸਤੇ, ਅਤੇ ਉਹਦੇ ਵਿੱਚ ਜਿਹੜੀ ਇੱਕ ਪਾਈਪ ਹੁੰਦੀ ਜਿਹਦੇ 'ਚੋਂ ਟਪਕ ਟਪਕ ਕਰਦਾ ਪਾਣੀ ਸਾਰਾ ਦਿਨ ਚੋਂਦਾ ਰਹਿੰਦਾ ਹੈ, ਹੈ ਅਤੇ ਅਸੀਂ ਉਹਦੇ ਵਿੱਚ ਪਾਣੀ ਭਰ ਭਰ ਕੇ ਬੋਤਲਾਂ ਫਰਿੱਜ ਦੇ ਵਿੱਚ ਰੱਖਦੇ ਹਾਂ, ਜਿਹੜਾ ਉਹ ਵੇਸਟ ਹੋ ਰਿਹਾ ਪਾਣੀ ਨਾ, ਉਹਦੇ ਥਾਂ ਇੱਕ ਬਾਲਟੀ ਲਗਾ ਲਓ। ਬਾਲਟੀ ਦੇ ਵਿੱਚ ਪਾਣੀ ਜਿੰਨਾ ਵੀ ਭਰਿਆ ਜਾਵੇ ਉਹਦੇ ਨਾਲ ਅਸੀਂ ਬਰਤਨ ਸਾਫ਼ ਕਰ ਸਕਦੇ ਹਾਂ, ਘਰ ਦੀ ਸਫਾਈ ਕਰ ਸਕਦੇ ਹਾਂ, ਅਤੇ ਜੇਕਰ ਉਹ ਪਾਣੀ ਬਚ ਜਾਂਦਾ ਜਾਂ ਬਹੁਤ ਜ਼ਿਆਦਾ ਪਾਣੀ ਦੀਆਂ ਬਾਲਟੀਆਂ ਜਿਹੜੀਆਂ ਭਰਦੀਆਂ ਨੇ, ਤਾਂ ਫਿਰ ਤੁਸੀਂ ਉਹ ਪਾਣੀ ਜਿਹੜਾ ਹੈ ਉਹ ਆਪਣੇ ਘਰਾਂ ਦੇ ਵਿੱਚ ਲਾਏ ਹੋਏ ਪੌਦੇ ਬੂਟੇ ਉਹਨਾਂ ਗਮਲਿਆਂ ਦੇ ਵਿੱਚ ਵੀ ਉਹ ਪਾਣੀ ਦੀ ਵਰਤੋਂ ਕਰ ਸਕਦੇ ਹੋ, ਤਾਂ ਕਿ ਸਾਨੂੰ ਦੂਸਰਾ ਪਾਣੀ ਯੂਜ਼ ਕਰਨ ਦੀ ਲੋੜ ਨਾ ਪਵੇ। ਸੋ ਜੀ, ਇਹ ਛੋਟੀਆਂ ਛੋਟੀਆਂ ਚੀਜ਼ਾਂ ਦਾ ਧਿਆਨ ਦੇਣਾ ਪਵੇਗਾ, ਜੇਕਰ ਇਹ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਨੂੰ ਅਸੀਂ ਧਿਆਨ ਦੇਵਾਂਗੇ ਤਾਂ ਕਿੰਨਾ ਸਾਰਾ ਪਾਣੀ ਅਸੀਂ ਬਚਾ ਸਕਦੇ ਹਾਂ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪਾਣੀ ਪੀਣਾ ਛੱਡ ਦੇਣਾ ਹੈ, ਪਾਣੀ ਜ਼ਰੂਰ ਪੀਓ, ਇਹ ਸਿਰਫ ਉਹ ਪਾਣੀ ਬਚਾਉਣਾ ਜਿਹੜਾ ਅਸੀਂ ਵੇਸਟ ਕਰਦੇ ਹਾਂ।

ਅਤੇ ਟੈਪ ਛੱਡ ਕੇ ਖੁੱਲ੍ਹੇ ਦਾ ਖੁੱਲ੍ਹਾ ਪਾਣੀ ਗੱਡੀਆਂ ਧੋਈ ਜਾਂਦੇ ਹਾਂ, ਕੱਪੜੇ ਧੋਈ ਜਾਂਦੇ ਹਾਂ, ਜਾਂ ਫਿਰ ਅਸੀਂ ਗਰਮੀ ਦੇ ਵਿੱਚ ਸਾਨੂੰ ਹੁੰਦਾ ਕਿ ਸਾਡਾ ਜਿਹੜਾ ਵਿਹੜਾ ਹੈਗਾ, ਛੱਤ ਹੈਗੀ, ਉਹਨੂੰ ਠੰਡੀ ਕਰਨ ਵਾਸਤੇ ਖੁੱਲ੍ਹਾ ਪਾਣੀ ਮੋਟਰ ਚਲਾ ਕੇ ਜਿਹੜਾ ਅਸੀਂ ਵਹਾਉਂਦੇ ਹਾਂ ਨਾ, ਉਹਨੂੰ ਵੀ ਥੋੜ੍ਹਾ ਜਿਹਾ ਘਟਾਓ, ਕਿਉਂਕਿ ਇਹਦੇ ਨਾਲ ਵੀ ਪਾਣੀ ਦੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿੱਲਤ ਯਾਨੀ ਕਿ ਦਿੱਕਤ ਆ ਸਕਦੀ ਹੈ।

ਸਤਿੰਦਰ ਸਰਤਾਜ ਦੀ ਸੋਹਣੀ ਜਿਹੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਨੂੰ ਇੰਜੋਏ ਕੀਤਾ ਜੀ 102.7 ਮੈਗਾਹਰਟਜ਼ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ। ਪਾਣੀ ਦਾ ਕਿੰਨਾ ਮਹੱਤਵ ਹੈ ਸਾਡੀ ਜ਼ਿੰਦਗੀ ਦੇ ਵਿੱਚ। ਹਾਲਾਂਕਿ ਸਾਨੂੰ ਸਰਦੀ ਦੇ ਵਿੱਚ ਬਾਹਲਾ ਮਹਿਸੂਸ ਨਹੀਂ ਹੁੰਦਾ, ਪਰ ਜਿੱਦਾਂ ਜਿੱਦਾਂ ਗਰਮੀ ਆਪਣੇ ਜੋਬਨ 'ਤੇ ਹੁੰਦੀ ਹੈ ਅਤੇ ਪਾਣੀ ਜਿੱਦਾਂ ਅਸੀਂ ਨੋਰਮਲ ਪੀਂਦੇ ਹਾਂ, ਤਾਂ ਫਿਰ ਗਰਮ ਪਾਣੀ ਵੀ ਸਾਡਾ ਇੱਕ ਟਾਈਮ ਹੁੰਦਾ ਕਿ ਸਰਦੀਆਂ ਨੂੰ ਅਸੀਂ ਕੋਸਾ ਜਾਂ ਗੁਣਗੁਣਾ ਗਰਮ ਪਾਣੀ ਪੀਂਦੇ ਹਾਂ। ਲੇਕਿਨ ਸਮਾਂ ਦੇਖ ਲਓ ਕਿੱਦਾਂ ਕਿੱਦਾਂ ਬਦਲਦਾ ਕਿ ਜਿੱਦਾਂ ਜਿੱਦਾਂ ਗਰਮੀ ਵੱਧਦੀ ਹੈ ਉੱਦਾਂ ਹੀ ਅਸੀਂ ਕੋਸੇ ਪਾਣੀ ਤੋਂ ਬਾਅਦ ਨੋਰਮਲ ਪਾਣੀ 'ਤੇ ਤਾਂ ਫਿਰ ਜੀ ਠੰਡੇ ਠਾਰ ਪਾਣੀ 'ਤੇ ਆ ਜਾਂਦੇ ਹਾਂ, ਹੈ ਨਾ। ਪਰ ਜੇਕਰ ਸਾਨੂੰ ਫਰਿੱਜ ਦੇ ਵਿੱਚ ਵੀ ਠੰਡਾ ਪਾਣੀ ਨਹੀਂ ਪੀਣ ਨੂੰ ਮਿਲੇ, ਅਸੀਂ ਬਾਹਰੋਂ ਤਪਦੀ ਗਰਮੀ ਦੇ ਵਿੱਚ ਇੱਕਦਮ ਘਰੇ ਵੜਦੇ ਹਾਂ ਅਤੇ ਸਾਡਾ ਦਿਲ ਹੁੰਦਾ ਕਿ ਫਟਾਫਟ ਸਾਨੂੰ ਨਾ ਪਾਣੀ ਮਿਲ ਜਾਵੇ, ਅਤੇ ਤੁਸੀਂ ਕਦੀ ਇਮੈਜਿਨ ਕੀਤਾ, ਸੋਚ ਕੇ ਦੇਖਿਆ ਵੀ ਘਰ ਦੇ ਵਿੱਚ ਪਾਣੀ ਨਾ ਹੋਵੇ, ਟੈਂਕੀ ਖਾਲੀ ਹੋਵੇ ਔਰ ਰਸੋਈ ਦੇ ਵਿੱਚ ਵੀ ਪਾਣੀ ਨਾ ਹੋਵੇ, ਨਾ ਤੁਸੀਂ ਘੜਾ ਰੱਖਿਆ ਹੋਵੇ, ਮਤਲਬ ਸਾਰੀਆਂ ਬੋਤਲਾਂ ਜਿਹੜੀਆਂ ਨੇ ਪਾਣੀ ਵਾਲੀਆਂ ਉਹ ਬਿਲਕੁਲ ਖਾਲੀ ਹੋਣ, ਅਤੇ ਤੁਹਾਡੀ ਜਾਨ 'ਤੇ ਬਣਾ ਆਊਗੀ। ਸੋਚ ਕੇ ਦੇਖੋ, ਹੈ ਨਾ, ਮਤਲਬ ਕਿੰਨਾ ਜ਼ਰੂਰੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਪਾਣੀ। ਔਰ ਇਸੇ ਕਰਕੇ ਪਾਣੀ ਬਚਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਅਸੀਂ ਆਪਣੇ ਘਰ ਤੋਂ ਸ਼ੁਰੂ ਕਰਨੀ, ਔਰ ਬੱਚਿਆਂ ਨੂੰ ਵੀ ਪਾਣੀ ਦਾ ਮਹੱਤਵ ਦੱਸਣਾ ਹੈ, ਉਹਨਾਂ ਨੂੰ ਇਹ ਸਿੱਖਿਆ ਦੇਣੀ ਹੈ ਕਿ ਪਾਣੀ ਕਿੰਨਾ ਜ਼ਰੂਰੀ ਹੈ ਸਾਡੇ ਜਿਉਣ ਵਾਸਤੇ, ਸਾਡੇ ਸਾਹ ਲੈਣ ਵਾਸਤੇ। ਇਕੱਲੇ ਸਾਡੇ ਵਾਸਤੇ ਨਹੀਂ, ਪੇੜ ਪੌਦਿਆਂ, ਪਸ਼ੂ ਪਕਸ਼ੀਆਂ, ਹਰ ਕਿਸੇ ਜੀਵ ਜੰਤੂ ਵਾਸਤੇ ਪਾਣੀ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇਕਰ ਤੁਹਾਡੇ ਘਰ ਦੇ ਵਿੱਚ ਗੈਸਟ ਆਉਂਦੇ ਨੇ ਅਤੇ ਆਪਾਂ ਉਹਨਾਂ ਨੂੰ ਪਾਣੀ ਦੀ ਗਲਾਸ ਭਰ ਭਰ ਕੇ ਰੱਖ ਦਿੰਦੇ ਹਾਂ, ਅਤੇ ਛੋਟੇ ਛੋਟੇ ਬੱਚੇ ਵੀ ਵੱਡੇ ਵੱਡੇ ਗਲਾਸਾਂ 'ਚੋਂ ਥੋੜ੍ਹਾ ਜਿਹਾ ਘੁੱਟ ਕੇ ਜਾਂ ਸਿੱਪ ਪਾਣੀ ਪੀਂਦੇ ਨੇ, ਅਤੇ ਕਈ ਵਾਰ ਬੰਦੇ ਨੂੰ ਜ਼ਿਆਦਾ ਪਿਆਸ ਨਹੀਂ ਲੱਗੀ ਹੁੰਦੀ ਅਤੇ ਇੱਕ ਗਲਾਸ ਪਾਣੀ ਦੇ ਵਿੱਚੋਂ ਹਾਫ ਗਲਾਸ ਹੀ ਜਿਹੜਾ ਹੈ ਉਹ ਪੀਂਦੇ ਨੇ। ਸੋ ਜੇਕਰ ਤੁਸੀਂ ਇੱਦਾਂ ਕਰ ਸਕਦੇ ਹੋ, ਵੈਸੇ ਤਾਂ ਕੋਈ ਔਖਾ ਕੰਮ ਨਹੀਂ ਹੈ, ਤੁਸੀਂ ਗਲਾਸ ਖਾਲੀ ਰੱਖੋ ਅਤੇ ਨਾਲ ਇੱਕ ਬੋਟਲ ਰੱਖ ਦਿਉ, ਅਤੇ ਜਿੰਨੀ ਉਹਨਾਂ ਨੂੰ ਜ਼ਰੂਰਤ ਹੈਗੀ ਹੈ ਉਨਾ ਉਹ ਪਾਣੀ ਖੁਦ ਲੈ ਲੈਣ, ਅਤੇ ਇਹਦੇ ਨਾਲ ਵੀ ਠੰਡਾ ਪਾਣੀ ਜਿਹੜਾ ਉਹਦੀ ਜਿਹੜੀ ਹੈ ਬੱਚਤ ਹੋ ਸਕਦੀ ਹੈ, ਹੈ ਨਾ। ਛੋਟੀਆਂ ਛੋਟੀਆਂ ਚੀਜ਼ਾਂ ਪਰ ਧਿਆਨ ਦੇਣ ਵਾਲੀਆਂ ਗੱਲਾਂ ਹੈ। ਹਾਲਾਂਕਿ ਮੈਂ ਠੰਡਾ ਪਾਣੀ ਨਹੀਂ ਪੀਂਦੀ, ਕੋਸ਼ਿਸ਼ ਕਰਦੀ ਹਾਂ ਕਿ ਜੇਕਰ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਤਾਂ ਘੜੇ ਵਾਲਾ ਪਾਣੀ ਮੈਂ ਪੀ ਲੈਂਦੀ ਹਾਂ, ਪਰ ਬਰਫ਼ ਵਾਲਾ ਠੰਡਾ ਠਾਰ ਪਾਣੀ ਮੇਰੇ ਕੋਲ ਤਾਂ ਨਹੀਂ ਜੇ ਪੀ ਹੁੰਦਾ, ਕਿਉਂਕਿ ਮੈਨੂੰ ਸਵਾਦ ਨਹੀਂ ਲੱਗਦਾ। ਮੈਨੂੰ ਸਿੰਪਲ ਤਾਜ਼ਾ ਪਾਣੀ ਜਿਹੜਾ ਉਹ ਬਹੁਤ ਸਵਾਦ ਲੱਗਦਾ। ਸੋ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿ ਇਹ ਨਾ ਹੋਵੇ ਕਿ ਗਰਮੀ ਦੇ ਵਿੱਚ ਗਰਮ ਹੁੰਦੇ ਹੁੰਦੇ ਅਤੇ ਫਿਰ ਉੱਤੋਂ ਠੰਡਾ ਪਾਣੀ ਪੀ ਕੇ ਠੰਡੇ ਹੋ ਜਾਓ, ਮਤਲਬ ਗਰਮ ਠੰਡੇ ਹੋ ਜਾਓ। ਅਤੇ ਹੁਣ ਆਪਾਂ ਅੱਗੇ ਵੱਧਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਲਓ ਜੀ ਕੀ ਲਿਖਦੇ ਨੇ ਡੈਰੀ ਦੇ ਵਿੱਚ ਅਤੇ ਕੀ ਸਾਨੂੰ ਸੁਣਾਉਂਦੇ ਨੇ, ਆਓ ਸੁਣਦੇ ਹਾਂ।

ਅਤੇ ਪਾਣੀ ਜੀ 3 ਤੋਂ 4 ਕੱਪ ਜਿਹੜਾ ਤੁਸੀਂ ਗਰਮ ਕਰਕੇ ਰੱਖ ਲੈਣਾ 3 ਕੱਪ ਪਹਿਲੇ ਪਾ ਦੇਣੇ ਨੇ ਜੇ ਤੁਹਾਨੂੰ ਲੱਗੇ ਕਿ ਲੋੜ ਹੈਗੀ ਹਾਲੇ ਹੋਰ ਇਹਨੂੰ ਸੌਫਟ ਬਣਾਉਣ ਦੀ ਤਾਂ 1 ਕੱਪ ਉਹਦੇ ਵਿੱਚ ਹੋਰ ਪਾ ਦਿਉ ਅਤੇ ਉਸ ਤੋਂ ਬਾਅਦ ਹਰਾ ਧਨੀਆ ਤੁਸੀਂ ਰੱਖ ਲੈਣਾ ਕੱਟ ਕੇ ਪਿਆਰ ਦੇ ਨਾਲ ਇੱਕ ਸਾਈਡ 'ਤੇ ਅਤੇ ਜੀ ਜਿੱਦਾਂ ਹੀ ਇਹ ਬਣੇਗਾ ਤਾਂ ਫਿਰ ਆਪਾਂ ਪਾਉਣਾ ਖੈਰ ਆਪਾਂ ਹਾਲੇ ਤੁਹਾਨੂੰ ਨਾ ਇਹਦੀ ਸਮੱਗਰੀ ਦੱਸੀ ਹੈ ਅਗਲਾ ਗੀਤ ਇੰਜੋਏ ਕਰਨ ਤੋਂ ਬਾਅਦ ਕਿੱਦਾਂ ਬਣਾਉਣਾ ਹੈ ਅਤੇ ਉਸ ਤੋਂ ਬਾਅਦ ਕਿੱਦਾਂ ਖਾਣਾ ਹੈ ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਲਓ ਜੀ

ਸ਼ੁਕਰੀਆ ਵੀ ਪ੍ਰਾਗ ਦੀ ਨਾ ਘੈਣ ਜੀ, ਧਾਕੜ ਜਿਹੀ ਆਵਾਜ਼ ਦੇ ਵਿੱਚ ਸੈਡ ਸੌਂਗ ਵੀ ਨਾ ਤੁਹਾਡੇ ਰੋਮਟੇ ਜਿਹੜੇ ਖੜੇ ਕਰ ਦਿੰਦਾ ਨੇ। ਹਾਂਜੀ, ਅਤੇ ਕਈ ਵਾਰ ਨਾ ਸਾਨੂੰ ਹੱਸਦੇ ਹੱਸਦੇ ਨੂੰ ਇੱਦਾਂ ਦੇ ਗੀਤ ਸੁਣ ਕੇ ਨਾ ਆਪਣੇ ਆਪ ਨੂੰ ਨਾ ਲੋ ਜਿਹਾ ਫੀਲ ਹੋਣ ਲੱਗ ਜਾਂਦਾ। ਹਾਂਜੀ, ਭੁੱਖ ਲੱਗ ਗਈ ਹੈ ਮੈਨੂੰ। ਅਤੇ ਤੁਸੀਂ ਜਿਹੜੀ ਨਾ ਇਨਗਰੀਡੀਐਂਟਸ ਨੋਟ ਕੀਤੇ ਸੀ, ਲਓ ਜੀ ਉਹਦੇ ਬਣਾਉਣ ਦਾ ਤਰੀਕਾ ਮੈਥਡ ਤੁਹਾਨੂੰ ਦੱਸ ਦਿੰਦੇ ਹਾਂ। ਦਲੀਆ ਕਿੱਦਾਂ ਭੁੰਨਣਾ ਹੈ, ਕੜਾਹੀ ਜਾਂ ਪ੍ਰੈਸ਼ਰ ਕੁੱਕਰ ਦੇ ਵਿੱਚ ਦਲੀਆ ਜਿਹੜਾ ਨਾ ਸੁੱਕਾ ਹੋਇਆ, ਸੁੱਕਾ ਹੀ ਹੁੰਦਾ ਦਲੀਆ, ਪਹਿਲੇ ਆਪਾਂ ਨੂੰ ਗਿੱਲਾ ਨਹੀਂ ਕਰ ਲੈਣਾ, ਸੁੱਕਾ ਹਲਕਾ ਭੁੰਨ ਲਵੋ। ਅਤੇ ਜਦੋਂ ਹੀ ਉਹ ਥੋੜ੍ਹਾ ਜਿਹਾ ਰੈੱਡ ਬਰਾਊਨ ਉਹਦੇ 'ਚ ਨਾ ਸਮੈਲ ਆਉਣ ਲੱਗ ਜਾਵੇ, ਅਤੇ ਉਹ ਤੁਹਾਨੂੰ ਆਵਾਜ਼ਾਂ ਮਾਰੇ ਕਿ ਬਸ ਹੁਣ ਮੈਨੂੰ ਹੋਰ ਨਾ ਭੁੰਨੋ, ਮੈਂ ਬਿਲਕੁਲ ਸੜ ਜਾਣਾ ਨਹੀਂ ਤਾਂ, ਅਤੇ ਉਦੋਂ ਫਿਰ ਜੀ ਤੁਸੀਂ ਗੈਸ ਜਿਹੜੀ ਨੇ ਆਪਣੀ ਸਲੋਅ ਕਰ ਲੈਣੀ ਹੈ, ਡਿਮ ਕਰ ਲੈਣੀ ਹੈ, ਅਤੇ ਜੀ ਇੱਕ ਸਾਈਡ 'ਤੇ ਫਿਰ ਤੁਸੀਂ ਦੂਜੇ ਬਰਤਨ

ਦੇ ਵਿੱਚ ਤੇਲ ਘਿਓ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਨਾ ਉਹ ਪਾ ਸਕਦੇ ਹੋ ਆਪਣੀ ਮਰਜ਼ੀ ਦੇ ਨਾਲ। ਅਤੇ ਜੀਰੇ ਨੂੰ ਵਿੱਚ ਤੜਫਾ ਲੈਣਾ ਹੈ ਅਤੇ ਫਿਰ ਉਹਦੇ ਵਿੱਚ ਅਦਰਕ ਪਿਆਜ਼ ਹਰੀ ਮਿਰਚ ਇੱਕ ਵਾਰ ਇਕੱਠਿਆਂ ਨੇ ਨਾ ਉਹਨਾਂ ਦੀ ਜੱਫੀ ਪਵਾ ਦੇਣੀ ਹੈ ਅਤੇ ਫਿਰ ਇਹਨਾਂ ਨੂੰ ਪਿਆਰ ਦੇ ਨਾਲ ਰੋਸਟ ਕਰਨਾ। ਹਲਕਾ ਹਲਕਾ ਜਦੋਂ ਇਹ ਬਰਾਊਨ ਹੋ ਜਾਵੇ ਅਤੇ ਇਹਦੇ ਵਿੱਚੋਂ ਵੀ ਨਾ ਫ੍ਰੈਗਨੈਂਸ ਅਤੇ ਨਾਲ ਦੀ ਨਾਲ ਹੀ ਆਪਣਾ ਘਿਓ ਜਾਂ ਓਇਲ ਛੱਡਣ ਲੱਗ ਜਾਵੇ ਅਤੇ ਤੁਸੀਂ ਸਮਝ ਜਾਣਾ ਕਿ ਹੁਣ ਇਹ ਕਹਿ ਰਹੇ ਨੇ ਕਿ ਬਾਕੀ ਜਿਹੜੀਆਂ ਚੀਜ਼ਾਂ ਕੱਟੀਆਂ ਹੋਈਆਂ ਸੀ ਨਾ ਉਹ ਵੀ ਸਾਡੇ ਨਾਲ ਮਿਲਾ ਦਿਉ। ਅਤੇ ਸਾਰੀਆਂ ਕੱਟੀਆਂ ਹੋਈਆਂ ਸਬਜ਼ੀਆਂ ਜਿਹੜੀਆਂ ਨੇ ਉਹ ਪਾ ਕੇ ਅਤੇ 2 ਤੋਂ 3 ਮਿੰਟ ਦੇ ਵਿੱਚ ਭੁੰਨ ਲੈਣਾ। ਉਸ ਤੋਂ ਬਾਅਦ ਜੀ ਪਾ ਦੇਣਾ ਤੁਸੀਂ ਹਲਦੀ, ਲਾਲ ਮਿਰਚ, ਧਨੀਆ ਪਾਊਡਰ ਅਤੇ ਲੂਣ ਮਸਾਲਾ। ਜੇ ਤੁਹਾਡੇ ਕੋਲ ਕੁਝ ਹੋਰ ਨਹੀਂ ਹੈਗਾ ਤਾਂ ਇਹ ਤਾਂ ਪਾਉਂਗੇ ਨਾ, ਇਹ ਤੋਂ ਬਿਨਾਂ ਤਾਂ ਫਿਰ ਗੱਲ ਬਣਨੀ ਨਹੀਂ ਹੈ। ਭੁੰਨਿਆ ਹੋਇਆ ਜਿਹੜਾ ਦਲੀਆ ਨਾ ਉਹ ਫਿਰ ਪਾਣੀ ਚ ਪਾ ਕੇ ਨਾ ਅਤੇ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਇਕੱਠਿਆਂ ਨੂੰ ਨਾ ਆਪਸ ਦੇ ਵਿੱਚ ਗੇੜਾ ਦਬਾ ਦੇਣਾ, ਮਤਲਬ ਕੜਛੀ ਜਾਂ ਪਲਟੇ ਦੇ ਨਾਲ ਇਹਨਾਂ ਨੂੰ ਮਿਕਸ ਕਰ ਲੈਣਾ ਅਤੇ ਸਾਰਾ ਘੋਲ ਜਿਹੜਾ ਜਦੋਂ ਆਪਸ 'ਚ ਇੱਕ ਦੂਜੇ ਦੇ ਨਾਲ ਇੱਕ ਮਿਕ ਹੋ ਜਾਏਗਾ ਨਾ ਤਾਂ ਫਿਰ ਇਹਦੇ ਵਿੱਚ ਉਹਨਾਂ ਵੱਖਰਾ ਜਿਹਾ ਰੰਗ ਨਿਖਰ ਕੇ ਆਊਗਾ। ਅਤੇ ਯਾਦ ਨਾ ਭੁੰਜਿਓ ਜਿਹੜਾ ਤੜਕਾ ਤੁਸੀਂ ਇੱਕ ਸਾਈਡ 'ਤੇ ਭੁੰਨ ਲਿਆ ਹੈ ਅਤੇ ਦਲੀਆ ਇੱਕ ਸਾਈਡ 'ਤੇ ਭੁੰਨਿਆ ਉਹ ਮਿਕਸ ਕਰਨ ਤੋਂ ਪਹਿਲੇ ਤੜਕੇ ਦੇ ਵਿੱਚ ਤੁਸੀਂ ਪਾ ਦੇਣਾ ਜੀ ਜਿਹੜਾ 3 ਕੱਪ ਪਾਣੀ ਮੈਂ ਕਿਹਾ ਸੀ ਉਹ ਪਾਉਣ ਤੋਂ ਬਾਅਦ ਤੁਸੀਂ ਦਲੀਆ ਪਾ ਦੇਣਾ। ਅਤੇ ਜਦੋਂ ਅੱਧੇ ਤੋਂ ਜ਼ਿਆਦਾ ਦਲੀਆ ਭੁੱਜ ਜਾਵੇ ਤੁਹਾਨੂੰ ਲੱਗੇ ਕਿ ਹੁਣ 1 ਕੱਪ ਦੀ ਹੋਰ ਜ਼ਰੂਰਤ ਹੈਗੀ ਹੈ ਤਾਂ ਤੁਸੀਂ ਇਹਦੇ ਵਿੱਚ ਉਹ ਮਿਕਸ ਕਰਨਾ, ਨਹੀਂ ਤਾਂ ਫਿਰ ਤੁਸੀਂ ਰਹਿਣ ਦਿਓ ਅਤੇ 15-20 ਮਿੰਟ ਸਲੋਅ ਵਾਲੀ ਗੈਸ 'ਤੇ ਮੀਡੀਅਮ ਫਲੇਮ 'ਤੇ ਇਹਨੂੰ ਤੁਸੀਂ ਪਕਾਉਣਾ ਅਤੇ ਇਹਨੂੰ ਢੱਕ ਕੇ ਰੱਖ ਦੇਣਾ ਅਤੇ ਥੋੜ੍ਹਾ ਥੋੜ੍ਹਾ ਵਿੱਚ ਧਿਆਨ ਦਿੰਦੇ ਰਹਿਣਾ। ਇਹ ਨਾ ਹੋਵੇ ਕਿ ਇਹ ਬਾਹਲਾ ਗਰਮ ਹੋ ਕੇ ਕੜਾਹੀ 'ਚੋਂ ਬਾਹਰ ਆ ਜਾਵੇ ਅਤੇ ਤੁਹਾਡਾ ਖਲਾਰਾ ਪੈ ਜਾਵੇ। ਕਿਤੇ ਤੁਹਾਨੂੰ ਜਲਦੀ ਜਲਦੀ ਇਹ ਪਕਵਾਨ ਖਾਣ ਦਿਆ ਸੀਗਾ ਕਿ ਫਟਾਫਟ ਬਣਾ ਲਈਏ ਅਤੇ ਫਿਰ ਤੁਹਾਨੂੰ ਸਫਾਈ ਕਰਨੀ ਪੈ ਜਾਵੇ, ਉਹਦੇ ਵਾਸਤੇ ਤੁਸੀਂ ਮੈਨੂੰ ਨਾ ਨਹੀਂ ਜੇ ਕਹਿਣਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਉ ਚੁੱਕੀ ਹਾਂ। ਅਤੇ ਉਸ ਤੋਂ ਬਾਅਦ ਜਦੋਂ ਇਹ ਬਣ ਗਿਆ ਤਾਂ ਫਿਰ ਤੁਹਾਨੂੰ ਪਤਾ ਹੈ ਕਿ ਹਰਾ ਧਨੀਆ ਪਾ ਲਓ ਅਤੇ ਫਿਰ ਜੀ ਇਹਨੂੰ ਖਾ ਲਓ ਅਤੇ ਫਿਰ ਮੈਨੂੰ ਯਾਦ ਫਰਮਾ ਲਓ। ਹਾਂਜੀ, ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਇਹ ਰੈਸਪੀ ਤੁਸੀਂ ਨੋਟ ਕਰ ਲਈ ਹੈ ਅਤੇ ਅਗਲਾ ਗੀਤ ਵੀ ਤਿਆਰ ਹੈ ਜੀ ਜ਼ਿੰਦਗੀ ਹੋਰ ਸੋਹਣੀ ਬਣਾਉਣ ਦੇ ਲਈ। ਅਖਿਲ ਜੀ ਕੀ ਕਹਿੰਦੇ ਨੇ ਆਓ ਸੁਣਦੇ ਹਾਂ।

ਸੱਚ ਜੀ, ਜ਼ਿੰਦਗੀ ਔਰ ਸਮੇਂ ਦਾ ਪਤਾ ਹੀ ਨਹੀਂ ਚੱਲਿਆ ਕਿ ਕਿੱਦਾਂ ਸਟੂਡੀਓ ਦੀ ਘੜੀ 'ਤੇ 12:55 ਹੋ ਚੁੱਕੇ ਨੇ ਅਤੇ ਪ੍ਰੋਗਰਾਮ ਹੋਮ ਸਵੀਟ ਹੋਮ ਜਿਹੜਾ ਨਾ ਆਪਣੇ ਆਖਰੀ ਸਮੇਂ 'ਤੇ ਆ, ਮਤਲਬ ਕਿ 1 ਵਜਣ ਤੋਂ ਪਹਿਲੇ ਇਹ ਪ੍ਰੋਗਰਾਮ ਦਾ ਆਖਰੀ ਗੀਤ ਹੋਣਾ ਚਾਹੀਦਾ, ਕਿਉਂਕਿ ਜੀ ਸਮੇਂ ਦੇ ਨਾਲ ਚੱਲਣਾ ਪੈਣਾ ਅਤੇ ਇਸ ਤੋਂ ਬਾਅਦ ਪੂਰੇ 1 ਵਜੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼, ਮਤਲਬ ਹਿੰਦੀ ਗੀਤਾਂ ਦਾ ਉਹ ਸਫ਼ਰ ਤੁਹਾਡੇ ਦਾ ਮੇਰਾ ਜਿਹੜਾ ਇਕੱਠੇ ਹੋਏਗਾ ਪੂਰੇ 1 ਘੰਟੇ ਲਈ, ਯਾਨੀ ਕਿ 1 ਤੋਂ 2 ਵਜੇ ਤੱਕ। ਲੇਕਿਨ ਉਸ ਤੋਂ ਪਹਿਲੇ ਇਸ ਪ੍ਰੋਗਰਾਮ ਦਾ ਆਖਰ ਵਾਲਾ ਗੀਤ ਗੁਰਨਾਮ ਭੁੱਲਰ ਦੀ ਸੋਹਣੀ ਆਵਾਜ਼ ਦੇ ਵਿੱਚ ਲਾ ਜੀ।

ਇਹ ਕਿਸਮਤ ਵੀ ਕਿੰਨੀ ਅਜੀਬ ਚੀਜ਼ ਆ ਨਾ, ਟਿੱਬਿਆਂ 'ਤੇ ਵੀ ਪਾਣੀ ਚਾੜ੍ਹ ਦਿੰਦੀ ਆ। ਜਦੋਂ ਮੈਂ ਨਿੱਕਾ ਹੁੰਦਾ ਸੀ ਨਾ, ਆਪਣੇ ਘਰ ਇੱਕ ਫਕੀਰ ਆਇਆ ਸੀ, ਮੈਨੂੰ ਆਟੇ ਦੀ ਕੌਲੀ ਪਾਤੀ ਅਤੇ ਉਹ ਜਾਣ ਲੱਗਾ ਮੈਨੂੰ ਸੀਸ ਦੇ ਗਿਆ, ਕਹਿੰਦਾ ਤੇਰੀ ਵਹੁਟੀ ਬੜੀ ਸੋਹਣੀ ਆਊ, ਤੇਰੀ ਸਹੁੰ ਜੇ ਕਿਤੇ ਉਹ ਅੱਜ

ਈ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਐਫਐਮ ਬੈਂਡ 102.7 ਮੈਗਾਹਰਟਸ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। 1:02 ਹੋ ਚੁੱਕੇ ਨੇ। 102.7 ਦੇ ਨਾਲ ਨਾਲ 103.6 ਮੈਗਾਹਰਟਸ ਯਾਨੀ ਕਿ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਵੈਲਕਮ ਜੀ ਆਇਆਂ ਨੂੰ ਆਖਦੇ ਹਾਂ, ਉਹ ਵੀ ਜੁੜ ਚੁੱਕੇ ਨੇ ਸਾਡੇ ਇਸ ਸਭਾ ਦੇ ਨਾਲ ਅਤੇ ਇੰਜੋਏ ਕਰਨਗੇ ਪ੍ਰੋਗਰਾਮ ਜਿਹਦਾ ਨਾਮ ਹੈ ਮਿਡ ਡੇ ਮੈਲੋਡੀਜ਼। ਤੁਹਾਡੀ ਪਿਆਰੀ ਆਰਜੇ ਦੋਸਤ ਰਣਦੀਪ ਕੌਰ ਇੱਕ ਘੰਟਾ ਹੋਰ ਹੈ ਤੁਹਾਡੇ ਨਾਲ। ਜਿਸ ਤਰ੍ਹਾਂ ਅਸੀਂ ਪਹਿਲੇ ਸਾਰੇ ਪ੍ਰੋਗਰਾਮਸ ਨੂੰ ਬਹੁਤ ਹੀ ਪਸੰਦ ਕੀਤਾ, ਪੂਰੇ ਦਾ ਪੂਰਾ ਆਨੰਦ ਮਾਣਿਆ, ਲੁਫਤ ਉਠਾਇਆ, ਇਸੇ ਤਰ੍ਹਾਂ ਇਹ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਵੀ ਆਪਾਂ ਪੂਰੇ ਦਾ ਪੂਰਾ ਇੰਜੋਏ ਕਰਾਂਗੇ। ਨਵੇਂ ਪੁਰਾਣੇ ਗੀਤਾਂ ਦਾ ਸੁਮੇਲ ਔਰ ਉਹ ਕੁਛ ਯਾਦਾਂ ਜੋ ਅਸੀਂ ਬਿਤਾ ਚੁੱਕੇ ਸਾਂ ਜਾਂ ਭੁੱਲ ਚੁੱਕੇ ਸਾਂ, ਉਹਨਾਂ ਭੁੱਲਣੀਆਂ ਯਾਦਾਂ ਨੂੰ ਫਿਰ ਤੋਂ ਤਰੋਤਾਜ਼ਾ ਕਰਨ ਦੇ ਲਈ ਪ੍ਰੋਗਰਾਮ ਹੈ ਜੀ ਮਿਡ ਡੇ ਮੈਲੋਡੀਜ਼।

102.7 FM ਤੇ ਪ੍ਰੋਗਰਾਮ ਚੱਲ ਰਿਹਾ ਜੀ ਮਿਡ ਡੇ ਮੈਲੋਡੀਜ਼। 90 ਦੇ ਦਹਾਕੇ ਵਾਲੀਆਂ ਜਿੰਨੀਆਂ ਵੀ ਫਿਲਮਾਂ ਨੇ ਉਹਨਾਂ ਦੇ ਵਿੱਚ ਜਿੰਨੇ ਵੀ ਗੀਤ ਹੁੰਦੇ ਨੇ ਉਹ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਵੀ ਬਹੁਤ ਪਸੰਦ ਕੀਤੇ ਜਾਂਦੇ ਨੇ। ਲਤਾ ਮੰਗੇਸ਼ਕਰ ਔਰ ਕਿਸ਼ੋਰ ਕੁਮਾਰ ਜੀ ਹੁਣਾਂ ਦਾ ਗਾਇਆ ਹੋਇਆ ਗੀਤ ਦਿਲ ਵਿਲ ਪਿਆਰ ਵਿਆਰ ਮੈਂ ਕਿਆ ਜਾਣੂ ਹੈ। ਬਾਕੀ ਜੀ ਜੇ ਉਹਨਾਂ ਫਿਲਮਾਂ ਦੇ ਅੱਜ ਦੀਆਂ ਫਿਲਮਾਂ ਦੇ ਕੰਪੈਰੀਜ਼ਨ ਕਰੀਏ ਤਾਂ ਬੜਾ ਜਿਹੜਾ ਹੈਗਾ ਵੱਖਰੀਵਾਂ ਹੈ, ਬੜੀ ਚੀਜ਼ਾਂ ਦੀ ਜਿਹੜੀ ਹੈ ਡਿਫਰੈਂਸ ਹੈਗਾ। ਪਿਆਰ ਇਜ਼ਹਾਰ ਕਰਨ ਦੀ ਗੱਲ, ਪਿਆਰ ਨੂੰ

0: ਸਾਬਤ ਕਰਨ ਦੀ ਗੱਲ, ਛੋਟੇ ਛੋਟੀਆਂ ਗੱਲਾਂ 'ਤੇ ਨੋਕਝੋਕ, ਲੜਾਈ ਝਗੜਾ, ਮਤਲਬ ਕੋਈ ਚੀਜ਼ਾਂ ਹੁੰਦੀਆਂ ਸੀਗੀਆਂ ਕਿ ਕੁਛ ਚੀਜ਼ਾਂ ਨੂੰ ਸ਼ਰਮਾ ਕੇ ਇਜ਼ਹਾਰ ਕੀਤਾ ਜਾਂਦਾ ਸੀ। ਲੇਕਿਨ ਜੇਕਰ ਹੁਣ ਅੱਜ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਤਾਂ ਜੀ ਬਿਲਕੁਲ ਇੱਕਦਮ ਜਿਹੜੇ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਜਾਂਦਾ ਹੈ।
1: ਕਰਨਾ

ਦੋਸਤੋ, ਅਭਿਮਾਨ ਫਿਲਮ ਦੇ ਵਿੱਚ ਬਹੁਤ ਸਾਰੇ ਗੀਤ ਨੇ ਜਿਹੜੇ ਸੁਪਰ ਡੁਪਰ ਹਿੱਟ ਹੋਏ ਨੇ, ਪਰ ਉਹਦੇ ਵਿੱਚੋਂ ਇੱਕ ਗੀਤ ਜਿਸ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ, ਸੋਲਫੁੱਲ ਅਤੇ ਇਮੋਸ਼ਨਲ ਸੌਂਗ, ਜਿਹੜਾ ਕਿ ਕੁਝ ਪਲਾਂ ਬਾਅਦ ਤੁਹਾਡੇ ਰੇਡੀਓ ਸੈੱਟਸ 'ਤੇ ਤੁਹਾਨੂੰ ਸੁਣਾਈ ਦੇਵੇਗਾ। ਇਸ ਗਾਣੇ ਨੂੰ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਨੇ ਆਪਣੀ ਮੈਜੀਕਲ ਆਵਾਜ਼ ਦੇ ਨਾਲ ਹੋਰ ਵੀ ਖੂਬਸੂਰਤ ਬਣਾ ਦਿੱਤਾ। ਇਹ ਗਾਣਾ ਸਿਰਫ ਰੋਮਾਂਟਿਕ ਨਹੀਂ, ਇਹ ਦੋ ਦਿਲਾਂ ਦੀ ਇਮੋਸ਼ਨਲ ਬੌਂਡਿੰਗ ਦਿਖਾਉਂਦਾ ਹੈ, ਜਿੱਥੇ ਅੱਜ ਕੱਲ੍ਹ ਦੇ ਲਵ ਸੌਂਗਸ ਲਾਊਡ ਮਿਊਜ਼ਿਕ ਅਤੇ ਫਾਸਟ ਬੀਟ ਨਾਲ ਇੰਪ੍ਰੈਸ ਕਰਦੇ ਨੇ, ਉੱਥੇ ਇਹ ਗਾਣਾ ਨਾ ਸਾਇਲੈਂਸ, ਮੈਲੋਡੀ ਅਤੇ ਫੀਲਿੰਗ ਨਾਲ ਦਿਲ ਨੂੰ ਜੋੜਦਾ ਹੈ, ਮਤਲਬ ਦਿਲ ਦੇ ਨਾਲ ਦਿਲਾਂ ਦੀਆਂ ਤਾਰਾਂ ਜੋੜ ਦਿੰਦਾ ਹੈ। ਹਾਂਜੀ, ਐਂਡ ਬੋਲੀਵੁੱਡ ਦੇ ਬਹੁਤ ਸਾਰੇ ਸੌਂਗ ਜਿਹੜੇ ਕਿ ਲਵ ਸੌਂਗਸ ਨੇ, ਸੌਫਟ ਮਿਊਜ਼ਿਕ, ਮੀਨਿੰਗਫੁੱਲ ਜਿਹੜਾ ਲਿਰਿਕਸ ਹੁੰਦਾ ਹੈ, ਰੀਅਲ ਇਮੋਸ਼ਨ, ਔਰ ਕਿਤੇ ਨਾ ਆਈ ਐਕਸਪ੍ਰੈਸ਼ਨ ਨਾਲ ਵੀ ਐਕਟ ਕੀਤਾ ਜਾਂਦਾ ਹੈ। ਸੋ ਇਸ ਗੀਤ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਖੂਬੀ ਢੰਗ ਦੇ ਨਾਲ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਜਿਹੜੇ ਗੀਤ ਦੇ ਬੋਲ ਨੇ ਉਹਦੇ ਨਾਲ ਨਾਲ ਮਿਊਜ਼ਿਕ ਲਿਰਿਕਸ ਦੇ ਨਾਲ ਨਾਲ ਜਿਹੜੀ ਬੋਡੀ ਲੈਂਗੁਏਜ ਹੈ ਨਾ, ਉਹ ਵੀ ਕਹਿੰਦੇ ਨੇ ਕਿ ਆਪਣੇ ਬੀਤਾ ਹੋਇਆ ਸਮਾਂ ਦੇ ਨਾਲ ਦੀ ਨਾਲ ਆਪਣੀ ਫੀਲ ਨੂੰ ਬਿਆਨ ਕਰਦੀ ਹੈ।

0: FM ਬੈਂਡ 103.6 ਦੇ ਜਿਹੜੇ ਵੀ ਸਾਡੇ ਦਰਸ਼ਕ ਨੇ ਉਹ ਵੀ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ, ਯਾਨੀ ਕਿ ਪ੍ਰੋਗਰਾਮ ਹੈ ਮਿਡ ਡੇ ਮੈਲੋਡੀਜ਼ FM ਬੈਂਡ 102.7 ਮੈਗਾਹਰਟਜ਼ 'ਤੇ। ਕਿਸ਼ੋਰ ਕੁਮਾਰ ਜੀ ਹੁਣਾਂ ਦੀ ਔਰ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਅਗਲਾ ਟਰੈਕ ਤੁਸੀਂ ਇੰਜੋਏ ਕਰੋਗੇ, ਤੇਰੇ ਬਿਨਾਂ ਜ਼ਿੰਦਗੀ। ਜੀਤ ਕਿਸ ਕੇ ਲੀਏ, ਹਾਰ ਕਿਸ ਕੇ ਲੀਏ, ਯੇ ਜੀਤ ਵੀ ਕਿਸ ਕੇ ਲੀਏ ਔਰ ਯੇ ਹਾਰ ਵੀ ਕਿਸ ਕੇ ਲੀਏ, ਜ਼ਿੰਦਗੀ ਭਰ ਯੇ ਤਕਰਾਰ ਵੀ ਕਿਸ ਕੇ ਲੀਏ, ਜੋ ਵੀ ਆਇਆ ਹੈ, ਜੋ ਵੀ ਆਇਆ ਹੈ ਵੋ ਜਾਏਗਾ ਇੱਕ ਦਿਨ, ਫਿਰ ਯੇ ਨਾਰਾਜ਼ਗੀ ਔਰ ਯੇ ਅਹੰਕਾਰ, ਯੇ ਨਾਰਾਜ਼ਗੀ ਔਰ ਯੇ ਅਹੰਕਾਰ ਕਿਸ ਕੇ ਲੀਏ।
1: ਪਿਛਲੇ ਕਿਸੇ ਜਨਮ ਕੀ ਬਾਤ ਹੀ ਤੋ ਲਗਤੀ ਹੈ।
2: ਇੱਕ ਕਾਮ ਕਰ, ਜਬ ਤੱਕ ਤੁਮ ਯਹਾਂ ਹੋ ਰੋਜ਼ ਘਰ ਪੇ ਖਾਣੇ ਕੇ ਲੀਏ ਤੋ ਆਇਆ ਹੀ ਕਰੋਗੀ, ਖਾਣੇ ਕੇ ਬਾਅਦ ਘੁੰਮਣੇ ਨਿਕਲ ਆਇਆ ਕਰੇਂਗੇ, ਕਮ ਅਜ਼ ਕਮ ਯੇ ਇਮਾਰਤ ਕੁਛ ਦਿਨੋਂ ਕੇ ਲੀਏ ਤੋ ਬਸ ਜਾਏਗੀ। ਤੁਹਾਡੀ ਸ਼ੌਲ ਕਹਾਂ?
1: ਭੁੱਲ ਗਈ। ਨਾ ਨਾ,
2: ਤੁਮ ਨਹੀਂ ਬਦਲੋਗੇ,

0: ਤੁਸੀਂ ਇੰਜੋਏ ਕਰ ਰਹੇ ਸੀ ਮੇਰੇ ਨਾਲ ਯਾਨੀ ਕਿ ਅੱਜ ਰਣਦੀਪ ਦੇ ਨਾਲ ਪ੍ਰੋਗਰਾਮ ਮਿਡਡੇ ਮੈਲੋਡੀਜ਼, ਅਤੇ ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਜੀ ਸਾਡੇ ਪ੍ਰਦੇਸ਼ਿਤ ਚੈਨਲ ਤੋਂ ਪੰਜਾਬੀ ਦੇ ਵਿੱਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨਾਲ ਗੱਲਬਾਤ ਕਰਨਗੇ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਅਨਮੈਂਡ ਏਰੀਅਲ ਵਹੀਕਲ ਲਾਂਚਡ ਪ੍ਰਸੀਜਨ ਗਾਈਡਡ ਮਿਸਾਈਲ ਦੀ ਸਫਲਤਾਪੂਰਵਕ ਅੰਤਮ ਵਿਕਾਸ ਪਰਖ ਕੀਤੀ ਹੈ। ਪੰਜਾਬ ਪੁਲਿਸ ਨੇ ਪੰਜਾਬ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੁਬਈ ਅਧਾਰਤ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅੱਤ ਦੀ ਗਰਮੀ ਜਾਰੀ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਵਿੱਚ ਮੁੰਬਈ ਇੰਡੀਅਨਸ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਪੰਜਵੇਂ ਅਤੇ ਆਖਰੀ ਪੜਾਅ 'ਤੇ ਇਟਲੀ ਪਹੁੰਚ ਗਏ ਨੇ। ਸ਼੍ਰੀ ਮੋਦੀ ਨੇ ਕਿਹਾ ਕਿ ਉਹ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨਾਲ ਆਪਣੀ ਮੁਲਾਕਾਤ ਲਈ ਉਤਸੁਕ ਨੇ। ਉਹਨਾਂ ਉਮੀਦ ਪ੍ਰਗਟਾਈ ਕਿ ਦੋਹਾਂ ਵਿਚਕਾਰ ਮੁੱਖ ਤੌਰ 'ਤੇ ਚਰਚਾ ਭਾਰਤ ਇਟਲੀ ਸੰਬੰਧਾਂ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਰਹੇਗੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਰੋਮ ਪਹੁੰਚਣ 'ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਮੈਲੋਨੀ ਨਾਲ ਰਾਤ ਦੇ ਖਾਣੇ 'ਤੇ ਮਿਲਣ ਦਾ ਮੌਕਾ ਮਿਲਿਆ, ਜਿਸ ਤੋਂ ਬਾਅਦ ਉਹਨਾਂ ਨੇ ਮਸ਼ਹੂਰ ਕੈਲੋਸੀਅਮ ਦਾ ਦੌਰਾ ਕੀਤਾ। ਉਹਨਾਂ ਕਿਹਾ ਕਿ ਦੋਵਾਂ ਨੇਤਾਵਾਂ ਨੇ ਕਈ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ ਨੇ। ਸ਼੍ਰੀ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹਨਾਂ ਦੇ ਦੌਰੇ ਦਾ ਧਿਆਨ ਭਾਰਤ ਅਤੇ ਇਟਲੀ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਹੋਏਗਾ। ਗੱਲਬਾਤ ਖਾਸ ਤੌਰ 'ਤੇ ਭਾਰਤ ਮੱਧ ਪੂਰਬ ਯੂਰਪ ਆਰਥਿਕ ਗਲਿਆਰੇ 'ਤੇ ਕੇਂਦਰਿਤ ਹੋਏਗੀ। ਉਹਨਾਂ ਅੱਗੇ ਕਿਹਾ ਕਿ 2025 ਤੋਂ 2029 ਦੀ ਮਿਆਦ ਲਈ ਸੰਯੁਕਤ ਰਣਨੀਤਿਕ ਕਾਰਜ ਯੋਜਨਾ ਦੀ ਵੀ ਸਮੀਖਿਆ ਕੀਤੀ ਜਾਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੇ ਹੈੱਡਕੁਆਟਰ ਦਾ ਵੀ ਦੌਰਾ ਕਰਨਗੇ। ਇਸ ਦੌਰਾਨ ਇੱਕ ਹੋਰ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਇਟਲੀ ਵਿੱਚ ਕੱਲ੍ਹ ਸ਼ਾਮ ਰੋਮ ਵਿੱਚ ਹੋਏ ਨਿੱਘੇ ਸਵਾਗਤ ਲਈ ਭਾਰਤੀ ਭਾਈਚਾਰੇ ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਪ੍ਰਤੀ ਉਹਨਾਂ ਦਾ ਡੂੰਘਾ ਪਿਆਰ ਅਤੇ ਭਾਰਤ ਇਟਲੀ ਸੰਬੰਧਾਂ ਨੂੰ ਮਜ਼ਬੂਤ ਕਰਨ ਪ੍ਰਤੀ ਉਹਨਾਂ ਦੀ ਵਚਨਬੱਧਤਾ ਸੱਚਮੁੱਚ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਭਾਰਤੀ ਭਾਈਚਾਰਾ ਦੁਨੀਆ ਭਰ ਵਿੱਚ ਦੇਸ਼ ਨੂੰ ਮਾਣ ਦਵਾ ਰਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਿਓਲ ਵਿੱਚ ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਅਹਨ ਕਿਊ ਬਾਕ ਨਾਲ ਗੱਲਬਾਤ ਕੀਤੀ। ਦੋਹਾਂ ਆਗੂਆਂ ਨੇ ਖੇਤਰੀ ਸ਼ਾਂਤੀ, ਸਥਿਰਤਾ ਅਤੇ ਤਕਨੀਕੀ ਸਹਿਯੋਗ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਪ੍ਰਗਟ ਕੀਤੀ ਹੈ। ਉਹਨਾਂ ਨੇ ਭਾਰਤ ਦੱਖਣੀ ਕੋਰੀਆ ਰੱਖਿਆ ਉਦਯੋਗ ਅਤੇ ਰਣਨੀਤਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸਿੰਘ ਨੇ ਕਿਹਾ ਕਿ ਮੀਟਿੰਗ ਦੌਰਾਨ ਦੋਹਾਂ ਦੇਸ਼ਾਂ ਨੇ ਰੱਖਿਆ ਸਾਈਬਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਸਮਝੌਤਿਆਂ ਦਾ ਆਦਾਨ ਪ੍ਰਦਾਨ ਕੀਤਾ। ਇਸ ਸਮਝੌਤੇ 'ਤੇ ਭਾਰਤ ਦੇ ਨੈਸ਼ਨਲ ਡਿਫੈਂਸ ਕਾਲਜ ਅਤੇ ਕੋਰੀਆ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਸਥਾਪਨਾ ਸਹਿਯੋਗ ਵਿਚਕਾਰ ਦਸਤਖਤ ਕੀਤੇ ਗਏ। ਰੱਖਿਆ ਮੰਤਰੀ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ ਵਿਸ਼ੇਸ਼ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਉਮੀਦ ਕਰਦੇ ਨੇ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਸ਼ਨਿਚਰਵਾਰ ਤੋਂ ਭਾਰਤ ਦੇ 4 ਦਿਨਾਂ ਦੌਰੇ 'ਤੇ ਹੋਣਗੇ। ਇਹ ਉਹਨਾਂ ਦਾ ਭਾਰਤ ਦਾ ਪਹਿਲਾ ਦੌਰਾ ਹੋਏਗਾ। ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਦੌਰੇ ਦੀ ਪੁਸ਼ਟੀ ਕੀਤੀ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਕਿਹਾ ਕਿ ਇਸ ਦੌਰੇ ਦੌਰਾਨ ਸ਼੍ਰੀ ਰੂਬੀਓ ਕੋਲਕਾਤਾ, ਨਵੀਂ ਦਿੱਲੀ ਅਤੇ ਆਗਰਾ ਅਤੇ ਜੈਪੁਰ ਜਾਣਗੇ। ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਨੇ ਕਿਹਾ ਕਿ ਸ਼੍ਰੀ ਰੂਬੀਓ 26 ਮਈ ਨੂੰ ਕੁਆਡ ਸਮੂਹ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਇਹ ਮੀਟਿੰਗ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ। ਇਸ ਵਿੱਚ ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਹਿੱਸਾ ਲੈਣਗੇ। ਦੇਸ਼ ਨੇ ਆਤਮ ਨਿਰਭਰ ਭਾਰਤ ਪਹਿਲਕਦਮੀ ਤਹਿਤ ਸਵਦੇਸ਼ੀ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਵਾਲੇ ਹੋਰ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਅਨਮੈਂਡ ਏਰੀਅਲ ਵਹੀਕਲ ਲਾਂਚਡ ਪ੍ਰਸੀਜਨ ਗਾਈਡਡ ਮਿਸਾਈਲ ULPGM-V3 ਦਾ ਅੰਤਮ ਵਿਕਾਸ ਟੈਸਟ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਹ ਦੇਸ਼ ਦੇ ਰੱਖਿਆ ਖੇਤਰ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਆਂਧਰਾ ਪ੍ਰਦੇਸ਼ ਦੇ ਕਰਨੂਲ ਨੇੜੇ DRDO ਟੈਸਟ ਰੇਂਜ ਵਿਖੇ ਹਵਾ ਤੋਂ ਜ਼ਮੀਨ ਅਤੇ ਹਵਾ ਤੋਂ ਹਵਾ 'ਚ ਇਹ ਪਰਖ ਸਫਲਤਾਪੂਰਵਕ ਕੀਤੀ ਗਈ। ਪਰਖ ਵਿੱਚ ਮਿਜ਼ਾਈਲਾਂ ਦੀ ਸਟੀਕਤਾ ਨਾਲ ਹਮਲਾ ਕਰਨ ਦੀ ਸਮਰੱਥਾ, ਭਰੋਸੇਯੋਗਤਾ ਅਤੇ ਵੱਖ ਵੱਖ ਜੰਗੀ ਹਾਲਾਤ ਵਿੱਚ ਪ੍ਰਭਾਵਸ਼ੀਲਤਾ ਦਾ ਪ੍ਰਦਰਸ਼ਨ ਕੀਤਾ।

0: ਦਿੱਤਾ ਗਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਨੇ ਦੁਬਈ ਅਧਾਰਤ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਜੋ ਆਬੂ ਧਾਬੀ ਤੋਂ ਸਰਹੱਦੀ ਰਾਜ ਪੰਜਾਬ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ 'ਚ ਲੱਗਾ ਹੋਇਆ ਸੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ, ਜਿਸ ਨੇ ਇਹ ਕਾਰਵਾਈ ਕੀਤੀ, ਨੇ ਦੋ ਤਸਕਰਾਂ ਨੂੰ 14 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚ 10 ਕਿਲੋ ਆਈਸ ਅਤੇ 4 ਕਿਲੋ ਹੈਰੋਇਨ ਸ਼ਾਮਿਲ ਹੈ। ਪੁਲਿਸ ਸੂਤਰਾਂ ਅਨੁਸਾਰ ਇੱਕ ਮੁਲਜ਼ਮ ਹਾਲ ਹੀ ਵਿੱਚ ਦੁਬਈ ਤੋਂ ਵਾਪਸ ਆਇਆ ਸੀ, ਜਿੱਥੇ ਉਸ ਨੂੰ ਕਥਿਤ ਤੌਰ 'ਤੇ ਸਿਖਲਾਈ ਦਿੱਤੀ ਗਈ ਸੀ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦਾ ਕੰਮ ਸੌਂਪਿਆ ਗਿਆ ਸੀ। ਹੋਰ ਜਾਂਚ ਜਾਰੀ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅੱਤ ਦੀ ਗਰਮੀ ਜਾਰੀ ਹੈ। ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਜ਼ੋਰਦਾਰ ਗਰਮੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਰਾਸ਼ਟਰੀ ਰਾਜਧਾਨੀ ਵਿੱਚ 25 ਮਈ ਤੱਕ ਲੂ ਚੱਲਣ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ। ਸ਼ਹਿਰ ਵਿੱਚ ਦਿਨ ਦੌਰਾਨ ਜ਼ਬਰਦਸਤ ਗਰਮੀ ਪੈਣ ਅਤੇ ਵੱਧ ਤੋਂ ਵੱਧ ਤਾਪਮਾਨ 44 ਤੋਂ 46 ਡਿਗਰੀ ਸੈਲਸੀਅਸ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਉੱਤਰ ਪ੍ਰਦੇਸ਼ ਵੀ ਜ਼ੋਰਦਾਰ ਗਰਮੀ ਦੀ ਮਾਰ ਵਿੱਚ ਹੈ ਅਤੇ ਰਾਜ ਵਿੱਚ ਤਾਪਮਾਨ ਰੋਜ਼ ਨਵੇਂ ਰਿਕਾਰਡ ਬਣਾ ਰਿਹਾ ਹੈ। ਰਾਜ ਦੇ ਬੁੰਦੇਲਖੰਡ ਇਲਾਕੇ ਵਿੱਚ ਬਾਂਦਾ ਜ਼ਿਲ੍ਹਾ ਵੱਧ ਤੋਂ ਵੱਧ 48.2 ਡਿਗਰੀ ਸੈਲਸੀਅਸ ਤਾਪਮਾਨ ਨਾਲ ਕੱਲ੍ਹ ਲਗਾਤਾਰ ਤੀਜੇ ਦਿਨ ਦੇਸ਼ ਦਾ ਸਭ ਤੋਂ ਗਰਮ ਸਥਾਨ ਰਿਹਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਭਿਆਨਕ ਗਰਮੀ ਲਗਾਤਾਰ ਜਾਰੀ ਹੈ। ਦੋਹਾਂ ਰਾਜਾਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਵਿਚਕਾਰ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਇਸ ਲਈ ਔਰੇਂਜ ਅਲਰਟ ਜਾਰੀ ਕੀਤਾ ਹੋਇਆ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵੀ ਤੇਜ਼ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਇੱਕ ਰਿਪੋਰਟ।
1: ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਆਉਣ ਵਾਲੇ 3 ਤੋਂ 4 ਦਿਨਾਂ ਦੌਰਾਨ ਮੌਸਮ ਖੁਸ਼ਕ ਰਹੇਗਾ ਅਤੇ ਤਾਪਮਾਨ ਵਧੇਗਾ। ਦੋਵਾਂ ਰਾਜਾਂ ਦੇ ਪੱਛਮੀ ਜ਼ਿਲ੍ਹਿਆਂ 'ਚ ਗਰਮੀ ਦੇ ਹੋਰ ਵਧਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਇਹ ਜ਼ਿਲ੍ਹੇ ਅੰਮ੍ਰਿਤਸਰ, ਫਿਰੋਜ਼ਪੁਰ, ਤਰਨ ਤਾਰਨ, ਮਾਨਸਾ, ਸੰਗਰੂਰ, ਬਠਿੰਡਾ ਅਤੇ ਮੁਕਤਸਰ ਹੋਣਗੇ ਅਤੇ ਹਰਿਆਣਾ ਵਿੱਚ ਹਿਸਾਰ, ਰੋਹਤਕ, ਝੱਜਰ, ਭਿਵਾਨੀ, ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਸਭ ਤੋਂ ਵੱਧ ਗਰਮੀ ਮਹਿਸੂਸ ਹੋਵੇਗੀ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਫਰੀਦਕੋਟ 47.3 ਡਿਗਰੀ ਸੈਲਸੀਅਸ ਤਾਪਮਾਨ ਨਾਲ ਅਤੇ ਹਰਿਆਣਾ ਵਿੱਚ ਰੋਹਤਕ 46.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸਥਾਨ ਰਹੇ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਰਾਜਸਥਾਨ ਵਿੱਚ ਵੀ ਗਰਮੀ ਦਾ ਕਹਿਰ ਜਾਰੀ ਹੈ। ਰਾਜ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 42 ਅਤੇ 46 ਡਿਗਰੀ ਸੈਲਸੀਅਸ ਵਿਚਕਾਰ ਦਰਜ ਕੀਤਾ ਗਿਆ। ਮੱਧ ਪ੍ਰਦੇਸ਼ ਵੀ ਭਿਆਨਕ ਗਰਮੀ ਦੀ ਮਾਰ ਹੇਠ ਹੈ। ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਲੂ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਰਾਜ ਵਿੱਚ ਪਹਿਲੀ ਵਾਰੀ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਅੱਜ ਬੀਜਿੰਗ ਵਿੱਚ ਗੱਲਬਾਤ ਕੀਤੀ, ਜਿਸ ਵਿੱਚ ਦੁਵੱਲੇ ਸਬੰਧਾਂ ਅਤੇ ਈਰਾਨ ਯੂਕਰੇਨ ਸੰਘਰਸ਼ ਅਤੇ ਅੰਤਰਰਾਸ਼ਟਰੀ ਵਪਾਰ ਸਮੇਤ ਮੁੱਖ ਆਲਮੀ ਮੁੱਦਿਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਗੱਲਬਾਤ ਬੀਜਿੰਗ ਅਤੇ ਮਾਸਕੋ ਵਿਚਕਾਰ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਸੰਯੁਕਤ ਰਾਸ਼ਟਰ SCO ਅਤੇ ਬ੍ਰਿਕਸ ਵਰਗੇ ਮੰਚਾਂ ਰਾਹੀਂ ਤਾਲਮੇਲ ਵਧਾਏਗੀ। ਦੋਹਾਂ ਦੇਸ਼ਾਂ ਨੇ ਵਪਾਰ, ਊਰਜਾ ਅਤੇ ਸੁਰੱਖਿਆ ਵਿੱਚ ਵੱਧ ਰਹੇ ਸਹਿਯੋਗ ਨੂੰ ਵੀ
2: ਆਵਾਜ਼ ਦੇ ਵਿੱਚ ਇਹ ਟਰੈਕ

हाँ जी, नमस्कार, सत श्री अकाल, आदाब एंड गुड आफ्टरनून। जिंदगी जिंदाबाद। ਯੋ ਦੋਸਤੋ, ਦੁਪਹਿਰ ਦੇ 2 ਵੱਜ ਚੁੱਕੇ ਨੇ ਐਂਡ ਤੁਹਾਨੂੰ ਪਤਾ ਹੀ ਹੈ ਜੀ, ਜਦੋਂ ਇਹ ਮਿਊਜ਼ਿਕ ਐਂਡ ਜਦੋਂ ਇਹ ਤਕੀਆ ਕਲਾਮ ਜਿਵੇਂ ਮੈਂ ਸਵਾਗਤ ਕਰਦਾ ਹਾਂ, ਪਤਾ ਲੱਗ ਜਾਂਦਾ ਨਾ, ਆਵਾਜ਼ ਨੂੰ ਪਤਾ ਲੱਗ ਜਾਂਦਾ ਹੈਗਾ ਯਾਰ ਕਿ ਕੌਣ ਆ ਗਿਆ। ਜੀ ਹਾਂ, ਤੁਹਾਡਾ ਦੋਸਤ ਮੋਹਿਤ ਰਬਲ ਪਹੁੰਚ ਗਿਆ ਐਫ ਐਮ ਰੇਨਬੋ ਦੇ ਸਟੂਡੀਓ, ਪ੍ਰੋਗਰਾਮ ਲੈ ਕੇ ਹਾਜ਼ਰ। ਦਿਲ ਅੱਜ ਸ਼ਾਇਰ ਹੈ, ਸੋ ਬਹੁਤ ਸਾਰੀਆਂ ਸ਼ਾਇਰੀਆਂ ਲੈ ਕੇ ਮੈਂ ਤੁਹਾਡੇ ਤੱਕ ਪਹੁੰਚ ਚੁੱਕਿਆ ਵਾਂ। ਸੋ ਜਨਾਬ, ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਨਾ ਮੇਰਾ ਪੂਰਾ ਪੂਰਾ ਸਾਥ ਦੇਣਾ ਹੈ। ਵਟਸਐਪ 'ਤੇ ਮੈਨੂੰ ਸ਼ਾਇਰੀਜ਼ ਜਿਹੜੀਆਂ ਨੇ ਤੁਸੀਂ ਭੇਜਣੀਆਂ ਨੇ, ਵਟਸਐਪ ਤੁਹਾਨੂੰ ਪਤਾ ਹੀ ਹੈ ਜੀ, 9855102 9855102 7। ਸੋ ਠੀਕ ਹੈ ਜੀ, ਇਸ ਪ੍ਰੋਗਰਾਮ ਦੇ ਵਿੱਚ ਬੜੇ ਪਿਆਰੇ ਪਿਆਰੇ ਜੀ ਗੀਤ ਜਿਹੜੇ ਅਸੀਂ ਪਲੇਅ ਕਰਦੇ ਹਾਂ, ਅਤੇ ਮੈਂ ਬਹੁਤ ਸਾਰੇ ਗੀਤ ਚੁਣ ਕੇ ਬੈਠਾ ਹੋਇਆ ਵਾਂ, ਪਰ ਮੈਂ ਇੱਕ ਸ਼ੁਰੂਆਤ ਜਿਹੜੀ ਹੈ ਬੜੀ ਖੂਬਸੂਰਤ ਗੀਤ ਕਹਿ ਲਓ, ਗਜ਼ਲ ਕਹਿ ਲਓ, ਸਤਿੰਦਰ ਸਰਤਾਜ ਹੁਣਾਂ ਦੀ, ਤੁਹਾਡੇ ਸਾਰਿਆਂ ਦੀ ਰੇਡੀਓ ਸੈੱਟ 'ਤੇ ਤੁਸੀਂ ਹੁਣ ਇੰਜੋਏ ਕਰਨ ਜਾ ਰਹੇ ਹੋ। ਐਂਡ ਠੀਕ, ਇਸ ਤੋਂ ਬਾਅਦ ਜਿਹੜੀਆਂ ਫਰਮਾਇਸ਼ਾਂ ਕਹਿ ਲਓ ਜਾਂ ਜਿਹੜੀਆਂ ਸ਼ਾਇਰੀਸ ਕਹਿ ਲਓ ਤੁਸੀਂ ਜਿਹੜੇ ਸਾਨੂੰ ਭੇਜੋਗੇ, ਉਹ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। ਨੰਬਰ ਤੁਸੀਂ ਵਾਕਫ ਹੋ, 9855102 10 10 27। ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ ਠੀਕ 3 ਵਜੇ ਤੱਕ।

ਬਾਕੀ ਜੀ ਕਿਸੇ ਨਾਲ ਮਿਲ ਕੇ ਨਾ ਸੱਚੀ ਮੁੱਚੀ ਇੱਦਾਂ ਹੀ ਫੀਲ ਹੁੰਦਾ ਹੈ ਕਿ ਸ਼ਾਇਦ ਇਸ ਪਰਸਨ ਦੇ ਨਾਲ ਨਾ ਇੱਕ ਕੋਈ ਪੁਰਾਣਾ ਜਿਹਾ ਮੋਹ ਹੈ, ਕੋਈ ਰਿਸ਼ਤਾ ਹੈ, ਕੁਛ ਕੁਛ ਤਾਂ ਹੈ, ਕੁਛ ਖਾਸ ਹੈ। ਅਤੇ ਉਹ ਫਿਰ ਜੇ ਖਾਸ ਜਿਸ ਨੂੰ ਮਿਲ ਜਾਂਦਾ ਉਹ ਫਿਰ ਸੱਤਵੇਂ ਆਸਮਾਨ 'ਤੇ ਪਹੁੰਚ ਜਾਂਦਾ। ਅਤੇ ਕੁਝ ਇੱਦਾਂ ਦੀ ਹੀ ਫੀਲਿੰਗ ਸਾਡੇ ਦੋਸਤ ਜਿਹੜੇ ਨੇ ਸਾਡੇ ਨਾਲ ਰੱਖਦੇ ਨੇ, ਈਵਨ ਅਸੀਂ ਵੀ ਉਹਨਾਂ ਲਈ ਰੱਖਦੇ ਹਾਂ, ਕਿਉਂਕਿ ਜਦੋਂ ਸਾਨੂੰ ਉਹਨਾਂ ਦੇ ਮੈਸੇਜਸ ਆਉਂਦੇ ਨੇ ਜਾਂ ਚਿੱਠੀਆਂ ਆਉਂਦੀਆਂ ਨੇ ਜਾਂ ਫਿਰ ਜਦੋਂ ਫੋਨ ਕਾਲ 'ਤੇ ਗੱਲ ਹੁੰਦੀ ਹੈ, ਤਾਂ ਵਾਕਈ ਲੱਗਦਾ ਕਿ ਕੋਈ ਸਾਂਝ ਕੋਈ ਤਾਂ ਹੋਏਗੀ, ਨਹੀਂ ਤਾਂ ਐਵੇਂ ਕਿਸੇ ਨੂੰ ਬਿਨਾਂ ਦੇਖੇ ਬਿਨਾਂ ਮਿਲੇ ਅਸੀਂ ਕਿਵੇਂ ਕਿਸੇ ਦੇ ਨਾਲ ਐਡੀਆਂ ਮਿੱਠੀਆਂ ਪਿਆਰੀਆਂ ਗੱਲਾਂ ਬਾਤਾਂ ਕਰ ਲੈਂਦੇ ਹਾਂ। ਸੋ ਇਸੇ ਹੀ ਕੜੀ ਦਾ ਹਿੱਸਾ ਹੈ ਅੱਜ ਦਾ ਪ੍ਰੋਗਰਾਮ, ਜਿਸਦਾ ਨਾਮ ਹੈ ਜੀ ਦਿਲ ਅੱਜ ਸ਼ਾਇਰ ਹੈ, ਜੋ ਕਿ ਤੁਸੀਂ ਇੰਜੋਏ ਕਰੋਗੇ ਆਪਣੇ ਦੋਸਤ ਮੋਹਿਤ ਰੂਬਲ ਦੇ ਨਾਲ। ਸਮਾਂ ਹੋ ਚੁੱਕਿਆ ਦੁਪਹਿਰ ਦੇ 2:08 ਹੋ ਚੁੱਕੇ ਨੇ, ਅਤੇ ਦੋਸਤਾਂ ਨੇ ਸ਼ੁਰੂ ਕਰ ਦਿੱਤੀ ਆਪਣੀ ਮਹਿਫਿਲ, ਸਾਨੂੰ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ ਨੇ। ਜਿਵੇਂ ਪਹਿਲਾਂ ਸਾਨੂੰ ਮੈਸੇਜ ਆਇਆ ਰਾਜ ਨਸਰਾਲਾ ਜੀ ਦਾ, ਲਿਖਿਆ ਹੈ ਕਿ ਇੱਥੇ ਕੋਈ ਕਿਸੇ ਦਾ ਬਣਦਾ ਨਹੀਂ, ਇੱਥੇ ਕੋਈ ਕਿਸੇ ਦਾ ਬਣਦਾ ਨਹੀਂ, ਤੂੰ ਬਣਾ ਕੇ ਦੇਖ ਲੈ ਆਖਿਰ।

ਪਾਗਲ ਕਹਿ ਟੁਰ ਜਾਣਗੇ, ਤੂੰ ਕਿਸੇ ਦੀ ਖਾਤਿਰ ਭਾਵੇਂ ਖੁਦ ਨੂੰ ਸੂਲੀ ਚੜ੍ਹਾ ਕੇ ਦੇਖਦਾ। ਕਿਆ ਬਾਤ ਹੈ, ਬੜੀ ਸੋਹਣੀ ਸ਼ਾਇਰੀ ਸਾਨੂੰ ਭੇਜੀ ਹੈ ਰਾਜ ਨਸਰਾਲਾ ਜੀ। ਜੇਕਰ ਤੁਸੀਂ ਖੁਦ ਲਿਖੀਏ, ਕਿਉਂਕਿ ਹਰ ਵਾਰੀ ਸ਼ਾਇਰੀ ਦੇ ਨਾਲ ਤੁਸੀਂ ਨਾਮ ਵੱਖ ਵੱਖ ਲਿਖਿਆ, ਇੱਕ ਵਾਰੀ ਪਾਲੀ ਪਿਆਲਾ ਵੀ ਲਿਖਿਆ, ਫਿਰ ਰਾਇਮਾ ਪਿਆਲਾ ਵੀ ਲਿਖਿਆ, ਕੀ ਮੈਨੂੰ ਦੱਸ ਸਕਦੇ ਹੋ ਕਿ ਇਹ ਤੁਹਾਡੀ ਆਪ ਜੀ ਦੀ ਲਿਖੀ ਹੋਈ ਹੈ? ਥੋੜ੍ਹਾ ਜਿਹਾ ਮੈਨੂੰ ਦੱਸ ਦਿਉ, ਕਿਉਂਕਿ ਜੇਕਰ ਜਿਹੜੇ ਦੋਸਤ ਨੇ ਕਿਸੇ ਹੋਰ ਦੀ ਵੀ ਸ਼ਾਇਰੀ ਲਿਖ ਕੇ ਭੇਜ ਰਹੇ ਨੇ, ਸੋ ਅਸੀਂ ਚਾਹਵਾਂਗੇ ਕਿ ਤੁਸੀਂ ਉਹਨਾਂ ਦਾ ਨਾਮ ਜਿਹੜਾ ਹੈ ਬਕਾਇਦਾ, ਜਿਹਨਾਂ ਦਾ ਓਰਿਜਨਲ ਥੋਟ ਹੈ, ਜਿਹਨਾਂ ਨੇ ਓਰਿਜਨਲੀ ਉਸਨੂੰ ਲਿਖਿਆ, ਉਹਨਾਂ ਦਾ ਨਾਮ ਜ਼ਰੂਰ ਭੇਜਣ। ਜੇਕਰ ਕਿਸੇ ਹੋਰ ਦੀ ਵੀ ਹੈ, ਬਸ ਉਹਨਾਂ ਦਾ ਨਾਮ ਜ਼ਰੂਰ ਮੈਨਸ਼ਨ ਕਰ ਦੇਣ। ਅਗਲਾ ਸਾਨੂੰ ਕਿਸੇ ਨੇ ਨਾ ਸ਼ਾਇਰੀ ਦਾ ਇੱਕ ਲਿੰਕ ਭੇਜ ਦਿੱਤਾ, ਜੋ ਕਿ ਤਾਲਿਬ ਅਲੀ ਸਾਹਿਬ ਨੇ ਲਿਖੀ ਹੋਈ ਹੈ, ਜਾਂ ਤਾਲਿਬ ਅਲੀ ਜੀ ਨੇ ਸ਼ੇਅਰ ਕੀਤੀ ਹੋਈ। ਵੈਸੇ ਤਾਂ ਲਿਖਿਆ ਹੈ ਕਿ ਇਸ਼ਕ ਨੇ ਇਨਸਾਨ ਕੋ ਕਿਆ ਬਣਾ ਦਿਆ, ਇਸ਼ਕ ਨੇ ਇਨਸਾਨ ਕੋ ਕਿਆ ਬਣਾ ਦਿਆ, ਕਿਸੀ ਕੋ ਕਵੀ ਤੋ ਕਿਸੀ ਕੋ ਕਾਤਿਲ ਬਣਾ ਦਿਆ, ਦੋ ਫੂਲੋਂ ਕਾ ਬੋਝ ਨਾ ਉਠਾ ਸਕੀ ਥੀ ਮੁਮਤਾਜ਼, ਦੋ ਫੂਲੋਂ ਕਾ ਬੋਝ ਨਾ ਉਠਾ ਸਕੀ ਥੀ ਮੁਮਤਾਜ਼, ਔਰ ਸ਼ਾਹਜਹਾਂ ਨੇ ਉਸਕੀ ਯਾਦ ਮੇਂ ਤਾਜ ਮਹਿਲ ਬਣਵਾ ਦਿਆ। ਕਿਆ ਬਾਤ ਹੈ, ਇਹ ਸ਼ਾਇਰੀ ਸਾਨੂੰ ਦਾ ਲਿੰਕ ਕਹਿ ਲਓ ਜਾਂ ਵੈਸੇ ਸਾਨੂੰ ਭੇਜੀ ਹੈ ਰਾਮ ਸਰੂਪ ਅਰੋੜਾ ਜੀ ਨੇ, ਚੌਂਕ ਛੈਲੀਆਂ ਸੁਲਤਾਨਪੁਰ ਲੋਧੀ। ਲਿਖਿਆ, ਨਮਸਕਾਰ ਸਰ, ਮੋਹਿਤ ਜੀ, ਆਫਟਰ ਲੌਂਗ ਟਾਈਮ ਇੰਜੋਇੰਗ ਯੂਅਰ ਹਾਰਟ ਟੱਚਿੰਗ ਵਾਇਸ, ਗੋਡ ਬਲੈਸ ਯੂ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਰਾਮ ਸਰੂਪ ਅਰੋੜਾ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜਣ ਦੇ ਲਈ। ਲਓ ਜੀ, ਇੱਕ ਬੜੀ ਹੀ ਖੂਬਸੂਰਤ ਇੱਕ ਕੰਪੋਜੀਸ਼ਨ ਕਹਿ ਲਓ, ਪੇਸ਼ਕਸ਼ ਕਹਿ ਲਓ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਆਵਾਜ਼ ਦੇ ਵਿੱਚ, ਬੜੀ ਪੰਜਾਬੀ ਦੇ ਵਿੱਚ ਬੜਾ ਖੂਬਸੂਰਤ ਗੀਤ, ਜਿਸ ਨੂੰ ਅਲੱਗ ਅਲੱਗ ਸਮਿਆਂ ਦੇ ਵਿੱਚ ਬਹੁਤ ਅਲੱਗ ਅਲੱਗ ਸਿੰਗਰਸ ਨੇ ਗਾਉਣ ਦੀ ਕੋਸ਼ਿਸ਼ ਕੀਤੀ ਹੈ, ਬਖੂਬੀ ਉਹਨਾਂ ਨੇ ਵੀ ਨਿਭਾਇਆ, ਸੋਹਣਾ ਨਿਭਾਇਆ, ਪਰ ਨੁਸਰਤ ਸਾਹਿਬ ਦੀ ਆਵਾਜ਼ ਦੇ ਵਿੱਚ ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ ਜਿਹੜਾ ਗੀਤ ਨਾ

ਸੁਣ ਰੇਡੀਓ ਦੀ ਮਿੱਠੀ ਮਿੱਠੀ ਕੂਕ ਕੇ ਪ੍ਰੋਗਰਾਮ ਕਰਨ ਵਾਲਾ ਤੈਨੂੰ ਯਾਦ ਨਹੀਂ ਆਉਂਦਾ ਹੈ ਜਦੋਂ ਤੁਸੀਂ ਇੰਜੋਏ ਕਰੇ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਐਂਡ ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ ਸਮਾਂ ਚਕਰਾ ਦੁਪਹਿਰ ਦੇ 2:14 ਸੋ ਲਓ ਜੀ ਅੱਗੇ ਵੱਧਦੇ ਹਾਂ ਅੱਗੇ ਆਪਾਂ ਕੋਲ ਇੱਕ ਮੈਸੇਜ ਹੈ ਲਿਖਿਆ ਹੈ ਫਿਲਮ ਦਿਲ ਆਜ ਸ਼ਾਇਰ ਹੈ ਆਰ ਜੇ ਮੋਹਿਤ ਰੁਬਲ ਸਰ ਜੀ ਵੈਰੀ ਗੁੱਡ ਆਫਟਰਨੂਨ ਅੱਜ ਤੁਸੀਂ ਬਹੁਤ ਦਿਨੋਂ ਕੇ ਬਾਅਦ ਆਏ ਹੋ ਜੀ ਇਸ਼ਕ ਵੀ ਤੂੰ ਔਰ ਇੰਤਜ਼ਾਰ ਵੀ ਤੂੰ ਧੜਕਨੋਂ ਕਾ ਪਹਿਲਾ ਪਿਆਰ ਵੀ ਤੂੰ ਮੁਹੱਬਤ ਕੀ ਹਰ ਦੁਆ ਮੇਂ ਸ਼ਾਮਿਲ ਮੇਰੀ ਰੂਹ ਕਾ ਸਬਸੇ ਖੂਬਸੂਰਤ ਅਹਿਸਾਸ ਵੀ ਤੂੰ ਕਿਆ ਬਾਤ ਹੈ ਕਿਰਨ ਮੈਮ ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ ਤੋਂ ਥੈਂਕ ਯੂ ਸੋ ਮੱਚ ਮੈਮ ਫੋਰ ਬਿਊਟੀਫੁਲ ਵਰਡਸ ਅਤੇ ਅੱਗੇ ਆਪਾਂ ਕੋਲ ਇੱਕ ਹੋਰ ਮੈਸੇਜ ਆਇਆ ਲਿਖਾਇਆ ਭੇਜਿਆ ਇਹਨਾਂ ਨੇ ਅਤੇ ਕਿ ਜਿਵੇਂ ਨਾਲ ਪਤੰਗ ਦੇ ਡੋਰਾਂ ਦਾ ਜਿਵੇਂ ਚੰਨ ਦੇ ਨਾਲ ਚਕੋਰਾਂ ਦਾ ਜਿਵੇਂ ਮੰਜ਼ਿਲ ਦੇ ਨਾਲ ਰਾਹਾਂ ਦਾ ਤੇਰਾ ਮੇਰਾ ਰਿਸ਼ਤਾ ਬਣ ਗਿਆ ਰੂਹਾਂ ਅਤੇ ਸਾਹਾਂ ਦਾ ਜਿਵੇਂ ਫੁੱਲਾਂ ਦੇ ਨਾਲ ਟਾਹਣੀਆਂ ਦਾ ਜਿਵੇਂ ਲਹਿਰਾਂ ਦੇ ਨਾਲ ਪਾਣੀਆਂ ਦਾ ਜਿਵੇਂ ਬੇੜੀ ਦੇ ਨਾਲ ਮਲਾਹਾਂ ਦਾ ਤੇਰਾ ਮੇਰਾ ਰਿਸ਼ਤਾ ਬਣ ਗਿਆ ਰੂਹਾਂ ਅਤੇ ਸਾਹਾਂ ਦਾ ਜਿਵੇਂ ਨਾਲ ਹਨੇਰੇ ਚੋਰਾਂ ਦਾ ਜਿਵੇਂ ਬੱਦਲਾਂ ਦੇ ਨਾਲ ਮੋਰਾਂ ਦਾ ਜਿਵੇਂ ਦੁੱਧ ਦੇ ਨਾਲ ਛਾਵਾਂ ਦਾ ਤੇਰਾ ਮੇਰਾ ਰਿਸ਼ਤਾ ਬਣ ਗਿਆ ਰੂਹਾਂ ਅਤੇ ਸਾਹਾਂ ਦਾ ਜਿਵੇਂ ਸ਼ਮਾਂ ਦੇ ਨਾਲ ਪਰਵਾਨੇ ਦਾ ਜਿਵੇਂ ਇਸ਼ਕ 'ਚ ਰਾਮ ਦੀਵਾਨੇ ਦਾ ਜਿਵੇਂ ਪਿਆਰ 'ਚ ਗਲ ਅਤੇ ਬਾਹਾਂ ਦਾ ਤੇਰਾ ਮੇਰਾ ਰਿਸ਼ਤਾ ਬਣ ਗਿਆ ਰੂਹਾਂ ਅਤੇ ਸਾਹਾਂ ਦਾ ਸਾਨੂੰ ਜਿਹੜੀ ਲਿਖਤ ਹੈ ਬੜੀ ਖੂਬਸੂਰਤ ਭੇਜੀ ਹੈ ਭੇਜਣ ਵਾਲੇ ਦਾ ਨਾਮ ਸ਼ਾਇਦ ਰਾਮਜੀਤ ਕਰਕੇ ਹੈ ਰਾਮ ਜੀ ਬਹੁਤ ਸੋਹਣਾ ਹੈ ਅਗਰ ਤੁਸੀਂ ਖੁਦ ਦਾ ਲਿਖਿਆ ਹੈ ਤਾਂ ਮੈਂ ਫਿਰ ਜ਼ਿਆਦਾ ਮਤਲਬ ਵਾਹ ਵਾਹ ਕਹਿਣੀ ਚਾਹਵਾਂਗਾ ਅਤੇ ਅਗਰ ਕਿਸੇ ਹੋਰ ਦਾ ਵੀ ਭੇਜਿਆ ਹੈ ਤਾਂ ਬਸ ਨਾਮ ਦੱਸ ਦਿਓ ਕਿਉਂਕਿ ਬਹੁਤ ਬਹੁਤ ਖੂਬਸੂਰਤ ਲਿਖਿਆ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸੋ ਆਓ ਅੱਗੇ ਵਧਦੇ ਹਾਂ ਪ੍ਰੋਗਰਾਮ ਦੇ ਵਿੱਚ ਅਤੇ ਇੱਕ ਹੋਰ ਮੈਸੇਜ ਪੜ੍ਹ ਲੈਂਦੇ ਹਾਂ ਮੈਸੇਜ ਹੈ ਜੀ ਪਿਆਰ ਮੁਹੱਬਤ ਦੇ ਕਿੱਸੇ ਬੇਕਾਰ ਹੋਏ ਪਿਆਰ ਮੁਹੱਬਤ ਦੇ ਕਿੱਸੇ ਬੇਕਾਰ ਹੋਏ ਜਦੋਂ ਦੇਖਿਆ ਤਾਂ ਦਿਲ ਦੇ ਟੁਕੜੇ ਹਜ਼ਾਰ ਹੋਏ ਕਿਆ ਬਾਤ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਮੇਰੀ ਸ਼ਾਇਰੀ ਪੜ੍ਹਨੀ ਜੀ ਮੈਂ ਨਵਾਂ ਸਰੋਤਾ ਹਾਂ ਤੁਹਾਡੇ ਇਸ ਪ੍ਰੋਗਰਾਮ ਦਾ ਨਾਮ ਸੁਖਦੀਪ ਸਿੰਘ ਧੀਮਾਨ ਪਿੰਡ ਬਡਾਲੀ ਨੇੜੇ ਕੁਰਾਲੀ ਸ਼ਹਿਰ ਜ਼ਿਲ੍ਹਾ ਰੂਪਨਗਰ ਬਹੁਤ ਬਹੁਤ ਸਵਾਗਤ ਹੈ ਜੀ ਸੁਖਦੀਪ ਜੀ ਤੁਹਾਡਾ ਆਕਾਸ਼ਵਾਣੀ ਦੇ ਇਸ ਪਰਿਵਾਰ ਦੇ ਵਿੱਚ ਅਤੇ ਸੋਹਣਾ ਲਿਖਦੇ ਜੇ ਇੱਦਾਂ ਹੀ ਖੂਬਸੂਰਤ ਲਿਖਦੇ ਰਹੋ ਅਤੇ ਇੱਦਾਂ ਹੈ ਕਿ ਮੈਸੇਜ ਜੇਕਰ ਸਾਨੂੰ ਇੰਨੇ ਸੋਹਣੇ ਸੋਹਣੇ ਆ ਹੀ ਰਹੇ ਨੇ ਤਾਂ ਇੱਕ ਮੈਸੇਜ ਹੋਰ ਰੀਡ ਕਰ ਲੈਂਦਾ ਗੁੱਡ ਆਫਟਰਨੂਨ ਸਰ ਗੁਰਬਿੰਦਰ ਜੋੜਾ ਪਰਮਜੀਤ ਜੋੜਾ ਡਾਕਟਰ ਰਜਨੀਤ ਜੋੜਾ ਤਰਨ ਤਾਰਨ ਤੋਂ ਲਿਖ ਰਹੇ ਨੇ ਕਿ ਇਸ਼ਕ ਇਨਸਾਨ ਨਾ ਕੀਤਾ ਤਾਂ ਬਦਨਸੀਬ ਹੋ ਗਏ ਇਸ਼ਕ ਇਨਸਾਨ ਨਾਲ ਕੀਤਾ ਤਾਂ ਬਦਨਸੀਬ ਹੋ ਗਏ ਇਸ਼ਕ ਖੁਦਾ ਨਾ ਕੀਤਾ ਤਾਂ ਉਹਦੇ ਕਰੀਬ ਹੋ ਗਏ ਪੱਲਾ ਛੱਡ ਕੇ ਦੁਨੀਆ ਦਾ ਜਦੋਂ ਦਾ ਉਹਦਾ ਹੱਥ ਫੜਿਆ ਸੱਚ ਜਾਣੀ ਉਦੋਂ ਦੇ ਚੰਗੇ ਨਸੀਬ ਹੋ ਗਏ ਕਿਆ ਬਾਤ ਹੈ ਬਹੁਤ ਖੂਬਸੂਰਤ ਲਓ ਜੀ ਹੁਣ ਇੱਕ ਗੀਤ ਸੁਣ ਹੀ ਲੈਂਦੇ ਹਾਂ ਕਿਉਂਕਿ ਬਹੁਤ ਪਿਆਰੇ ਦੋਸਤ ਬਹੁਤ ਕੁਝ ਭੇਜ ਰਹੇ ਨੇ ਸੋ ਬੜੀ ਖੂਬਸੂਰਤ ਗਜ਼ਲ ਮਹਿੰਦੀ ਹਸਨ ਜੀ ਦੀ ਆਵਾਜ਼ ਦੇ ਵਿੱਚ

ਯਾਨੀ ਕਿ ਮੋਸਟਲੀ ਮੈਂ 7 to 11 ਹੁੰਦਾ ਵਾਂ, ਅਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਇੱਦਾਂ ਇੱਕ ਇੱਕ ਹਾਜ਼ਰੀ ਆ ਵੀ ਮਨਜ਼ੂਰ ਕਰਿਆ ਕਰੋ ਜਨਾਬ। ਓਕੇ ਜੀ, ਮੈਸੇਜ ਆਇਆ ਜੀ, ਰਾਜ ਨਸਰਾਲਾ ਮੇਰੇ ਕੋਲ ਕੰਮ ਕਰ ਰਹੇ ਨੇ, ਰਾਜਪਾਲੀ ਪਿਆਲਾ। ਠੀਕ ਹੈ ਜੀ, ਥੈਂਕ ਯੂ ਸੋ ਮੱਚ ਜੀ। ਅਤੇ ਅੱਗੇ ਵੱਧਦੇ ਹਾਂ, ਹੁਣ ਅੱਗੋਂ ਮੈਸੇਜ ਆਇਆ ਸਾਡੇ ਕੋਲ, ਚੌਹਾਨ ਫਰੋਮ ਅੰਮ੍ਰਿਤਸਰ ਲਿਖ ਰਹੇ ਨੇ ਕਿ ਆਂਖੇ ਬੰਦ ਕਰਨੇ ਸੇ ਤੁਮ ਦਿਖਣਾ ਬੰਦ ਤੋ ਹੋ ਜਾਤੇ ਹੋ, ਆਂਖੇ ਬੰਦ ਕਰਨੇ ਸੇ ਤੁਮ ਦਿਖਣਾ ਬੰਦ ਤੋ ਹੋ ਜਾਤੇ ਹੋ, ਲੇਕਿਨ ਉਨ ਯਾਦੋਂ ਕਾ ਕਿਆ ਕਰੂੰ ਜਿਸਮੇ ਤੁਮ ਹਰ ਪਲ ਨਜ਼ਰ ਆਤੇ ਹੋ। ਕਿਆ ਵਧੇ ਜੀ, ਇਕਬਾਲ ਸਿੰਘ ਚੌਹਾਨ ਜੀ, ਸੋਹਣਾ ਸੋਹਣਾ, ਬਹੁਤ ਸੋਹਣਾ। ਇੱਕ ਹੋਰ ਮੈਸੇਜ ਆਇਆ, ਲਿਖਿਆ ਜੀ, ਗੁੱਡ ਆਫਟਰਨੂਨ ਸਰ, ਰਿਟਨ ਬਾਏ ਗਗਨਪ੍ਰੀਤ ਕੌਰ ਫਰੋਮ, ਅੱਛਾ ਲਿਵਜ਼ ਇਨ ਟਾਂਡਾ। ਠੀਕ ਹੈ ਜੀ, ਟਾਂਡੇ ਵਾਲਿਓ, ਤੁਹਾਡੀ ਵੀ ਪੜ੍ਹ ਲੈਂਦੇ ਹਾਂ। ਅੱਛਾ, ਅਲਬਟ੍ਰੋਸ ਆਪਣਾ ਤਕੱਲਸ, ਜਿਹੜਾ ਆਪਣਾ ਪੈਨ ਨੇਮ ਲਿਖਿਆ ਉਹਨਾਂ ਨੇ, ਬਹੁਤ ਖੂਬਸੂਰਤ। ਇਹ ਬਹੁਤ ਦਿਲ ਚਾਹਤਾ ਹੈ ਕਿ ਕਹਿ ਦੂੰ ਤੁਝੇ, ਬਹੁਤ ਦਿਲ ਚਾਹਤਾ ਹੈ ਕਿ ਕਹਿ ਦੇ ਤੁਝੇ ਕਿ ਤੂੰ ਬਹੁਤ ਅੱਛਾ ਲੱਗਤਾ ਹੈ ਮੁਝੇ, ਕਿ ਬਹੁਤ ਦਿਲ ਚਾਹਤਾ ਹੈ ਕਿ ਕਹਿ ਦੇ ਤੁਝੇ ਕਿ ਬਹੁਤ ਅੱਛਾ ਲੱਗਤਾ ਹੈ ਤੂੰ ਮੁਝੇ, ਕਿ ਰੁਕ ਜਾਤੇ ਹੈ ਯੇ ਸੋਚ ਕਰ ਕਿਆ ਕਹੇਗਾ ਵੋ ਜੋ ਬਹੁਤ ਚਾਹਤਾ ਹੈ ਤੁਝੇ। ਅਰੇ ਯਾਰ, ਬੜਾ ਕੰਪਲੀਕੇਟਡ ਜਿਹਾ ਲਿਖਿਆ ਪਰ ਬੜਾ ਸੋਹਣਾ ਲਿਖਿਆ, ਮੈਂ ਸੋਹਣਾ ਨਹੀਂ ਨਿਭਾ ਪਾਇਆ ਪਰ ਤੁਸੀਂ ਬਹੁਤ ਸੋਹਣਾ ਲਿਖਿਆ, ਥੈਂਕ ਯੂ ਸੋ ਮੱਚ ਗਗਨ ਜੀ, ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜਣ ਦੇ ਲਈ, ਐਂਡ ਬਹੁਤ ਸੋਹਣਾ ਲਿਖ ਦਿਓ। ਅੱਗੇ ਜੀ ਇੱਕ ਹੋਰ ਮੈਸੇਜ ਆਇਆ, ਉਹ ਰੇ ਲਿਖਿਆ, ਮੋਹਿਤ ਸਰ ਕੈਸੇ ਹੋ ਸਰ, ਕਾਫੀ ਦਿਨ ਕੇ ਬਾਅਦ ਆਏ ਹੋ ਸਰ, ਖੈਰ ਸਭ ਠੀਕ ਤੋ ਥਾ, ਮੇਰਾ ਫੇਵਰੇਟ ਆਰਜੇ ਆਪਕਾ ਸਰ, ਜਲਦੀ ਆਇਆ ਕਰੋ। ਓਕੇ ਜੀ, ਲਿਖਿਆ ਕਿ ਮਾਧੁਰੀ ਕਰਕੇ ਜੋ ਖਾਣਾ ਖਿਲਾਇਆ ਹੈ ਵੋ ਬਾਪ ਹੈ, ਅੱਛਾ ਮਜ਼ਦੂਰੀ ਕਰਕੇ ਜੋ ਖਾਣਾ ਖਿਲਾਤਾ ਹੈ ਵੋ ਬਾਪ ਹੈ, ਦੁਨੀਆ ਕੀ ਬਲਾਓ ਸੇ ਜੋ ਬਚਾਤਾ ਹੈ ਵੋ ਬਾਪ ਹੈ, ਕਿ ਖਾਣਾ ਬਣਾ ਕਰ ਖਿਲਾਤੀ ਹੈ ਵਹਿ, ਖਾਣਾ ਬਣਾ ਕਰ ਖਿਲਾਤੀ ਹੈ ਵਹਿ, ਮਨ ਮੇਰੀ ਰੋਜ਼ੀ ਕਮਾ ਕਰਕੇ ਜੋ ਲਾਤਾ ਹੈ ਵੋ ਬਾਪ ਹੈ। ਅੱਛਾ, ਰੋਜ਼ ਕੀ ਜੋ ਮਜ਼ਦੂਰੀ ਕਰਕੇ ਲਾਤਾ ਹੈ ਵੋ ਬਾਪ ਹੈ, ਬਹੁਤ ਸੋਹਣਾ। ਇਹ ਦੋਸਤੋ, ਤੁਸੀਂ ਇੱਦਾਂ ਸੋਹਣਾ ਲਿਖ ਦਿਓ, ਛੋਟੀ ਜਿਹੀ ਬਸ ਗੁਜ਼ਾਰਿਸ਼ ਹੈ, ਜਦੋਂ ਆਪ ਲਿਖਦੇ ਹੋ ਨਾ, ਖਾਸ ਕਰਕੇ ਟਾਈਪਿੰਗ ਦੇ ਵਿੱਚ ਥੋੜ੍ਹਾ ਜਿਹਾ ਕੌਮਾ ਯੂਜ਼ ਕਰ ਲਿਆ ਕਰੋ, ਕਿਉਂਕਿ ਉਹ ਇਕੱਠਾ ਲਾਈਨ ਤੁਸੀਂ ਜਦੋਂ ਭੇਜ ਦਿੰਦੇ ਹਾਂ ਤਾਂ ਸਾਨੂੰ ਵੀ ਥੋੜ੍ਹਾ ਮੁਸ਼ਕਿਲ ਜਿਹਾ ਹੋ ਜਾਂਦਾ। ਹੁਣ ਜਿਹੜੀ ਤੁਸੀਂ ਫੋਟੋ ਭੇਜੀ ਹੈ ਉਹਦੇ ਵਿੱਚ ਬਕਾਇਦਾ ਕੌਮਾ ਫੁੱਲ ਸਟੋਪ ਡੰਡੀ ਸਭ ਕੁਛ ਲੱਗਾ, ਜਿਵੇਂ ਤੁਸੀਂ ਬੜਾ ਸੋਹਣਾ ਭੇਜਿਆ, ਪਿਆਰ ਵੋ ਨਹੀਂ ਜੋ ਦੁਨੀਆ ਕੋ ਦਿਖਾਇਆ ਜਾਏ, ਪਿਆਰ ਵੋ ਨਹੀਂ ਜੋ ਦੁਨੀਆ ਕੋ ਦਿਖਾਇਆ ਜਾਏ, ਪਿਆਰ ਵੋ ਹੈ ਜੋ ਦਿਲ ਸੇ ਨਿਭਾਇਆ ਜਾਏ, ਸੱਚਾ ਪਿਆਰ ਕਭੀ ਖਤਮ ਨਹੀਂ ਹੋਤਾ, ਵੋ ਔਰ ਗਹਿਰਾ ਹੋਤਾ ਜਾਤਾ ਹੈ, ਪਿਆਰ ਮੇਂ ਮਿਲਣਾ ਜ਼ਰੂਰੀ ਨਹੀਂ, ਕਭੀ ਕਭੀ ਸਾਥ ਦੇਣਾ ਹੀ ਕਾਫੀ ਹੋਤਾ ਹੈ, ਪਿਆਰ ਪਾਣੇ ਕੀ ਚਾਹਤ ਮਤ ਰੱਖੋ, ਪਿਆਰ ਬਣੋ, ਪਿਆਰ ਆਪਣੇ ਆਪ ਮਿਲੇਗਾ। ਕਿਆ ਬਾਤ ਹੈ, ਮੈਂ ਕਹਿੰਦਾ ਗੂਗਲ 'ਤੇ ਸਰਚ ਕੀਤਾ ਹੋਣਾ ਇਹਨਾਂ ਨੇ ਪਿਆਰ, ਅਤੇ ਜੋ ਸਾਹਮਣੇ ਆ ਗਿਆ ਚੱਕ ਕੇ ਸਾਨੂੰ ਭੇਜ ਦਿੱਤਾ। ਪਿੱਛੇ ਵਾਲੇ ਨੇ ਮੁਹੰਮਦ ਮੁਜ਼ੱਫਰ, ਮੁਹੰਮਦ ਅਰਮਾਨ ਔਰ ਖੁਰਦ ਜ਼ਿਲ੍ਹਾ ਮਲੇਰਕੋਟਲਾ ਤੋਂ ਭੇਜ ਰਹੇ ਨੇ, ਕਿਆ ਬਾਤ ਹੈ। ਪਿੱਛੇ ਤੁਸੀਂ ਆਪ ਲਿਖਿਆ, ਸੋਹਣਾ ਲਿਖਿਆ, ਮੈਂ ਚਾਹਾਂਗਾ ਕਿ ਤੁਸੀਂ ਹੋਰ ਇੱਦਾਂ ਹੀ ਲਿਖਦੇ ਰਹੋ, ਬਸ ਕੋਮਾਸ ਜਿਹੜੇ ਨੇ ਉਹ ਥੋੜ੍ਹਾ ਜਿਹਾ ਸਹੀ ਤਰ੍ਹਾਂ ਯੂਜ਼ ਕਰਦੇ ਰਹੋ, ਠੀਕ ਹੈ ਜੀ। ਚਲੋ ਜੀ, ਇੱਕ ਹੁਣ ਗੀਤ ਦਾ ਸਮਾਂ ਹੋ ਗਿਆ, ਗੀਤ ਮੈਂ ਕੱਢ ਬੈਠਾ, ਹਾਂ ਕੱਢਤਾ ਮੈਂ, ਚਲੋ ਆਓ ਇੰਜੋਏ ਕਰਦੇ ਹਾਂ।

ਅੱਜ ਯਾਦ ਆਵੇ ਜਦੋਂ ਉਸ ਮਰ ਜਾਣੀ ਦੀ ਕਿਆ ਬਾਤ ਹੈ। ਦੋ ਹੀ ਲਾਈਨਾਂ ਲਿਖੀਆਂ ਪਰ ਬੜੀਆਂ ਸੋਹਣੀਆਂ ਲਿਖੀਆਂ ਨੇ ਅਰਜਨ ਸਿੰਘ ਜੀ, ਅਰਜਨ ਬੈਲੀ ਨੇ। ਲਓ ਜੀ ਮੈਂ ਸਾਰੇ ਮੈਸੇਜ ਪੜ੍ਹ ਦਿੱਤੇ ਨਿਸ਼ਚਿਤ ਹੀ। ਲਓ ਜੀ ਆਪਾਂ ਵੈਸੇ ਇੱਕ ਇੱਕ ਪੜ੍ਹਨਾ ਹੁੰਦਾ ਹੋਣਾ, ਚਲੋ ਆਪਾਂ ਫਲੋ ਫਲੋ 'ਚ ਜ਼ਿਆਦਾ ਪੜ੍ਹਦੇ ਨੇ। ਜਿਹੜੇ ਸੁਣ ਰਹੇ ਨੇ ਅਤੇ ਇੱਕ ਉਹ ਤਾਂ ਮੈਸੇਜ ਭੇਜਣ ਹੀ, ਜਿਹਨਾਂ ਦਾ ਪਹਿਲਾਂ ਵੀ ਆ ਚੁੱਕਿਆ ਉਹ ਦੁਬਾਰਾ ਵੀ ਭੇਜ ਸਕਦੇ ਨੇ, ਕੋਈ ਚੱਕਰ ਨਹੀਂ। ਨੰਬਰ ਤੁਹਾਨੂੰ ਪਤਾ ਹੀ ਹੈ 9855101027, ਤੁਹਾਡੀ ਲੱਗੀ ਲੋਟਰੀ, ਤੁਸੀਂ ਦੂਜੀ ਵਾਰ ਵੀ ਮੈਸੇਜ ਭੇਜੋ ਅੱਜ, ਠੀਕ ਹੈ। ਜਿਹਨਾਂ ਜਿਹਨਾਂ ਨੇ ਆਪਣਾ ਹੋਰ ਵੀ ਲਿਖਿਆ ਮਟੀਰੀਅਲ ਹੋਰ ਵੀ ਭੇਜ ਸਕਦੇ ਹੋ। ਆਜ ਹਮ ਪੜ੍ਹੇਂਗੇ ਕਿਉਂਕਿ ਆਜ ਹਮਾਰਾ ਜੋ ਦਿਲ ਜੋ ਹੈ ਉਹ ਚਾਹਤਾ ਹੈ ਕਿ ਔਰ ਵੀ ਐਸੇ ਐਸੇ ਖੂਬਸੂਰਤ ਮੈਸੇਜਿਸ ਜੋ ਹੈ ਵੋ ਸ਼ਾਇਰੀ ਜੋ ਹੈ ਵੋ ਪੜ੍ਹੀ ਜਾਏ। ਔਰ ਇੱਕ ਖੂਬਸੂਰਤ ਗਾਨਾ ਰੇਖਾ ਭਾਰਦਵਾਜ ਕੀ ਆਵਾਜ਼ ਮੈਂ ਪਲੇ ਕਰ ਰਹਾ ਹੂੰ ਆਪ ਸਭੀ ਕੇ ਲੀਏ।

ਜਦੋਂ ਤੁਸੀਂ ਇੰਜੋਏ ਕਰ ਰਹੇ ਪ੍ਰੋਗਰਾਮ ਆਪਣੇ ਦੋਸਤ ਮੋਹਿਤ ਰੁੱਬਲ ਦੇ ਨਾਲ, ਪ੍ਰੋਗਰਾਮ ਦਾ ਨਾਮ ਦਿਲ ਆਰਟ ਸ਼ਾਇਰ ਹੈ, ਐਂਡ ਤੁਸੀਂ ਇਸ ਪ੍ਰੋਗਰਾਮ ਨੂੰ ਖੂਬਸੂਰਤੀ ਦੇ ਨਾਲ ਇੰਜੋਏ ਕੀਤਾ, ਕਿਉਂਕਿ ਖੂਬਸੂਰਤੀ ਦੇ ਨਾਲ ਜਿਹੜੇ ਤੁਸੀਂ ਮੈਸੇਜ ਭੇਜੇ ਨੇ ਉਹ ਬੜੇ ਕਮਾਲ ਦੇ ਸਨ। ਸੋ ਇੱਕ ਹੋਰ ਮੈਸੇਜ ਜਾਂਦੇ ਜਾਂਦੇ ਸਾਨੂੰ ਮੁਹੰਮਦ ਮੁਜ਼ੱਫਰ ਜਿਹੜੇ ਨੇ, ਮੁਹੰਮਦ ਅਰਮਾਨ ਜਿਹੜੇ ਨੇ ਮਲੇਰਕੋਟਲਾ ਤੋਂ, ਉਹ ਸਾਨੂੰ ਭੇਜਣ ਨੇ ਲਿਖਿਆ ਹੈ ਕਿ ਕਭੀ ਸੋਚਾ ਹੈ, ਕਭੀ ਸੋਚਾ ਹੈ ਜਿਸ ਦੇਸ਼ ਮੇਂ ਲੋਕ ਗਾਏ ਕੋ ਮਾਂ ਕਹਿ ਕਰ ਪੂਛਤੇ ਹੈ, ਉਸ ਦੇਸ਼ ਮੇਂ ਕਈ ਮਾਂ ਬਾਪ ਬੁਢਾਪੇ ਮੇਂ ਅਕੇਲੇ ਕਿਉਂ ਛੋੜ ਦੀਏ ਜਾਤੇ ਹੈ, ਮੰਦਿਰੋਂ ਮੇਂ ਲਾਖੋਂ ਚੜ ਜਾਤੇ ਹੈ, ਲੇਕਿਨ ਘਰ ਮੇਂ ਬੈਠੇ ਬੂੜੇ ਪਿਤਾ ਕੀ ਦਵਾਈ ਮਹਿੰਗੀ ਲਗਤੀ ਹੈ। ਔਰ ਫਿਰ ਲੋਕ ਕਹਿਤੇ ਹੈ ਕਿ ਸੰਸਕਾਰ ਖਤਮ ਹੋ ਗਏ, ਸੰਸਕਾਰ ਖਤਮ ਨਹੀਂ ਹੋਏ, ਬਸ ਰਿਸ਼ਤੋਂ ਸੇ ਜ਼ਿਆਦਾ ਮਬਲਾਈਲ ਜੋ ਹੈ ਉਹ ਜ਼ਰੂਰੀ ਹੋ ਚੁੱਕਾ ਹੈ। ਠੀਕ ਹੈ ਜੀ, ਥੈਂਕ ਯੂ। ਸ਼ਾਇਰੀਜ਼ ਭੇਜਿਆ ਕਰੋ ਦੋਸਤੋ, ਸ਼ਾਇਰੀਜ਼ ਭੇਜਿਆ ਕਰੋ, ਕਿ ਕਭੀ ਕਭੀ ਜ਼ਿੰਦਗੀ ਮੇਂ ਐਸਾ ਮੋੜ ਆਤਾ ਹੈ ਜਹਾਂ ਇਨਸਾਨ ਟੂਟ ਜਾਤਾ ਹੈ ਪਰ ਦਿਖਾਤਾ ਨਹੀਂ, ਮੈਂ ਵੀ ਉਨ੍ਹੀਂ ਲੋਕੋਂ ਮੇਂ ਸੇ ਹੂੰ, ਬਾਹਰ ਸੇ ਹੱਸਤਾ ਹੂੰ ਤਾਂ ਕਿ ਕਿਸੀ ਕੋ ਮੇਰੇ ਦਰਦ ਕਾ ਅੰਦਾਜ਼ਾ ਨਾ ਹੋ, ਪਰ ਅੰਦਰ ਹੀ ਅੰਦਰ ਖੁਦ ਸੇ ਲੜਤਾ ਹੂੰ, ਜੈਸੇ ਆਪਣਾ ਸਬਸੇ ਕਰੀਬ ਸਮਝਾ ਵੋ ਸਬਸੇ ਦੂਰ ਹੋ ਗਿਆ, ਬਾਤੇ ਤੋ ਆਜ ਵੀ ਹੋਤੀ ਹੈ ਪਰ ਪਹਿਲੇ ਜੈਸੇ ਆਪਣਾ ਮਨ ਅਬ ਖਤਮ ਹੋ ਚੁੱਕਾ ਹੈ, ਹਰ ਬਾਰ ਸਮਝੌਤੇ ਕਰਤਾ ਰਹਾ ਯੇ ਸੋਚ ਕੇ ਕਿ ਰਿਸ਼ਤਾ ਬਚਾਇਆ ਜਾ ਸਕਤਾ ਹੈ, ਪਰ ਸ਼ਾਇਦ ਮੈਂ ਅਕੇਲਾ ਹੀ ਥਾ ਜਿਸ ਰਿਸ਼ਤੇ ਕੋ ਬਚਾਨਾ ਚਾਹਤਾ ਥਾ। ਰਾਤ ਕੋ ਜਬ ਸਬ ਸੋ ਜਾਤੇ ਥੇ ਤਬ ਅਸਲੀ ਸੱਚ ਸਾਹਮਣੇ ਆਤਾ ਹੈ, ਆਂਖੋਂ ਮੇਂ ਆਂਸੂ ਹੋਤੇ ਹੈ ਪਰ ਕਿਸੀ ਕੋ ਦਿਖਾਇਆ ਨਹੀਂ ਜਾ ਸਕਤਾ, ਕਿਉਂਕਿ ਸਭ ਕੋ ਲਗਤਾ ਹੈ ਕਿ ਮੈਂ ਬਹੁਤ ਮਜ਼ਬੂਤ ਹੂੰ, ਕਭੀ ਕਭੀ ਦਿਲ ਕਰਤਾ ਹੈ ਕਿ ਕੋਈ ਬਸ ਇਤਨਾ ਪੁੱਛ ਲੇ ਕਿ ਤੂੰ ਠੀਕ ਹੈ ਨਾ, ਔਰ ਮੈਂ ਬਿਨਾਂ ਸੋਚੇ ਸਭ ਕੁਛ ਬਤਾ ਦਿੱਤਾ ਹੂੰ, ਪਰ ਅਬ ਆਦਤ ਹੋ ਗਈ ਹੈ ਚੁੱਪ ਰਹਿਣੇ ਕੀ। ਅਗਰ ਇਹ ਪੜ੍ਹ ਕੇ ਤੁਮੇ ਵੀ ਆਪਣੇ ਕਿਸੀ ਦਰਦ ਕੀ ਯਾਦ ਆ ਗਈ ਹੋ ਤੋ ਸਮਝ ਜਾਣਾ ਕਿ ਇਹ ਕਹਾਣੀ ਸਿਰਫ ਮੇਰੀ ਨਹੀਂ ਹੈ, ਇਹ ਤੁਹਾਰੀ ਵੀ ਹੈ। ਅਰੇ ਕਿਆ ਬਾਤ ਹੈ, ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ। ਲਓ ਜੀ, ਵਾਈਂਡ ਅਪ ਕਰਦੇ ਹਾਂ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ, ਅਤੇ ਥੈਂਕ ਯੂ ਸੋ ਮਚ ਜੀ ਟੂ ਆਲ ਮਾਈ ਫਰੈਂਡਸ ਹੂ ਸੈਂਡ ਬਿਊਟੀਫੁਲ ਸ਼ਾਇਰੀਜ਼ ਮੈਸੇਜਿਸ ਇਨ ਨਜ਼ਮ ਟੂ ਦਿਸ ਪ੍ਰੋਗਰਾਮ, ਸੋ ਥੈਂਕ ਯੂ ਸੋ ਮਚ। ਸੋ ਦਿਸ ਇਜ਼ ਮੋਹਿਤ ਰੁੱਬਲ ਸਾਈਨਿੰਗ ਆਫ ਸਪੈਸ਼ਲੀ ਫਰੋਮ ਦਿਸ ਪ੍ਰੋਗਰਾਮ ਓਨਲੀ, ਵੀ ਵਿਲ ਸੀ ਯੂ ਅਰਾਊਂਡ 4 o'clock, ਬਿਕੋਜ਼ 3 to 4 ਤੁਸੀਂ ਇੰਜੋਏ ਕਰੋਗੇ ਰੇਡੀਓ ਡਾਕਟਰ ਸਾਡੇ ਡੈਲੀ ਪ੍ਰੋਗਰਾਮ ਤੋਂ। ਲਓ ਜੀ, ਹੁਣ ਇੰਜੋਏ ਕਰਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ, ਦੁਬਾਰਾ ਮਿਲਾਂਗੇ 4 o'clock।

ਕਿਆ ਬਾਤ ਹੈ। ਪ੍ਰੋਗਰਾਮ ਦੇ ਅੰਤ ਵਿੱਚ ਇੱਕ ਖੂਬਸੂਰਤ ਗਾਣੇ ਦੇ ਨਾਲ ਅਸੀਂ ਪ੍ਰੋਗਰਾਮ ਨੂੰ ਅਸੀਂ ਹੁਣ ਇੱਥੇ ਖਤਮ ਕਰਦੇ ਹਾਂ ਅਤੇ ਕੋਈ ਚੱਕਰ ਨਹੀਂ, ਆਪਾਂ ਦੁਬਾਰਾ ਫਿਰ ਮਿਲਾਂਗੇ ਠੀਕ 4 ਵਜੇ। ਐਫਐਮ ਬੈਂਡ 102.6 MHz 'ਤੇ ਤੁਸੀਂ ਹੁਣੇ ਇੰਜੋਏ ਕਰ ਰਹੇ ਸੀ ਪ੍ਰੋਗਰਾਮ ਦਿਲ ਆ ਸ਼ਾਇਰ ਹੈ। ਫਿਲਹਾਲ ਦੁਪਹਿਰ ਦੇ ਪੂਰੇ 3 ਵਜਣ ਜਾ ਰਹੇ ਨੇ ਅਤੇ ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਜੁੜ ਜਾਓਗੇ ਸਾਡੇ ਦਿੱਲੀ ਕੇਂਦਰ ਦੇ ਨਾਲ ਅਤੇ ਇੰਜੋਏ ਕਰੋਗੇ ਅਗਲਾ ਪ੍ਰੋਗਰਾਮ ਰੇਡੀਓ ਡਾਕਟਰ ਫਰੋਮ ਆਰ ਦਿੱਲੀ ਸਟੇਸ਼ਨ।

0: ਤੁਸੀਂ ਨਾ ਇੱਕ ਕੋਈ ਨਾ ਕੋਈ ਉਹ ਵੈਂਡਰ ਬਣਨਾ, ਕੋਈ ਨਾ ਕੋਈ ਇਸ ਚੀਜ਼ ਵੇਚਣ ਵਾਲਾ ਬਣਨਾ ਹੈ, ਅਤੇ ਪ੍ਰੋਗਰਾਮ ਇੰਨਾ ਜ਼ਿਆਦਾ ਹਿੱਟ ਗਿਆ ਕਿ ਲੋਕਾਂ ਦੇ ਮੈਸੇਜ ਆ ਗਏ ਕਿ ਰਾਊਂਡ 2 ਕਰੋ, ਅਸੀਂ ਵੀ ਕਰਾਂਗੇ। ਓਕੇ ਜੀ, ਰਾਊਂਡ 2 ਆਫ ਇੰਡੀਅਨ ਸੈਲਰਸ ਔਰ ਇੰਡੀਅਨ ਵੈਂਡਰਸ ਲੈ ਕੇ ਹਾਜ਼ਰ ਹੋ ਚੁੱਕਾ ਜੀ ਤੁਹਾਡਾ ਆਪਣਾ ਦੋਸਤ ਮੋਹਿਤ ਰੁਬ। ਯਾਨੀ ਕਿ ਤੁਸੀਂ ਪ੍ਰੋਗਰਾਮ ਵਿੱਚ ਨਾ ਪਤਾ ਕੀ ਕਰਨਾ, ਦੇਖੋ ਥੋੜ੍ਹਾ ਸਿੰਪਲ ਕਰ ਦਿੰਦੇ, ਪਹਿਲੀ ਗੱਲ ਤਾਂ ਗਰਮੀ ਬਹੁਤ ਹੈ ਨਾ, ਅਤੇ ਥੋੜ੍ਹਾ ਜ਼ਿਆਦਾ ਸੌਖਾ ਸੌਖਾ ਹੀ ਕਰਾਂਗੇ ਤਾਂ ਜੋ ਲੋਕ ਤੰਗ ਨਾ ਹੋਣ, ਗਰਮੀ 'ਚ ਪਿਪ ਪਿਪ ਨਾ ਕਰਨ। ਅਤੇ ਪ੍ਰੋਗਰਾਮ ਕੀ ਕਰਨਾ, ਤੁਸੀਂ ਸਾਨੂੰ ਫੋਨ ਮਿਲਾਉਣਾ, ਤੁਹਾਨੂੰ ਨੰਬਰ ਪਤਾ ਹੀ ਹੈ 081-23-42-174 01812342-174। ਸੋ ਗਰਮੀਆਂ ਦੇ ਵਿੱਚ ਜਿਵੇਂ ਕਿ ਸਾਡੇ ਗਲੀਆਂ ਦੇ ਵਿੱਚ ਜਿਹੜੇ ਅਲੱਗ ਅਲੱਗ ਭਾਈ ਜਿਹੜੇ ਸਮਾਨ ਵਿੱਚ ਆਉਂਦੇ ਨੇ, ਚਾਹੇ ਕੁਲਫੀ ਵਾਲਾ ਕੁਲਫੀ ਵਾਲਾ ਜਾਂ ਫਿਰ ਟਿੱਕੀ ਵਾਲਾ, ਹੈ ਨਾ, ਆਪਣੀ ਸਿਰਫ ਤਵੇ 'ਤੇ ਉਹ ਜਿਹੜੀ ਮਾਰਦਾ ਆਪਣਾ, ਯੂ ਨੋ, ਕੁਛ ਮਾਰਦਾ ਠੱਕ ਠੱਕ ਕਰਕੇ, ਲੋਕਾਂ ਨੂੰ ਪਤਾ ਲੱਗਦਾ ਟਿੱਕੀ ਵਾਲਾ ਆ ਗਿਆ, ਜਾਂ ਫਿਰ ਗੋਲ ਗੱਪੀ ਜਾਂ ਕੁਝ ਵੀ ਜਨਾਬ, ਕੁਝ ਵੀ। ਈਵਨ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਅੰਬ ਵੀ ਵੇਚਣ ਆ ਰਹੇ ਨੇ, ਮਿੱਠੇ ਅੰਬ, ਖਰਬੂਜੇ, ਦਵਾਣਾ, ਜੋ ਵੀ ਗਰਮੀ 'ਚ ਵਿੱਚ ਤੁਸੀਂ ਚਾਹੇ ਗੰਨੇ ਦਾ ਰਸ, ਤੁਸੀਂ ਕਿਹੜੇ ਭਾਈ ਦੀ ਕਿਹੜੀ ਕਾਪੀ ਕਰਨਾ ਚਾਹੁੰਦੇ ਹੋ, ਤੁਸੀਂ ਫੋਨ ਮਿਲਾ ਕੇ ਪ੍ਰੋਗਰਾਮ 'ਚ ਉਸ ਭਾਈ ਦੀ ਨਕਲ ਕਰਨੀ ਹੈ, ਕਰਕੇ ਸੋਹਣੇ ਤਰੀਕੇ ਨਾਲ ਦੱਸਣੀ ਹੈ। ਨਹੀਂ ਕਰੋਗੇ ਤਾਂ ਮੈਂ ਦੱਸਾਂਗਾ, ਤਾਂ ਹੀ ਤੁਹਾਡੀ ਫਰਮਾਇਸ਼ ਹੋ ਰਹੀ ਹੋਏਗੀ, ਐਵੇਂ ਨਹੀਂ ਮੈਂ ਕਰਨਾ। ਲਓ ਜੀ, ਇੱਕ ਦੋਸਤ ਆ ਹੀ ਚੁੱਕੇ ਨੇ, ਫਿਰ ਸਿੱਧਾ ਹੀ ਫਿਰ ਲਾ ਦਈਏ ਫਿਰ ਹਾਜ਼ਰੀ ਉਹਨਾਂ ਦੀ। ਲਓ ਜੀ, ਹੈਲੋ ਬਈ, ਇੱਕ ਤਾਂ ਰੇਡੀਓ ਤੋਂ ਪਿੱਛੋਂ ਆਵਾਜ਼ ਘੱਟ ਕਰ ਦਿਆ ਕਰੋ, ਸਾਰਾ ਫਲੋ ਖਰਾਬ ਕਰ ਦਿੰਦੇ ਜੇ। ਹੈਲੋ,
1: ਹਾਂਜੀ, ਸਤਿ ਸ੍ਰੀ ਅਕਾਲ ਸਰ।
0: ਸਤਿ ਸ੍ਰੀ ਅਕਾਲ ਜੀ, ਕੌਣ ਸਰ ਗੱਲ ਕਰ ਰਹੀ?
1: ਸਰ ਜੀ, ਮਨਪ੍ਰੀਤ ਗੱਲ ਕਰਨ ਦਿਆ ਜੀ, ਪਿੰਡ ਮਗਰਿੰਦਪੁਰ ਤੋਂ, ਨਿੱਕੀ ਮੱਖੀ, ਜ਼ਿਲ੍ਹਾ ਤਰਨ ਤਾਰਨ।
0: ਮਨਪ੍ਰੀਤ ਤਰਨ ਤਾਰਨ ਤੋਂ ਗੱਲ ਕਰ ਰਹੇ ਜੀ?
1: ਹਾਂਜੀ ਹਾਂਜੀ ਸਰ ਜੀ, ਤੁਹਾਡੀ ਆਵਾਜ਼ ਬਹੁਤ ਚਿਰ ਪਿੱਛੋਂ ਸੁਣਨ ਨੂੰ ਮਿਲੀ ਹੈ ਸਰ ਜੀ, ਪ੍ਰੋਪਰ ਸਰ ਜੀ।
0: ਨਹੀਂ ਯਾਰ, ਤੁਸੀਂ ਪੂਰਾ ਦਿਨ ਸੁਣਿਆ ਕਰੋ, ਮੈਂ ਰਾਤ ਨੂੰ 7-11 ਆਉਂਦਾ ਹੁੰਦਾ ਵਾਂ, ਐਸੀ ਗੱਲ ਨਹੀਂ ਕੋਈ।
1: ਅੱਛਾ ਅੱਛਾ ਜੀ ਸਰ, ਅਸੀਂ ਫਿਰ ਦਿਨ ਦੇ ਟਾਈਮ ਸੁਣਦੇ ਹਾਂ ਨਾ ਪ੍ਰੋਗਰਾਮ ਸਰ ਜੀ, 6 ਵਜੇ ਤੱਕ।
0: ਮੇਰੇ ਕਰਕੇ 7-11 ਵੀ ਸੁਣ ਲਿਆ ਕਰੋ। ਹੋਰ ਕੀ ਹਾਲ ਚਾਲ, ਠੀਕ ਹੋ?
1: ਹਾਂਜੀ ਹਾਂਜੀ ਵਧੀਆ ਸਰ, ਤੁਸੀਂ ਸੁਣਾਓ ਸਰ?
0: ਗਰਮੀਆਂ ਤੋਂ ਨਿਜਾਤ ਪਾਉਣ ਲਈ ਕੀ ਕਰ ਰਹੇ ਹੋ?
1: ਸਰ ਜੀ, ਖਾਣ ਪੀਣ ਵੱਲੋਂ ਵੇਖਿਓ ਸਰ ਜੀ, ਜਿਸ ਤਰ੍ਹਾਂ ਮਤਲਬ ਨਿੰਬੂ ਪਾਣੀ ਦਾ ਜ਼ਿਆਦਾ ਜੂਸ ਕਰਨ ਦਾ ਜੀ।
0: ਠੀਕ ਹੈ,
1: ਠੰਡੇ ਨਾਲ।
0: ਨਹਾਉਣ ਤਾਂ ਨਹੀਂ ਦੇ ਨਿੰਬੂ ਪਾਣੀ ਨਾਲ? ਕਿਹੜਾ ਭਾਈ ਗੋਲ ਗੱਪੇ ਵਾਲਾ ਜਾਂ ਫਿਰ ਕੁਲਫੀ ਵਾਲਾ ਜਾਂ ਫਿਰ ਟਿੱਕੀਆਂ ਵਾਲਾ ਜਾਂ ਫਿਰ ਸਬਜ਼ੀਆਂ ਵਾਲਾ, ਜਿਹੜਾ ਵੀ ਭਾਈ ਜਿੱਦਾਂ ਲੱਛੇ ਵਾਲਾ, ਕਿਹੜਾ ਭਾਈ ਹੈ ਜਿਹੜੀ ਤੁਸੀਂ ਨਕਲ ਕਰ ਸਕਦੇ ਹੋ ਬੋਲਣ ਦੇ ਅੰਦਾਜ਼ ਦੇ ਵਿੱਚ? ਜਿੰਨੀ ਕੁ ਤੁਸੀਂ ਆਪਣੇ ਹੋਕਾ ਲਾਇਆ ਵਾ, ਇਮਾਨਦਾਰੀ ਨੇ ਦੱਸਣਾ ਕਿ ਲੋਕ ਘਰੋਂ ਬਾਹਰ ਆਣਗੇ ਸਬਜ਼ੀ ਲੈਣ ਲਈ? ਬਾਲੀ ਠੰਡੀ ਜੀ
1: ਉਹਨਾਂ ਦੀ ਕਾਂ ਸਾਹਿਬ ਜੀ, ਆਪਾਂ ਜਿਹੜਾ ਉਹ ਆਈ ਕਰਦੇ ਸਾਹਿਬ ਜੀ, ਮੇਰੀ ਪੂਰੀ ਉਤਰਾਂ ਨਹੀਂ, ਆਪਾਂ ਜਿੱਦਾਂ ਆਮ ਤੌਰ ਤੇ ਬੋਲਤਾ ਜੀ। ਹਾਂਜੀ,
0: ਉਹੀ ਨਾ, ਤੁਸੀਂ ਆਮ ਜਿਹਾ ਬੋਲਤਾ। ਉਹ ਪਤਾ, ਦੇਖੋ ਸਾਨੂੰ ਲੱਗਦਾ ਕਿ ਉਹ ਬੜਾ ਸੌਖਾ ਜਿਹਾ ਕੰਮ ਹੈ, ਕਿੰਨੀ ਮਿਹਨਤ ਹੈ, ਕਿੰਨਾ ਉੱਚਾ ਸੁਰ ਲਾਉਣਾ ਪੈਂਦਾ, ਕਿੰਨੀਆਂ ਆਵਾਜ਼ਾਂ ਕੱਢਣੀਆਂ ਪੈਂਦੀਆਂ ਤਾਂ ਜਾ ਕੇ ਅਲੱਗ ਗਬਲਟ ਟਵੜ ਚਲਤ ਤਰੇ। ਹਾਂਜੀ ਸਾਹਿਬ ਜੀ,
1: ਦੂਜੀ ਗਲੀ ਦੀ ਆਵਾਜ਼ ਸੁਣ ਜਾਂਦੀ। ਹਾਂ, ਜਿੰਨਾ ਬੋਲਦੇ ਆ ਜੀ ਦੂਜੀ ਗਲੀ ਦੀ
0: ਆਵਾਜ਼। ਜਜ਼ਬਾ ਜਨਾਬ, ਜਜ਼ਬਾ ਜਿਹਨਾਂ 'ਚ ਸਬਜ਼ੀ ਵੇਚਣ ਘਰੋਂ ਨਿਕਲਦੇ ਨਾ, ਤਾਂ ਪੂਰਾ ਜਜ਼ਬਾ ਲੈ ਕੇ ਨਿਕਲਦੇ ਨੇ ਕਿ ਮੈਂ, ਕਿਉਂਕਿ ਘਰ 'ਚ ਉਹਨਾਂ ਨੇ ਵੀ ਜਾ ਕੇ ਰੋਟੀ ਪਕਾਉਣੀ ਹੁੰਦੀ ਆ।
1: ਹਾਂਜੀ, ਹੈ
0: ਨਾ, ਅਤੇ ਉਹਨਾਂ ਨੇ ਜਾ ਕੇ ਰੋਟੀ ਪਕਾਉਣੀ ਹੁੰਦੀ ਹੈ, ਅਤੇ ਉਹ ਮਿਹਨਤ ਕਰਨਗੇ, ਆਪਣਾ ਵੱਖਰਾ ਬੋਲਣਗੇ, ਤਾਂ ਹੀ ਲੋਕ ਘਰੋਂ ਬਾਹਰ ਨਿਕਲਣਗੇ। ਬਥੇਰਿਆਂ ਨੂੰ ਪਤਾ ਲੱਗ ਗਿਆ ਹੋਣਾ ਕਿ ਅੱਜ ਮੋਹਿਤ ਜੀ ਕੀ ਸੁਣਨਾ ਚਾਹੁੰਦੇ ਨੇ, ਤੇ ਚਲੋ ਤੁਸੀਂ ਕੀ ਸੁਣਨਾ ਚਾਹੁੰਦੇ ਹੋ?
1: ਸਰ ਜੀ, ਗੀਤ ਸੁਣਾ ਦਿਓ, ਮਾਟੋ ਫਿਲਮ ਦਾ ਸੁਣਾ ਦਿਓ ਜੀ।
0: ਕੋਈ ਵੀ ਲਾ ਦਈਏ?
1: ਸਰ ਜੀ, ਕੋਈ ਵੀ ਲਾ ਦਿਓ ਜੀ।
0: ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ,
1: ਮਿਹਰਬਾਨੀ, ਧੰਨਵਾਦ ਸਰ ਜੀ।
0: ਓਕੇ ਜੀ,
2: ਅਸੀਂ ਸਾਹਾਂ ਤੋਂ ਵੱਧ ਉਹਨੂੰ ਚਾਹਿਆ।
0: ਲਓ ਜੀ, ਸਲੀਮ ਸਾਹਿਬ ਦਾ ਗਾਣਾ ਮੈਂ ਲਾ ਦਿੱਤਾ ਹੈ, ਕਿ ਬੀਤੀ ਸੁਣਨ। ਓਕੇ ਜੀ, ਸੋ ਇਹਨਾਂ ਦਾ ਗੀਤ ਮੈਂ ਸੁਣਾਵਾਂਗਾ ਜਨਾਬ, ਮੈਂ ਤੁਹਾਡੇ ਕੋਲੋਂ ਵੀ ਬੋਕ ਸੁਣਾਂਗਾ, ਸੋ ਫਟਾਫਟ ਪ੍ਰੋਗਰਾਮ ਵਿੱਚ ਸ਼ਾਮਿਲ ਹੋਵੋ। 081-23-42-174, ਅਤੇ ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਬਈ ਥੋੜ੍ਹੀ ਜਿਹੀ ਆਵਾਜ਼, ਥੋੜ੍ਹੀ ਜਿਹੀ ਮਿਹਨਤ ਕਰਨੀ ਪਏਗੀ, ਥੋੜ੍ਹਾ ਜਿਹਾ ਭਾਈ ਬਣਨਾ ਪਏਗਾ ਕਿ ਕਿਹੜਾ ਭਾਈ ਬਣਿਆ, ਕੀ ਵੇਚਣ ਡਿਆ, ਕਿਉਂ ਵੇਚਣ ਡਿਆ। ਇੱਕ ਹੋਰ ਕਾਲ ਲੈ ਲਈਏ। ਹੈਲੋ, ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
3: ਮੈਂ ਸਰ ਬੋਲ ਰਿਹਾ ਜੀ, ਪਿੰਡ ਕੰਦੋਲਾ ਨੇੜੇ ਆਦੋ।

0: ਤੋਂ ਕੁਲਵਿੰਦਰ ਟੇਲਰ ਬਾਤ ਕਰ ਰਿਹਾ ਜੀ।
1: ਕੁਲਵਿੰਦਰ ਟੇਲਰ ਜੀ,
0: ਹਾਂਜੀ ਸਰ,
1: ਕੀ ਹਾਲ ਚਾਲ ਨੇ? ਠੀਕ ਹੋ?
0: ਬੜੀਆ ਜੀ, ਬਹੁਤ ਸੋਹਣਾ, ਠੀਕ ਠਾਕ। ਆਪਣਾ ਸੁਣਾਓ?
1: ਬਹੁਤ ਵਧੀਆ, ਬਹੁਤ ਵਧੀਆ।
0: ਮੈਂ ਭਾਜੀ ਆਏ ਅੱਜ ਸਬਜ਼ੀਆਂ ਸੁਬਜ਼ੀਆਂ
1: ਅੱਜ ਫਿਰ ਕਿਹੜਾ ਕੀ ਵੇਚੋਗੇ? ਗੋਲ ਗੱਪੇ ਵੇਚਣੇ ਆ, ਦਹੀਂ ਭੱਲੇ ਵੇਚਣੇ ਆ?
0: ਚਲੋ
1: ਠੀਕ ਹੈ। ਗਰਮੀ ਤੋਂ ਬਚਣ ਲਈ ਕੀ ਕਰ ਰਹੇ ਹੋ?
0: ਗਰਮੀ ਤੋਂ?
1: ਹਾਂਜੀ,
0: ਗਰਮੀ ਤੋਂ ਬਚਣ ਲਈ ਸਰ ਅੰਦਰ ਹੀ ਰਹਿੰਦੇ
1: ਆ। ਅੰਦਰ ਹੀ ਰਹਿੰਦੇ ਹੋ? ਚਲੋ ਬਹੁਤ ਵਧੀਆ ਗੱਲ ਆ।
0: ਇਦਾਂ ਦਾ ਸਾਡਾ ਆਪਾਂ ਪੱਕੇ ਥੱਲੇ ਰਹਿਣਾ, ਹਨਾ ਜੀ?
1: ਨਹੀਂ, ਚਲੋ ਬਹੁਤ ਵਧੀਆ, ਬਹੁਤ ਵਧੀਆ।
0: ਲੋੜ ਪਏ ਤਾਂ ਬਾਹਰ ਕਿਤੇ ਨਿਕਲਦੇ, ਪਰ ਨਿਕਲੀਦਾ ਨਹੀਂ, ਫਿਰ ਕੰਮ ਦਾ ਮਤਲਬ ਰੱਖੀਦਾ, ਹਨਾ ਜੀ?
1: ਠੀਕ ਹੈ।
0: ਆਪਾਂ ਕੀ ਕਰਨ ਜਾਣਾ ਬਾਅਦ ਵਿੱਚ? ਭਾਈ ਘਰ ਆ ਜਾਂਦੇ ਸਾਰੇ ਗਲੀਆਂ ਦੇ ਵਿੱਚ ਸਬਜ਼ੀ ਦੇਣ ਲਈ, ਹਨਾ?
1: ਨਹੀਂ, ਸਬਜ਼ੀ ਤੋਂ ਇਲਾਵਾ ਕੋਈ ਕੁਲਫੀ ਵੇਚਣ ਆਉਂਦਾ ਹੋਣਾ, ਕੋਈ ਗੋਲ ਗੱਪੇ ਖਵਾਉਣ ਆਉਂਦਾ ਹੋਣਾ, ਕਿ ਐਂ ਨਾ ਕਹੋ ਕਿ ਗੋਲ ਗੱਪੇ ਨਹੀਂ ਖਾਂਦੇ।
0: ਸਰ ਆਉਂਦੇ ਨੇ ਗੋਲ ਗੱਪੇ, ਆਉਂਦੇ ਨੇ ਸਰ ਰਾਤਪੁਰੇ ਖਾ ਕੇ ਆਉਂਦੇ ਜਾ ਕੇ।
1: ਯਾਰ ਗਲਤ ਗੱਲ ਆ ਯਾਰ, ਤੁਸੀਂ ਹੋਕੇ ਨਾ ਲਾਉਣ ਦੀ ਬਜਾਏ ਕਿੱਦਾਂ ਤੁਸੀਂ ਬਹਾਨੇ ਤੇ ਬਹਾਨਾ ਲਾਈ ਜਾਂਦੇ ਆ।
0: ਹਾਂਜੀ, ਨਹੀਂ ਨਹੀਂ, ਸਬਜ਼ੀ ਵਾਲਾ ਤਾਂ ਬਥੇਰੇ ਆਉਂਦੇ ਤੋਂ ਆਉਂਦੀਆਂ ਮੈਨੂੰ।
1: ਚਲੋ ਸਬਜ਼ੀ ਸਬਜ਼ੀ ਕਰ ਦੋ, ਸਬਜ਼ੀ ਕਰ ਦੋ, ਸਬਜ਼ੀ।
0: ਆਲੂ ਲੈ, ਗੋਭੀ ਲੈ, ਟਿੰਡੇ ਲੈ, ਹਲਵਾ ਕੱਦੂ ਲੈ, ਚੱਪਲ ਕੱਦੂ ਲੈ, ਭਿੰਡੀ ਲੈ, ਰਾਮਾ ਤੁਰੀ ਲੋ ਜੀ।
1: ਤੁਸੀਂ ਬਹੁਤ ਸੋਹਣੀ ਆਵਾਜ਼ ਕੱਢੀ ਹੈ।
0: ਤੁਸੀਂ ਮੈਂ ਦੱਸਦਾ ਜੀ, ਪੁਲਿਸ ਵਾਲਾ ਕੋਈ ਹੈ ਨਾ, ਉਹ ਰਿਟਾਇਰ ਹੋ ਗਿਆ ਤੇ ਉਹ ਕਹਿੰਦਾ ਮੈਂ ਸਬਜ਼ੀ ਵੇਚਣ, ਆਪਾਂ ਵਿਹਲਾ ਕੀ ਕਰਨਾ ਮੈਂ, ਹਨਾ?
1: ਅੱਛਾ ਅੱਛਾ ਅੱਛਾ।
0: ਹਾਂ, ਕਹਿੰਦਾ ਮੈਂ ਵਿਹਲੇ ਨੇ ਕੀ ਕਰਨਾ ਹੈ, ਉਹ ਸਬਜ਼ੀ ਵੇਚਣ ਲੱਗ ਪਿਆ। ਕਹਿੰਦਾ ਚੱਲ ਉਹ ਬੀੜੀ ਲਾਇਆ ਵਾ, ਕਹਿੰਦਾ ਨਾਲੇ ਮੂੰਹ ਮੱਥੇ ਲੱਗ ਜਾ ਕਰੇਗੇ ਸਾਰਿਆਂ ਦੇ। ਤਾਂ ਉਹ ਹੋਕਾ ਲਾਉਣ ਲੱਗ ਪਿਆ, ਤੁਹਾਨੂੰ ਪਤਾ ਫਿਰ ਆਦਤਾਂ ਤਾਂ ਪੁਲਿਸ ਵਾਲੀਆਂ ਆਉਂਦੀਆਂ ਨਾ ਜੀ। ਹਾਂਜੀ, ਤੇ ਕਹਿੰਦਾ ਮੇਰੇ ਕੋਲ ਆਲੂ ਵੀ ਹੈਗੇ ਆ, ਵੀ ਹੈਗੀ ਆ, ਸੀਤੇ ਵੀ ਹੈਗੇ ਆ, ਚੱਪਲ ਕੱਦੂ ਵੀ ਹੈਗਾ। ਕਹਿੰਦਾ ਲੈਣੇ ਤਾਂ ਲੈ ਲਓ, ਨਹੀਂ ਤਾਂ ਮੈਨੂੰ ਦੇਣੇ ਆਉਂਦੇ ਆ।
1: ਉਹ ਜਨਾਬ ਹੋਏ ਨਾ ਜਨਾਬ, ਆਪ ਜੀ ਦੀ ਸੇਵਾ ਦੇ ਵਿੱਚ। ਠੀਕ ਹੈ ਕੁਲਵਿੰਦਰ ਜੀ, ਠੀਕ ਹੈ। ਦੇਖੋ ਇੱਦਾਂ ਕਿ ਮੈਂ ਨਾ ਦੋ ਕੋਲਾਂ ਇੱਕੋ 'ਚ ਲੈ ਲਈਆਂ ਅਤੇ ਫਰਮਾਇਸ਼ 'ਤੇ ਇੱਕ ਹੀ ਪਲੇਅ ਹੋਏਗੀ ਜੋ ਕਿ ਮਾਸਟਰ ਸਲੀਮ ਦੀ, ਠੀਕ ਹੈ? ਤੁਹਾਡੀ ਤੁਹਾਡੀ ਡਿਊ ਹੈਗੀ, ਆਪਾਂ ਕਿਸੇ ਦਿਨ ਫੇਰ ਕਰ ਦਾਂਗੇ ਪੂਰੀ, ਠੀਕ ਹੈ ਜੀ?
0: ਇੱਛਾ ਤਾਂ ਸਰ ਤੁਹਾਡੇ ਨਾਲ ਗੱਲ ਕਰਨ ਦੀ ਸੀਗੀ।
1: ਚਲੋ ਬਹੁਤ ਸ਼ੁਕਰੀਆ, ਠੀਕ ਹੈ,
0: ਬਾਗ ਬਾਗ ਹੋ ਗਿਆ ਕਰਕੇ ਤੁਹਾਡੇ ਨਾਲ ਗੱਲ।
1: ਥੈਂਕ ਯੂ ਸੋ ਮਚ ਜੀ ਕੁਲਵਿੰਦਰ ਜੀ, ਖਿਆਲ ਰੱਖੋ। ਲਓ ਜੀ, ਗਾਣਾ ਸੁਣ ਲੈਂਦੇ ਹਾਂ, ਬਹੁਤਾ ਇੰਤਜ਼ਾਰ ਨਹੀਂ ਕਰਾਉਂਦੇ। ਬਾਕੀ ਆਓ ਪ੍ਰੋਗਰਾਮ ਵਿੱਚ, ਕੁਝ ਵੱਖਰੇ ਜੇ ਵੈਂਟਰਸ ਬਣ ਕੇ ਆਓ, ਕੁਝ ਵੱਖਰੀ ਜੀ ਹੋ ਕੇ ਲਾਓ, ਪਤਾ ਲੱਗੇ ਕਿ ਵੀ ਪ੍ਰੋਗਰਾਮ ਦੇ ਵਿੱਚ ਫਲਾਂ ਫਲਾਂ ਨੇ ਚੰਗੀ ਆਪਣੀ ਰੌਣਕ ਲਾਈ ਸੀ।

0: ਹੈਲੋ
1: ਹੈਲੋ
0: ਜੀ, ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ। ਹੈਲੋ ਜਲੰਧਰ, ਆਪਣੇ ਦੋਸਤ ਮੋਹਿਤ ਰੁੱਬਲ ਦੇ ਨਾਲ ਸਮਾਂ ਹੋ ਚੁੱਕਿਆ ਜੀ। ਸ਼ਾਮ ਦੇ 4:11 ਇੱਕ ਨਵੇਂ ਦੋਸਤ ਸ਼ਾਮਿਲ ਹੋਏ ਨੇ। ਹੈਲੋ
1: ਹੈਲੋ
0: ਹੈਲੋ ਜੀ, ਕੌਣ ਸਾਹਿਬ ਜੁੜੇ ਨੇ?
1: ਪ੍ਰਦੀਪ ਬੋਲਦਾ, ਗੋਪਾਲ ਨਗਰ ਜਲੰਧਰ ਜੀ।
0: ਪ੍ਰਦੀਪ ਜੀ ਗੋਪਾਲ ਨਗਰ ਤੋਂ
1: ਜੀ? ਬਿਲਕੁਲ ਜੀ।
0: ਆ ਬਿਲਕੁਲ, ਆ ਫੁੱਲਾਂ ਵਾਲੇ ਚੌਂਕ ਦੇ ਲਾਗੇ ਛਾਗੇ
1: ਬੱਤਰਾ ਪੈਲਸ ਦੀ ਬੈਕ ਸਾਈਡ?
0: ਆ ਬਸ ਬਸ, ਉਹ ਲਾਗੇ ਉੱਥੇ ਹਨਾ? ਉਹ ਠੀਕ ਠੀਕ ਠੀਕ ਠੀਕ ਹੈ।
1: ਹਾਂਜੀ
0: ਪ੍ਰਦੀਪ ਜੀ, ਤੁਹਾਡੇ ਫਿਰ ਕਿਹੜੇ ਕੌਣ ਕੌਣ ਆਉਂਦਾ, ਫਿਰ ਕੀ ਵੇਚਣ ਆਉਂਦਾ ਭਾਈ?
1: ਸਾਰੇ ਹੀ ਆਉਂਦੇ, ਸਬਜ਼ੀ ਵਾਲਾ ਵੀ ਆਉਂਦਾ, ਟਿੱਕੀ ਵਾਲਾ ਵੀ ਆਉਂਦਾ ਵਾ, ਆਈਸਕ੍ਰੀਮ ਵਾਲਾ ਵੀ ਆਉਂਦਾ ਜੀ।
0: ਫਿਰ ਕਿਹੜੇ ਕਿਹੜੇ ਭਾਈ ਦੀ ਨਕਲ ਕਰਨਾ ਚਾਹੋਗੇ ਅੱਜ?
1: ਕਿਹੜੀ ਕਹੋਗੇ ਤੁਸੀਂ ਜੀ?
0: ਆਏ ਆਈਸਕ੍ਰੀਮ ਵੇਚੋ, ਆਈਸਕ੍ਰੀਮ
1: ਪਹਿਲੇ ਗੋਲ ਗੱਪੇ।
0: ਚਲੋ ਗੋਲ ਗੱਪੇ
1: ਭਾਈ ਆਇਆ ਕਰਾਰੇ, ਗੋਲ ਗੱਪੇ ਲਓ ਜੀ, ਟਿੱਕੀ ਵੀ ਨਾਲ ਲਓ ਜੀ।
0: ਨਹੀਂ
1: ਭਾਈ, ਆਈਸਕ੍ਰੀਮ ਲਓ ਜੀ, ਆਈਸਕ੍ਰੀਮ ਕੁਲਫੀ, ਕੁਲਫੀ ਦੁੱਧ ਵਾਲੀ, ਚੋਕੋਬਾਰ ਕੁਲਫੀ।
0: ਪ੍ਰਦੀਪ ਜੀ ਕਿੰਨੀ ਉਮਰ ਹੈ ਤੁਹਾਡੀ?
1: ਮੇਰੀ ਉਮਰ ਹੈਗੀ 70 ਸਾਲ ਦੀ।
0: ਦੇਖ ਲਓ, 70 ਸਾਲ ਦੇ ਬਜ਼ੁਰਗ ਜੀ ਤੋਂ ਮੈਂ ਕੀ ਕੰਮ ਕਰਾਉਣ ਡਿਆ ਵਾਂ?
1: ਫੇਰ ਕੀ ਹੋ ਗਿਆ, ਕੰਮ ਕੋਈ ਨਹੀਂ ਮਾੜਾ, ਬੰਦਾ ਹੀ ਮਾੜਾ ਹੁੰਦਾ।
0: ਨਹੀਂ ਨਹੀਂ ਪਰ ਮਜ਼ਾ ਆਇਆ ਨਾ, ਕਿਉਂਕਿ ਸਾਡੇ ਅੰਦਰ ਦਾ ਜਿਹੜਾ ਬੱਚਾ ਹੈ ਉਹ ਸਾਰੀਆਂ ਹਰਕਤਾਂ ਕਰਨਾ ਚਾਹੁੰਦਾ।
1: ਹਾਂਜੀ,
0: ਤੇ ਐਸੇ
1: ਹੋਰ ਗੱਲ ਦੱਸਾਂ ਤੁਹਾਨੂੰ?
0: ਹਾਂਜੀ ਹਾਂਜੀ ਸਰ,
1: ਇੱਕ ਹੋਰ ਗੱਲ ਕਰਨ ਲੱਗਾ ਤੁਹਾਡੇ ਨਾਲ।
0: ਹਾਂਜੀ ਹਾਂਜੀ ਪਲੀਜ਼।
1: ਵਿੱਚੋਂ ਤੇ ਪਾਪਾ ਸਬਜ਼ੀ ਲੈ ਲਾ ਭਾਈ ਆਇਆ ਵਾ, ਗੋਭੀ ਲੈ ਲਓ, ਬਤਾਊ ਲੈ ਲਓ,
0: ਕੀ ਬਾਤ ਹੈ,
1: ਕੀਰਾ ਲਓ, ਗੋਭੀ ਲਓ।
0: ਥੈਂਕ ਯੂ ਜੀ, ਥੈਂਕ ਯੂ।
1: ਤਾਜ਼ੀਆਂ ਸਬਜ਼ੀਆਂ ਜੀ,
0: ਕੀ ਬਾਤ,
1: ਸਵੇਰੇ ਸਵੇਰੇ 7 ਵਜੇ ਭਾਈ ਆ ਗਿਆ, ਲੈ ਲਓ ਜੀ।
0: ਅੱਛਾ ਹੁਣ ਤਾਂ ਚਲੋ ਗਰਮੀਆਂ ਦੇ ਵਿੱਚ ਉਹ ਸਾਗ ਵਾਲੇ ਭਾਈ ਨਹੀਂ ਆਉਂਦੇ, ਪਰ ਸਾਗ ਵਾਲੇ ਵੀ ਜੋ ਸਰਦੀਆਂ ਚੰਦੇ ਨਾ, ਉਹ ਵੀ ਬੜਾ ਸੋਹਣਾ ਹੋਕਾ ਲਾਉਂਦੇ ਨਾ।
1: ਜੀ
0: ਦੋਸਤੋ ਦੇਖੋ, 70 ਸਾਲ ਦੇ ਪ੍ਰਦੀਪ ਜੀ ਦਾ ਐਕਸਪੀਰੀਅੰਸ। ਪ੍ਰਦੀਪ ਜੀ ਕਿਹੜਾ ਗਾਣਾ ਸੁਣਨਾ ਚਾਹੋਗੇ?
1: ਗਾਣਾ ਤੁਸੀਂ ਲਾ ਦਿਓ ਸੰਨਿਆਸੀ ਦਾ, ਯੇ ਹੈ ਗੀਤਾ ਕਾ ਗਿਆਨ।
0: ਅਰੇ ਵਾਹ ਵਾਹ ਵਾਹ, ਲੱਭਣਾ ਪੈਣਾ ਮੈਨੂੰ ਸੰਨਿਆਸੀ ਦਾ ਗਾਣਾ, ਠੀਕ ਹੈ, ਯੇ ਹੈ ਗੀਤਾ ਕਾ ਗਿਆਨ। ਆਹ ਤਾਂ ਨਹੀਂ ਲੱਭਿਆ, ਮੈਨੂੰ ਲੱਭਿਆ ਜੀ, ਕਰਮ ਕੀਏ ਜਾ ਫਲ ਕੀ ਫਿਰ ਬਾਲੀ ਉਮਰੀਆ ਭਜਨ,
1: ਇਹੀ ਜੀ ਕਰਮ ਜਾ।
0: ਠੀਕ ਹੈ ਠੀਕ ਹੈ, ਅੱਗੇ ਤੋਂ ਨਾ ਤੁਸੀਂ ਆਹ ਵਰਡ ਬੋਲਣਾ ਕਿ ਕਰਮ ਕੀਏ ਜਾ ਫਲ ਕੀ, ਠੀਕ ਹੈ, ਕਿਉਂਕਿ ਸਾਡੇ ਇਸ ਨਾਮ ਤੋਂ ਗਾਣਾ ਸੇਵ ਹੈ। ਠੀਕ ਹੈ ਜੀ, ਥੈਂਕ ਯੂ ਸੋ ਮਚ ਪ੍ਰਦੀਪ ਜੀ, ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਆਪਾਂ ਆਨਲਾਈਨ ਹੀ ਆਪਾਂ ਸਿੱਧਾ ਕੰਮ ਕਰੀਦਾ ਜੀ। ਮੇਰਾ ਨਾਮ ਮੋਹਿਤ ਹੈ ਜੀ, ਤੇ ਮੋਹਿਤ ਏਦਾਂ ਹੀ ਕਰਦਾ। ਠੀਕ ਹੈ ਜੀ,
1: ਥੈਂਕ ਯੂ।
0: ਛੋਟਾ ਸੁਣਾ ਦੋ, ਕੋਈ ਗੱਲ ਨੀ। ਬਹੁਤ ਸੋਹਣਾ ਬਹੁਤ ਸੋਹਣਾ, ਥੈਂਕ ਯੂ ਸੋ ਮਚ ਜੀ, ਖੁਸ਼ ਰਹੋ, ਧਿਆਨ ਰੱਖੋ ਆਪਣਾ, ਬਹੁਤ ਬਹੁਤ ਸ਼ੁਕਰੀਆ। ਲਓ ਜੀ, ਇੱਦਾਂ ਦੇ ਪਿਆਰੇ ਦੋਸਤ ਪ੍ਰੋਗਰਾਮ 'ਚ ਜਦੋਂ ਜੁੜਦੇ ਨੇ ਤਾਂ ਵਾਕਈ ਰੂਹ ਜਿਹੜੀ ਹੈ ਪੂਰੀ ਖੁਸ਼ ਹੋ ਜਾਂਦੀ ਹੈ। ਜੀ ਹਾਂ ਦੋਸਤੋ, ਇੰਜੋਏ ਕਰ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ, ਜਿਸ ਵਿੱਚ ਜਲੰਧਰ ਕੀ ਸ਼ਹਿਰ ਦੇ ਹੋਰ ਵੀ ਜਿਹੜੇ ਬਾਕੀ ਸ਼ਹਿਰ ਨੇ ਪੰਜਾਬ ਦੇ, ਉੱਥੋਂ ਸਾਨੂੰ ਦੋਸਤ ਫੋਨ ਕਰ ਰਹੇ ਨੇ, ਦੱਸ ਰਹੇ ਨੇ ਕਿ ਉਹਨਾਂ ਦੇ ਇਲਾਕਿਆਂ ਦੇ ਵਿੱਚ, ਉਹਨਾਂ ਦੀ ਗਲੀਆਂ ਦੇ ਵਿੱਚ ਜਿਹੜੇ ਹੋਕੇ ਲਾਉਣ ਵਾਲੇ ਅਲੱਗ ਅਲੱਗ ਵੈਂਡਰਸ ਆਉਂਦੇ ਨੇ, ਉਹ ਕੌਣ ਹੁੰਦੇ ਨੇ, ਕਿਵੇਂ ਦੀਆਂ ਆਵਾਜ਼ਾਂ ਕਰਦੇ ਨੇ। ਸੋ ਅਗਰ ਤੁਸੀਂ ਵੀ ਸੋਹਣੀ ਆਵਾਜ਼ ਕੱਢਦੇ ਹੋ, ਆ ਜਾਓ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵੋ। ਸਾਡਾ ਜਿਹੜਾ ਕੰਟੈਕਟ ਨੰਬਰ ਹੈ 0181 23 42 174 01 8 1 2 3 4 2 1 7 4

0: दुश्मन संकट में दी जान जैसे कर।
1: ਜੀ ਦੋਸਤੋ ਇੰਜੋਏ ਕਰੇ ਪ੍ਰੋਗਰਾਮ ਹੈਲੋ ਜਲੰਧਰ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ ਤੇ ਇੱਕ ਹੋਰ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹੈਲੋ
2: ਨਮਸਕਾਰ ਸਰ ਜੀ
1: ਨਮਸਕਾਰ ਜੀ ਕੌਣ ਸਾਹਿਬ ਗੱਲ ਕਰ ਰਹੇ ਨੇ
2: ਜੋਗਿੰਦਰ ਪਾਲ ਜੀ
1: ਜੋਗਿੰਦਰ ਪਾਲ ਜੀ ਕਿੱਥੋਂ ਗੱਲ ਕਰ ਰਹੇ ਹੋ
2: ਜਲੰਧਰੋਂ ਹੀ ਕਿਰਪਾ ਕਰਾਉਣੀ ਹੈ ਜੀ
1: ਜੀ ਜੋਗਿੰਦਰ ਜੀ ਹਾਲ ਚਾਲ ਠੀਕ ਨੇ
2: ਹਾਂਜੀ ਹਾਂਜੀ ਸਰ ਮਾੜਾ ਹੀ ਕਿਰਪਾ ਜੀ
1: ਜੀ ਜੋਗਿੰਦਰ ਜੀ ਕੰਮ ਕਾਜ ਕੀ ਕਰਦੇ ਹੋ
2: ਫੋਟੋਗ੍ਰਾਫੀ ਹੈ ਜੀ
1: ਕੀ ਬਾਤ ਹੈ ਮਿਹਨਤ ਕਰਦੇ ਹੋ ਫਰੂਟ ਨਾਲ ਜਿਹੜੇ ਵੈਜੀਸ ਨੇ ਸਲਾਦ ਖਾਣਾ ਚਾਹੀਦਾ ਆ ਜਾਓ ਜੋਗਿੰਦਰ ਜੀ
2: ਮੂਲੀ ਸਭ ਤੋਂ ਵਧੀਆ
1: ਹਾਂਜੀ
2: ਆ ਜਾਓ ਜੀ ਭਾਈ ਆ ਗਿਆ ਮੂਲੀ ਗਾਜਰ ਮਸਲੇ ਵਾਲੇ ਜੀ ਗੋਭੀ ਗਾਜਰਾਂ ਮਟਰ ਪਤਾਊ ਬੰਦ ਗੋਭੀ ਸ਼ਿਮਲਾ ਮਿਰਚ ਜੀ
1: ਆਜੋ
2: ਭੈਣੋ ਮੇਰੀ ਉਹ ਸਬਜ਼ੀ ਵਾਲਾ ਆ ਗਿਆ ਜੀ ਸਬਜ਼ੀ ਵਾਲਾ ਜੋਗਿੰਦਰ ਪਾਲ ਜੀ ਆਜੋ ਆਜੋ ਮੇਰੀ ਭੈਣੋ ਆਜੋ ਮੇਰੀ ਮਾਤਾ
1: ਜੋਗਿੰਦਰ ਜੀ ਇੱਕ ਇੱਕ ਕੰਮ ਕਰਨਾ ਤੁਸੀਂ ਹੁਣ ਜਲਦੀ ਜਲਦੀ ਦੱਸੋ ਤੁਹਾਡੇ ਲੱਗ ਸਕੇ ਕੌਣ ਆ
2: ਮੇਰਾ ਮੁੰਡਾ ਜੀ
1: ਕਿੰਨੀ ਦੇਰ ਦਾ
2: ਇਹ ਹੈਗਾ 8 ਸਾਲ ਦਾ ਜੀ
1: ਗੱਲ ਕਰਾਓ
2: ਗੱਲ ਕਰ
1: ਹੈਲੋ ਹਾਂ ਸਤਿ ਸ਼੍ਰੀ ਅਕਾਲ ਜੀ ਮੈਨੂੰ ਦੱਸੋ ਹੁਣੇ ਤੁਹਾਡੇ ਪਾਪਾ ਸਬਜ਼ੀ ਕਾਹਤੋਂ ਵੇਚਣ ਲੱਗ ਪਏ ਸੀਗੇ ਕਿਹੜੇ ਸਕੂਲ ਜਾਂਦਾ ਪੁੱਤਰ ਕਿਹੜੀ ਕਲਾਸ 'ਚ ਪੜ੍ਹਦਾ ਚੌਥੀ 'ਚ ਚੱਲ ਮੇਰਾ ਪੁੱਤਰ ਵਧੀਆ ਵਧੀਆ ਪੜ੍ਹਨਾ ਠੀਕ ਹੈ ਵਧੀਆ ਵਧੀਆ ਪੜ੍ਹਨਾ ਪੁੱਤਰ ਠੀਕ ਹੈ ਠੀਕ ਹੈ ਚਲੋ ਪਾਪਾ ਨਾਲ ਗੱਲ ਕਰੋ ਪਾਪਾ ਨਾਲ ਗੱਲ ਕਰਾ ਦਿਓ ਪਿੱਛੇ ਬੈਕਗ੍ਰਾਉਂਡ ਲਾਈ ਰੱਖੋ ਆਪਣਾ ਕੰਮ ਕਰੀ ਜਾਓ ਤੇ ਰੇਡੀਓ ਸੁਣਦੇ ਰਹੋ ਠੀਕ ਹੈ ਜੀ ਲਓ ਜੀ ਹੁਣ ਅਸੀਂ ਇੱਕ ਹੋਰ ਦੋਸਤ ਦਾ ਇੰਤਜ਼ਾਰ ਪਿਆ ਕਰ ਰਹੇ ਹਾਂ ਕਿ ਫਟਾਫਟ 0081-2342-174 ਨੰਬਰ ਡਾਇਲ ਕਰਕੇ ਸਿੱਧਾ ਹੀ ਸਾਡੇ ਸਟੂਡੀਓ ਵਿੱਚ ਪਹੁੰਚ ਜਾਣ ਤੇ ਪਹੁੰਚ ਚੁੱਕੇ ਨੇ ਹੈਲੋ
2: ਹਾਂਜੀ
1: ਨਮਸਕਾਰ ਜੀ ਕੌਣ ਗੱਲ ਕਰ ਰਿਹਾ ਹੈ
2: ਹਾਂ ਸੁਖਦੇਵ ਸਿੰਘ ਬੋਲ ਰਿਹਾ ਜੀ
1: ਸੁਖਦੇਵ ਸਿੰਘ ਜੀ
2: ਹਾਂਜੀ
1: ਸੁਖਦੇਵ ਜੀ ਕਿੱਥੋਂ ਗੱਲ ਕਰ ਰਹੇ
2: ਹਾਂ ਸਰ ਮੁਕੇਰੀਆਂ ਮੇਰੇ ਪਿੰਡ ਹੈ
1: ਮੁਕੇਰੀਆਂ
2: ਹਾਂਜੀ
1: ਠੀਕ ਹੈ ਸੁਖਦੇਵ ਜੀ ਕੰਮਕਾਜ ਕੀ ਕਰਦੇ ਹੋ
2: ਹਾਂ ਸਰ ਖੇਤੀਬਾੜੀ ਕਰਦੇ ਹੋ
1: ਖੇਤੀਬਾੜੀ ਕਰਦੇ ਹੋ ਤੇ

0: ਕੰਪਲੇਂਟ ਆ ਸਰ ਜੀ, ਨੰਬਰ ਹੁਣ ਵੀ ਦੇਖੋ ਤੁਹਾਡੇ ਨਾਲ ਗੱਲ ਹੋ ਰਹੀ ਸੀ ਨਾ ਪਹਿਲਾਂ,
1: ਹਾਂਜੀ ਹਾਂਜੀ,
0: ਔਡਰ ਦੀ ਤੇ ਮੇਰੀ ਰਿੰਗ ਕਾਲ ਜਾ ਰਹੀ ਸੀ ਵਿੱਚ।
1: ਅੱਛਾ, ਨਹੀਂ ਤੁਹਾਡੀ ਕਾਲ, ਤੁਹਾਡੀ ਕਾਲ ਜਾ ਰਹੀ ਸੀਗੀ ਵਿੱਚ?
0: ਹਾਂਜੀ,
1: ਤੁਹਾਡੀ ਕਾਲ ਆ ਰਹੀ ਸੀ ਵਿੱਚ, ਮਤਲਬ ਫੋਨ ਕਰਦੇ ਕਰਦੇ ਵੀ ਤੁਹਾਡੀ?
0: ਹਾਂਜੀ ਸਰ, ਬਿਲਕੁਲ ਬਿਲਕੁਲ ਸਰ ਜੀ, ਮੇਰੀ ਕਾਲ ਬਹੁਤ ਵਾਰੀ ਲੱਗਦੀ ਆ ਔਰ ਅਟੈਂਡ ਨਹੀਂ ਹੁੰਦੀ ਸਰ।
1: ਸੁਖਦੇਵ ਜੀ, ਤੁਹਾਨੂੰ ਪਹਿਲੀ ਗੱਲ, ਤੁਹਾਨੂੰ ਮੈਂ ਅੱਗੇ ਵੀ ਸ਼ਾਇਦ ਮੈਂ ਸਾਰਿਆਂ ਨੂੰ ਦੱਸਦਾ ਰਹਿਣਾ ਵਾ, ਇੱਕ ਗੱਲ ਸਾਰਿਆਂ ਨੂੰ ਸਮਝਣ ਦੀ ਲੋੜ ਹੈ, ਸਾਡੇ ਕੋਲ ਜਿਹੜਾ ਸਟੂਡੀਓ ਤੇ ਜਿਹੜਾ ਟੈਲੀਫੋਨ ਪਿਆ ਨਾ, ਇਹਦੇ ਤੇ ਨੰਬਰ ਨਹੀਂ ਲਿਖਿਆ ਹੁੰਦਾ।
0: ਹਾਂਜੀ,
1: ਅਸੀਂ ਕਿਸੇ ਦਾ ਵੀ ਜਾਣ ਬੁੱਝ ਕੇ ਨਾ ਫੋਨ ਚੁੱਕਦੇ ਆ, ਨਾ ਫੋਨ ਕੱਟਦੇ ਆ, ਨਾ ਅਸੀਂ ਕਿਸੇ ਦਾ ਇਗਨੋਰ ਕਰ ਸਕਦੇ ਆ, ਸਾਨੂੰ ਨਾ ਪਰਮਿਸ਼ਨ ਹੈ ਤੇ ਨਾ ਇਹਦੇ ਤੇ ਨੰਬਰ ਆਉਂਦਾ। ਠੀਕ ਹੈ, ਜਿਹੜਾ ਤੁਸੀਂ ਗੁੱਸਾ ਗਿਲਦਾ ਰੱਖਦੇ ਹੋ, ਕਿਸਮਤ ਦਾ ਹੋ ਸਕਦਾ ਕਿਸੇ ਦੀ ਲੱਗ ਗਈ, ਕਿਸੇ ਦੀ ਨਹੀਂ ਲੱਗ ਗਈ। ਠੀਕ ਹੈ, ਪਲੀਜ਼ ਤੁਸੀਂ
0: ਗੱਲ ਪਤਾ ਕੀ ਹੈ ਸਰ ਜੀ, ਉਹਨਾਂ ਦੇਖਦਾ ਕਿ ਕਈ ਕਾਲਰਾਂ ਦੀ ਰੋਜ਼ ਕਾਲ ਲੱਗ ਜਾਂਦੀ
1: ਉਹ, ਬਸ ਕਹਿ ਲਓ ਕਿ ਉਹਨਾਂ ਦਾ ਨਾ ਇੱਕ ਤਜਰਬਾ, ਸੁਖਦੇਵ ਜੀ ਉਹਨਾਂ ਦਾ ਇੱਕ ਤਜਰਬਾ ਇਦਾਂ ਬਣ ਜਾਂਦਾ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸ਼ਾਇਦ ਨਾ ਹੁਣ ਇਹ ਫੋਨ ਬੰਦ ਹੋ ਲਗਾ ਤੇ ਮੈਂ ਇੱਕ ਨਵਾਂ ਫੋਨ ਨਾਲ ਉਹਨਾਂ ਲਾ ਲਵਾਂਗਾ। ਅੱਡੀ ਤੁਸੀਂ ਕਿਸੇ ਨਾਲ ਵੀ ਨਾ, ਜਿਹੜੇ ਵੀ ਬੈਕ ਟੂ ਬੈਕ ਲੱਗਦੇ ਨੇ, ਮੈਂ ਉਹਨਾਂ ਨੂੰ ਪੁੱਛ ਹੀ ਦੇਵਾਂਗਾ ਕਿਹੜਾ ਟ੍ਰਿਕ ਤੁਸੀਂ ਲਾਉਂਦੇ ਹੋ। ਠੀਕ ਹੈ, ਤਾਂ ਕਰਕੇ ਇਦਾਂ ਹੋ ਜਾਂਦਾ ਤੇ
0: ਅਸੀਂ ਵੀ ਬਹੁਤ ਟਰਾਈ ਕਰਦੇ ਹਾਂ,
1: ਬਸ
0: ਕਰੇ ਵੀ ਨਹੀਂ ਕਿ ਬਹੁਤ ਹੀ ਜਾਂਦੀ ਹੈ। ਪਰ
1: ਚਲੋ ਅੱਜ ਮੈਨੂੰ ਲੱਗਦਾ ਤੁਹਾਡਾ, ਅੱਜ ਮੈਨੂੰ ਲੱਗਦਾ ਤੁਹਾਡਾ ਗੁੱਸਾ ਗਿਲਾ ਖਤਮ ਹੋ ਗਿਆ ਹੋਵੇ, ਆਪਾਂ ਰੇਡੀਓ ਤੇ ਹੁਣ ਡਾਇਰੈਕਟ ਲਾਈਵ ਹੀ ਗੱਲ ਕਰ ਰਹੇ ਹਾਂ। ਠੀਕ ਹੈ,
0: ਹਾਂਜੀ ਹਾਂਜੀ ਸਰ,
1: ਤੇ ਪਰ ਸਮਝਿਓ ਕਿ ਆਪਾਂ ਕਿਸੇ ਦਾ ਵੀ ਜਾਣ ਬੁੱਝ ਕੇ ਇਦਾਂ ਨਹੀਂ ਕਰ ਸਕਦੇ। ਠੀਕ ਹੈ ਜੀ, ਸਾਡੇ ਲਈ ਸਾਰੇ ਇੱਕੋ ਇੱਕੋ ਜਿੰਨੇ ਬਰਾਬਰ ਨੇ ਤੇ ਇੱਕੋ ਜਿੰਨੇ ਪਿਆਰੇ ਨੇ ਸਾਨੂੰ।
0: ਨਹੀਂ ਨਹੀਂ ਸਰ, ਸਾਨੂੰ ਕਿਸੇ ਕਾਰਨ ਦੇ ਨਾਲ ਮਤਲਬ ਨਹੀਂ ਹੈਗੀ, ਪਰ ਇਹ ਇੱਕ ਰਾਜੀ ਹੈ ਨਾ, ਵੀ ਰਿੰਗ ਜਾਂਦੀ ਹੈ ਅੱਗੇ ਚੱਕਦੇ ਕਿਉਂ, ਇਹ ਨਹੀਂ ਸਮਝਦੇ।
1: ਚਲੋ ਮੈਂ ਤੁਹਾਨੂੰ ਅੱਜ ਸਮਝਾ ਦਿੱਤਾ, ਮੈਂ ਉਮੀਦ ਕਰਦਾ ਕਿ ਨੈਕਸਟ ਟਾਈਮ ਤੁਸੀਂ ਗੁੱਸਾ ਗਿਲਾ ਨਹੀਂ ਕਰੋਗੇ, ਬਸ ਲੱਗ ਗਿਆ ਨਹੀਂ ਲੱਗਾ ਤਾਂ ਚਲੋ ਇਹ ਫੇਰ ਸਹੀ। ਠੀਕ ਹੈ ਜੀ, ਪਿਆਰ ਬਿਲਕੁਲ ਬਿਲਕੁਲ ਬਿਲਕੁਲ। ਅੱਛਾ ਜੀ, ਆਪਾਂ ਹੁਣ ਸਾਰੇ ਸਾਰੇ ਸਾਨੂੰ ਸੁਣ ਰਹੇ ਨੇ, ਹਾਂਜੀ ਹਾਂਜੀ ਸਾਨੂੰ ਸਾਰੇ ਸੁਣ ਰਹੇ ਨੇ, ਤੇ ਤੁਸੀਂ ਥੋੜਾ ਜਿਹਾ ਤੁਸੀਂ ਵੀ ਹਿੱਸੇਦਾਰੀ ਬਣਾ ਦੋ, ਫਿਰ ਕੀ ਚੀਜ਼ ਵੇਚੋਗੇ ਅੱਜ?
0: ਸਰ ਵੇਚਣਾ ਕੀ ਆ, ਤੁਸੀਂ ਇੱਕ ਕੰਮ ਦੀ ਧੂਰੀ ਦਾ ਗਾਣਾ ਸੁਣਾ ਦਿਓ, ਮਿੱਤਰਾਂ ਦੀ ਲੂਣ ਦੀ ਗਲੀ।
1: ਨਹੀਂ, ਗਾਣਾ ਤੇ ਮੈਂ ਨਾ ਹੁਣ ਇੱਕ ਲੱਭ ਬੈਠਾ ਜੀ, ਮੈਂ ਕੰਠਕਲੇਰ ਸਾਹਿਬ ਦਾ ਤੂੰ ਚੇਤੇ ਆਵੇਂ ਤੇ, ਪਰ ਤੁਹਾਨੂੰ ਇੱਕ ਤਾਂ ਦੇਖੋ ਸਾਰੇ ਕੁਛ ਨਾ ਕੁਛ ਕਰ ਰਹੇ ਨੇ, ਤੁਹਾਨੂੰ ਵੀ ਥੋੜਾ ਜਿਹਾ ਕੁਛ ਕਰਨਾ ਪੈਣਾ।
0: ਹਾਂਜੀ ਸਰ ਜੀ, ਗਰਮੀ ਬੜੀ ਆ, ਗਰਮੀ ਦੇ ਵਿੱਚ ਚਲੋ ਅਸੀਂ ਨਿੰਬੂ ਪਾਣੀ
1: ਚਲੋ। ਠੀਕ ਹੈ ਸੁਖਦੇਵ ਜੀ, ਥੈਂਕ ਯੂ ਸੋ ਮਚ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ, ਤੇ ਫਰਮਾਇਸ਼ ਤੁਹਾਡੀ ਡਿਊਟ ਹੈਗੀ, ਮੈਂ ਜ਼ਰੂਰ ਪਲੇ ਕਰਾਂਗਾ ਕਿਸੇ ਹੋਰ ਦਿਨ, ਫਿਲਹਾਲ ਮੈਂ ਫਰਮਾਇਸ਼ ਕੱਢੀ ਹੋਈ ਹੈ। ਠੀਕ ਹੈ ਜੀ, ਥੈਂਕ ਯੂ, ਓਕੇ ਜੀ, ਓਕੇ ਜੀ। ਜੀ ਦੋਸਤੋ, ਪ੍ਰੋਗਰਾਮ ਵਿੱਚ ਸਮਾਂ ਹੋ ਚੁੱਕਿਆ ਸ਼ਾਮ ਦੇ 4:23, ਅਤੇ ਆਪਾਂ ਕੋਲ ਹੈਗੇ ਨੇ ਹਜੇ 37 ਮਿੰਟ, ਫਟਾਫਟ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰੋ, ਨੰਬਰ ਤੁਹਾਨੂੰ ਪਤਾ ਹੀ ਹੈ 0181 23 42 174, ਆ ਜਾਓ ਫਿਰ।

0: ਕਿਆ ਬਾਤ ਹੈ। ਮੈਂ ਕਹਿੰਦਾ ਇਸ ਗੀਤ ਨੇ ਸਾਰੇ ਲੋਕਾਂ ਨੂੰ ਕੁਝ ਨਾ ਕੁਝ ਚੇਤੇ ਕਰਵਾ ਹੀ ਦਿੱਤਾ। ਫਿਲਹਾਲ ਮੈਨੂੰ ਵਿਚਕਾਰ ਚੇਤੇ ਆ ਗਿਆ ਕਿ ਬਈ ਇੱਕ ਦੋਸਤ ਨੂੰ ਆਪਾਂ ਔਨ ਏਅਰ ਲੈਣਾ, ਰੇਡੀਓ 'ਤੇ ਲੈਣਾ। ਹੈਲੋ ਓ ਜਨਾਬ, ਹੈਲੋ ਹੈਲੋ। ਓ ਹੋ, ਚਲੋ ਲਓ ਜੀ, ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਜਿਸ ਦਾ ਨਾਮ ਹੈ ਜੀ ਹੈਲੋ ਜਲੰਧਰ। ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਦੋਸਤ ਮੋਹਿਤ ਰੂਬਲ ਦੇ ਨਾਲ। ਸਮਾਂ ਹੋ ਗਿਆ ਸ਼ਾਮ ਦੇ 4:26। ਹੈਲੋ ਹੈਲੋ,
1: ਹਾਂਜੀ ਸਰ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰਨ ਦਿਆ ਹੈ?
1: ਮੈਂ ਜੀ ਚਰਨਜੀਤ ਸਿੰਘ ਚੰਨਾ ਬੋਲ ਰਿਹਾ।
0: ਚੰਨਾ ਵੇ ਕਿਹੜੇ ਬੱਦਲਾਂ ਚ ਖੋ ਗਏ, ਸੁਪਨਾ ਹੀ ਹੋ ਗਏ। ਚੰਨਾ ਜੀ ਕੀ ਹਾਲ ਚਾਲ ਨੇ?
1: ਹਾਲ ਚਾਲ ਬਹੁਤ ਵਧੀਆ ਜੀ, ਤੁਹਾਡਾ ਪ੍ਰੋਗਰਾਮ ਸੁਣ ਕੇ ਹੋਰ ਬਹੁਤ ਵਧੀਆ ਹੋ ਗਏ ਹਾਲ।
0: ਚੰਨਾ ਜੀ ਆਪਣਾ ਸ਼ਹਿਰ ਦੱਸਿਓ ਭਲਾ।
1: ਸ਼ਹਿਰ ਹੈਗਾ ਜੀ ਆਨੰਦ ਨਗਰ ਜਲੰਧਰ।
0: ਜਲੰਧਰ, ਠੀਕ ਹੈ। ਚੰਨਾ ਜੀ ਕੀ ਹਾਲ ਚਾਲ, ਠੀਕ ਹੋ?
1: ਬੜਾ ਵਧੀਆ ਜੀ, ਤੁਸੀਂ ਸੁਣਾਓ ਜੀ ਆਪਣਾ।
0: ਬਹੁਤ ਵਧੀਆ। ਫਿਰ ਗਰਮੀਆਂ ਤੋਂ ਬਚਣ ਲਈ ਕੀ ਕਰ ਰਹੇ ਹੋ?
1: ਗਰਮੀਆਂ ਤੋਂ ਬਚਣ ਲਈ ਪਹਿਲੀ ਤਾਂ ਗੱਲ ਇਹ ਆ ਕਿ ਕੂਲਰ ਦੇ ਵਿੱਚ ਪਾਣੀ ਪਾਈ ਦਾ।
0: ਠੀਕ ਹੈ ਜੀ, ਠੀਕ ਹੈ।
1: ਹਵਾ ਠੰਡੀ ਆਉਂਦੀ ਆ ਤੇ ਧੁੱਪ ਦੇ ਵਿੱਚ ਫਜ਼ੂਲ ਦਾ ਘੁੰਮੀਦਾ ਨੀਗਾ।
0: ਠੀਕ ਹੈ।
1: ਤੇ ਸਕੰਜਵੀ ਬਣਾ ਬਣਾ ਕਿਸੇ ਵੇਲੇ ਪੀ ਲਈਦੀ ਆ ਜੀ।
0: ਠੀਕ ਹੈ। ਪਾਣੀ ਤੇ ਕੱਚੀ ਲੱਸੀ ਵੀ ਪੀਓ।
1: ਕੱਚੀ ਲੱਸੀ ਵੀ ਪੀ ਲਈਦੀ ਆ ਜੀ।
0: ਠੀਕ ਹੈ। ਤੇ ਇੱਕ ਕੰਮ ਹੋਰ ਕਰਨਾ ਹੈ ਕਿ ਆਪਾਂ ਨਾ ਕੋਠਿਆਂ ਉੱਤੇ ਜਿਹੜਾ ਨਿੱਕਾ ਜਿਹਾ ਬਾਟਾ ਲੈ ਕੇ ਨਾ ਪਾਣੀ ਪਾ ਕੇ ਪੰਛੀਆਂ ਲਈ ਵੀ ਰੱਖਣਾ। ਕਿਹੜਾ ਹੋਕਾ ਲਾਓਗੇ?
1: ਹੋਕਾ ਸਬਜ਼ੀ ਵੇਚਾਂਗੇ ਜੀ, ਪੂਰੀ ਰੱਖ ਕੇ।
0: ਕਿਹੜੀ ਲਾਓ ਫੇ? ਇੱਕ ਹੋਕਾ ਲਾਓ ਦਾ ਧਿਆਨ ਨਾ,
1: ਉਦੋਂ ਲਾ ਦੂੰਗਾ ਜੀ।
0: ਨਹੀਂ ਨਹੀਂ, ਹੁਣ ਰੇਡੀਓ ਚੱਲਦਾ ਪਿਆ, ਰੇਡੀਓ ਤੇ ਆਪਾਂ ਲਾਈਵ ਸੁਣਦੇ ਪਏ ਆ।
1: ਅੱਛਾ ਜੀ, ਅੱਛਾ।
0: ਹਾਂਜੀ ਹਾਂਜੀ।
1: ਆਲੂ ਲਓ, ਪਿਆਜ਼ ਲਓ, ਭਿੰਡੀ ਲੈਣੀ ਹੈ ਤੇ ਲਓ, ਨਾਲੇ ਲਓ ਟਮਾਟਰ। ਅਗਰ ਜੇ ਨਹੀਂ ਲੈਣੇ ਤਾਂ ਮੈਨੂੰ ਫਿਰ ਦੇਣੇ ਆਉਂਦੇ ਆ, ਕਿੱਦਾਂ ਲਈਦੇ ਆ?
0: ਓਹੋ, ਤੁਸੀਂ ਵੀ ਪੰਜਾਬ ਪੁਲਿਸ ਦਾ? ਨਹੀਂ
1: ਹਾਂਜੀ ਹਾਂਜੀ।
0: ਨਹੀਂ ਤੁਸੀਂ ਪੰਜਾਬ ਪੁਲਿਸ ਰਹੇ ਪਹਿਲਾਂ?
1: ਪਹਿਲਾਂ ਹੋਇਆ ਸੀ ਜੀ, ਕੋਈ ਫੌਜ ਦੇ ਵਿੱਚ।
0: ਅੱਛਾ ਅੱਛਾ, ਫੌਜ ਦੇ ਵਿੱਚ, ਠੀਕ ਹੈ ਠੀਕ ਹੈ। ਮੈਂ ਕਿਹਾ ਨਹੀਂ, ਮੈਂ ਤਾਂ ਡਰ ਗਿਆ ਸੀਗਾ, ਮੈਨੂੰ ਸੋਚਿਆ ਮੈਨੂੰ ਪੈਸੇ ਕੱਢ ਕੇ ਲੈਣਾ ਹੀ ਪੈਣੇ ਆ। ਤੇ ਠੀਕ ਹੈ। ਚੰਨਾ ਜੀ ਕਿਹੜਾ ਗਾਣਾ ਸੁਣੋਗੇ?
1: ਗਾਣਾ ਹੈਗਾ ਜੀ ਸੂਟ ਪਟਿਆਲਾ ਤੇ ਪੈਰਾਂ ਵਿੱਚ ਝਾਂਜਰਾਂ, ਸੱਜੀ ਫਿਰਦੀ ਹੈ ਪਰੀਆਂ ਦੇ ਵਾਂਗਰਾਂ।
0: ਕਿਆ ਬਾਤ ਕਿਆ ਬਾਤ। ਸਿੰਗਰ ਦਾ ਨਾਮ ਵੀ ਦੱਸ ਦਿਓ ਫਿਰ।
1: ਸੁਣਿਓ ਜੀ, ਕਿੱਥੋਂ ਕੀਤੀ, ਕਿੱਥੋਂ ਦੀ ਤਿਆਰੀ ਆ, ਗੁੱਸਾ ਨਾ ਕਰੀ ਤੇ ਤੁਹਾਨੂੰ ਪਿੱਛੋਂ ਆਵਾਜ਼ ਮਾਰੀ ਆ ਮੈਂ।
0: ਠੀਕ ਹੈ ਜੀ। ਨਛੱਤਰ ਗਿੱਲ ਭਾਅ ਜੀ, ਹੁਣ ਦਾ ਤੁਸੀਂ ਗਾਣਾ ਸੁਣਨਾ ਚਾਹੁੰਦੇ ਹੋ ਤੇ ਮੈਂ ਗਾਣਾ ਲੱਭਣ ਦੀ ਕੋਸ਼ਿਸ਼ ਪੈ ਕਰਾਂ ਤੇ ਫਿਰ ਆਪਾਂ ਗਾਣਾ ਜਿਹੜਾ ਹੈ ਸੁਣਦੇ ਹਾਂ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਚੰਨਾ ਸਾਹਿਬ ਪ੍ਰੋਗਰਾਮ ਸ਼ਾਮਿਲ ਹੋਣ ਲਈ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਜੀ, ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ, ਤੇ ਇੱਦਾਂ ਵਾ ਕਿ ਆਪਾਂ ਇੱਕ ਛੋਟੀ ਜੀ ਇੱਕ ਮਸੂਰੀ ਜੀ ਲਈਏ ਅਤੇ ਇੱਕ ਐਡ ਤੋਂ ਬਾਅਦ ਆਪਾਂ ਦੁਬਾਰਾ ਅਸੀਂ ਜੁੜਦੇ ਹਾਂ, ਠੀਕ ਹੈ ਜੀ। ਅਤੇ ਪਰ ਤੁਸੀਂ ਫਟਾਫਟ ਫੋਨ ਮਿਲਾਉਣ ਦੀ ਜਿਹੜੀ ਕੋਸ਼ਿਸ਼ ਹੈ ਆਪਣੀ ਜਾਰੀ ਰੱਖੋ ਤਾਂ ਜੋ ਅਸੀਂ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਉਹ ਕਰੀਏ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30

0: 2026 कर दिती गई है। चोन प्रक्रिया बारे वेरवे सहित जानकारी अते खाली फार्म साड़ी वेबसाइट newsonair.com या newsonair.gov.in ते जाके वैकेंसी कॉलम विचों प्राप्त कीता जा सकता है। ध्यान रहे, ए कोई नियमित रोजगार या नौकरी नहीं है, तो हनु जरूरत दे मुताबिक बुलाया जावेगा।
1: ਜੀ ਦੋਸਤੋ, ਇੰਜੋਏ ਕਰੇ ਪ੍ਰੋਗਰਾਮ ਹੈਲੋ ਜਲੰਧਰ। ਐਂਡ ਜਿਹੜਾ ਗਾਣਾ ਇਹਨਾਂ ਨੇ ਕਿਹਾ ਸੀ ਮੈਨੂੰ, ਉਹ ਤਾਂ ਨਹੀਂ ਮਿਲਿਆ, ਪਰ ਇੱਕ ਖੂਬਸੂਰਤ ਗਾਣਾ ਇੱਕ ਹੋਰ ਨਛੱਤਰ ਗਿੱਲ ਭਾਅ ਜੀ ਹੋਣਾਂ ਦਾ, ਉਹ ਮੇਰੇ ਸਾਹਮਣੇ ਪਹੁੰਚ ਚੁੱਕਿਆ ਅਤੇ ਮੈਂ ਉਹ ਸੁਣਾਂਗਾ। ਉਸ ਗਾਣੇ ਨੂੰ ਇੰਜੋਏ ਕਰਦੇ ਹਾਂ। ਇਸ ਗੀਤ ਤੋਂ ਬਾਅਦ ਜਿਹੜੇ ਦੋਸਤ ਨੇ ਉਹ ਸਾਨੂੰ ਫੋਨ ਮਿਲਾਉਣਾ ਮਤਲਬ ਚਾਲੂ ਰੱਖਣ, 0181 23 42 174।

0: ਜੀ ਚੰਚੜੀਆਂ ਤੇ ਛੁਪਿਆ ਨਹੀਂ ਰਹਿੰਦਾ ਤੇ ਚੰਨਾ ਨੇ ਦੇਖੋ ਚੰਨਾ ਵਾਲਾ ਗਾਣਾ ਹੀ ਸੁਣ ਲਿਆ ਜੀ ਹੈਲੋ ਇੰਜੋਏ ਕਰੇ ਪ੍ਰੋਗਰਾਮ ਹੈਲੋ ਦੋਸਤ ਦੇਖੋ ਇਹ ਕਲੈਰਿਟੀ ਸਮਝ ਨਹੀਂ ਆਈ ਪਰ ਜਿਹੜੇ ਸਾਡੇ ਸਬਜ਼ੀ ਵੇਚਣ ਵਾਲੇ ਨੇ ਕਿੰਨਾ ਸਾਫ਼ ਸੁਥਰਾ ਬੋਲਦੇ ਨੇ ਤਾਂ ਜੋ ਸਾਨੂੰ ਆਰਾਮ ਨਾਲ ਪਤਾ ਲੱਗ ਜਾਂਦਾ ਕਿ ਬਈਆ ਕੀ ਵੇਚ ਰਿਹਾ ਕਿਉਂ ਵੇਚ ਰਿਹਾ ਸੋ ਤੁਸੀਂ ਵੀ ਪ੍ਰੈਜੈਂਟ ਕਰੋ ਹੋਵੋ ਅਤੇ ਪ੍ਰੋਗਰਾਮ 'ਚ ਸ਼ਾਮਿਲ ਹੋਵੋ ਪਤਾ ਲੱਗੇ ਕੌਣ ਕਿੱਥੋਂ ਗੱਲ ਕਰ ਰਿਹਾ ਹੈਲੋ
1: ਹੈਲੋ
0: ਹੈਲੋ ਜੀ ਕੌਣ ਸਾਹਿਬ ਗੱਲ ਕਰ ਰਹੇ ਨੇ
1: ਤਰਸੇਮ ਬੋਲ ਰਿਹਾ ਜੀ ਜਲੰਧਰ ਤੋਂ
0: ਤਰਸੇਮ ਜੀ ਜਲੰਧਰ ਤੋਂ
1: ਹਾਂ ਜੀ
0: ਕੀ ਹਾਲ ਚਾਲ ਤਰਸੇਮ ਜੀ
1: ਬਹੁਤ ਵਧੀਆ ਸਰ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ ਜੀ
0: ਥੈਂਕ ਯੂ ਜੀ ਮਜ਼ਾ ਆ ਰਿਹਾ ਜੀ
1: ਹਾਂ ਜੀ ਬਹੁਤ ਜ਼ਿਆਦਾ ਜੀ
0: ਚਲੋ ਠੀਕ ਹੈ ਫਿਰ ਮਜ਼ੇ ਨੂੰ ਦੁੱਗਣਾ ਤੁਸੀਂ ਕਰਨਾ ਹੁਣ
1: ਹਾਂ ਜੀ
0: ਦੱਸੋ ਫਿਰ ਕਿੱਦਾਂ ਕਰੋਗੇ
1: ਹਾਂ ਜੀ
0: ਕਿੱਦਾਂ ਕਰੋਗੇ ਇਸ ਮਜ਼ੇ ਨੂੰ ਦੁੱਗਣਾ ਕਿਵੇਂ ਕਰੋਗੇ
1: ਬਸ ਠੰਡੀ ਠੰਡੀ ਕੁਲਫੀ ਖਵਾ ਕੇ ਜੀ
0: ਚਲੋ ਆ ਜਾਓ ਫਿਰ ਕੁਲਫੀ ਕਰ ਦਿਓ ਫਿਰ ਆ ਜਾਓ ਫਿਰ ਕੁਲਫੀ ਵੇਚ ਦਿਓ ਫਿਰ
1: ਹਾਂ ਜੀ
0: ਲਾ ਦਿਓ ਫਿਰ ਹੋਕਾ ਫਿਰ ਕੁਲਫੀਆਂ ਦਾ ਵੀ ਚਲੋ ਹੁੰਦੀ ਠੰਡੀ ਹੈ ਪਰ ਵਾਹ ਹੀ ਠੰਡੀ ਸੀਗੀ ਥੋੜਾ ਜਿਹਾ ਮੈਂ ਦੱਸਣਾ ਤੁਹਾਨੂੰ ਹੁਣ ਮੈਂ ਪ੍ਰੋਫੈਸ਼ਨਲ 10 ਸਾਲ ਕੁਲਫੀ ਵਾਲੇ ਨਾਲ ਲਾਏ ਹੋਏ ਨੇ ਤੇ ਮੈਂ ਦੱਸਣਾ ਕੁਲਫੀ ਕਿੱਦਾਂ ਕਿੱਦਾਂ ਵੇਚਦਾ ਹੁੰਦਾ ਸਾਡੀ ਵਾਲਾ ਭਾਈ ਹਾਂ ਫਰੂਟ ਆਈਸਕ੍ਰੀਮ ਨਹੀਂ ਸਹੀ ਨਹੀਂ ਹੈ ਓਕੇ ਮੈਨੂੰ ਮੇਰੇ ਨਾਲ ਬੈਠੇ ਦੋਸਤ ਕਹਿ ਰਹੇ ਨੇ ਕਿ ਨਹੀਂ ਤੂੰ ਸਹੀ ਨਹੀਂ ਵੇਚ ਰਿਹਾ ਆਈਸਕ੍ਰੀਮ ਚਲੋ ਖੈਰ ਮਾਫ਼ ਮੈਨੂੰ ਮਾਫ਼ ਹੋ ਗਈ ਤਸੀਮ ਜੀ ਕਿਹੜਾ ਗਾਣਾ ਸੁਣੋਗੇ ਅੱਜ ਫਿਰ
1: ਹਾਂਜੀ
0: ਗਾਣਾ ਕਿਹੜਾ ਸੁਣੋਗੇ
1: ਮਨਮੋਹਨ ਵਾਲਾ ਤਾਂ ਸੁਣਾ ਦਿਓ ਕੋਈ
0: ਕੋਈ ਵੀ ਲਾ ਦਈਏ
1: ਹਾਂ ਜੀ ਕੋਈ ਲਾ ਦਿਓ ਜੀ
0: ਅੱਛਾ ਤਸੀਮ ਜੀ ਕੰਮ ਕਾਜ ਕੀ ਕਰਦੇ ਹੋ ਪੁੱਛਣਾ ਭੁੱਲ ਗਿਆ ਮੈਂ ਚਲੋ ਆਪਾਂ ਚਲੋ ਤੁਹਾਡੇ ਲਈ ਕੋਈ ਵੱਖਰੀ ਜਿਹੀ ਚੀਜ਼ ਕਹਿ ਦਿੰਦੇ ਹਾਂ ਤੁਹਾਨੂੰ ਕਿਸੇ ਦੀ ਵੀ ਕੋਈ ਆਵਾਜ਼ ਜਿਹੜੀ ਤੁਸੀਂ ਕੱਢ ਸਕਦੇ ਹੋ ਤੁਹਾਨੂੰ ਲੱਗਦਾ

0: ਮੈਨੂੰ ਬੜਾ ਮਜ਼ਾ ਆਉਂਦਾ ਇਹਦੀ ਆਵਾਜ਼ ਕੱਢ ਕੇ। ਹੈ ਕੋਈ ਇੱਦਾਂ ਦੀ ਆਵਾਜ਼?
1: ਨਹੀਂ ਜੀ ਸਰ,
0: ਨਹੀਂ, ਕੋਈ ਗੱਲ ਨਹੀਂ, ਕੋਈ ਐਸੀ ਗੱਲ ਨਹੀਂ, ਠੀਕ ਹੈ, ਕੋਈ ਗੱਲ ਨਹੀਂ, ਠੀਕ ਹੈ ਜੀ। ਥੈਂਕ ਯੂ ਸੋ ਮੱਚ ਤਰਸਿਮ ਜੀ, ਬਹੁਤ ਸ਼ੁਕਰੀਆ, ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਅਤੇ ਠੀਕ ਹੈ ਜੀ, ਇੱਕ ਹੋਰ ਆਪਾਂ ਨਾ ਕਾਲ ਲੈ ਲੈਂਦੇ ਹਾਂ, ਕਿਉਂਕਿ ਮੇਰਾ ਮਨ ਹੈ ਕਿ ਘੱਟੋ ਘੱਟ 15-20 ਜਣੇ ਜੁੜੇ ਹੋਣ ਪ੍ਰੋਗਰਾਮ, ਪਤਾ ਲੱਗਿਆ ਕਿ ਬਈ ਪ੍ਰੋਗਰਾਮ 'ਚ ਜਿਹੜੇ ਨੇ ਲੋਕ ਆਏ ਨੇ। ਅਤੇ 0181-23-4274 ਨੰਬਰ ਤੁਸੀਂ ਡਾਇਲ ਕਰਨਾ ਹੈ, ਅਤੇ ਬਹੁਤ ਸਾਰੇ ਦੋਸਤਾਂ ਦੇ ਮੈਂ ਲਾਂਭੇ ਲਾਣੇ ਅੱਜ ਮੈਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ? ਮੁਲਤਾਨੀ ਸਾਹਿਬ, ਕੀ ਹਾਲ ਚਾਲ ਨੇ ਮੁਲਤਾਨੀ ਸਾਹਿਬ? ਸਤਿ ਸ਼੍ਰੀ ਅਕਾਲ ਮੁਲਤਾਨੀ ਸਾਹਿਬ, ਤੁਸੀਂ ਅਗਰ ਰੈਗੂਲਰ ਰੇਡੀਓ ਸੁਣਦੇ ਹੋਵੋ ਤੇ ਮੈਂ ਅਕਸਰ ਪ੍ਰੋਗਰਾਮ 'ਚ ਤੁਹਾਡਾ ਨਾਮ ਲੈਂਦਾ ਵਾ। ਕੋਈ ਗੱਲ ਨਹੀਂ, ਚਲੋ ਇਹ ਵੀ ਦੇਖੋ ਕਿਸਮਤ ਦੀ ਗੱਲ ਹੈ, ਤੁਸੀਂ ਕੋਲ ਮਿਲਾ ਰਹੇ, ਤੁਹਾਡੀ ਕੋਲ ਨਹੀਂ ਮਿਲਦੀ। ਮੈਂ ਤੁਹਾਡਾ ਜ਼ਿਕਰ ਹਮੇਸ਼ਾ ਸ਼ਾਮ ਦੇ ਰਾਤ ਦੇ ਪ੍ਰੋਗਰਾਮਾਂ 'ਚ ਕਰਦਾ ਹੁੰਦਾ, ਮੈਂ ਕਿਹਾ ਮੁਲਤਾਨੀ ਸਾਹਿਬ, ਮੈਂ ਕਿਹਾ ਉਹਨਾਂ ਦੇ ਗੀਤ, ਆਹ ਹਾ ਹਾ ਹਾ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੁਸੀਂ ਸਿਆਣੇ ਹੋ, ਤੁਸੀਂ ਬਹੁਤ ਸੋਹਣਾ ਸੋਚ ਕੇ ਡਿਸੀਜਨ ਲਿਆ ਹੈ, ਮੈਂ ਤੁਹਾਡੇ ਉਸ ਡਿਸੀਜਨ ਦੀ ਕਦਰ ਕਰਦਾ, ਐਂਡ ਚੰਗੀ ਗੱਲ ਹੈ, ਕਰਨਾ ਵੀ ਇੱਦਾਂ ਚਾਹੀਦਾ, ਠੀਕ ਹੈ ਨਾ?
1: ਥੈਂਕ ਯੂ ਸਰ, ਥੈਂਕ ਯੂ ਜੀ।
0: ਹਾਂਜੀ, ਤੇ ਮੁਲਤਾਨੀ ਸਾਹਿਬ ਦੱਸੋ ਫਿਰ, ਵੈਸੇ ਤੁਸੀਂ ਤਾਂ ਗੀਤ ਸੁਣਾਉਂਦੇ ਹੋ, ਪਰ ਅੱਜ ਕੋਈ ਹੋਕਾ ਵੀ ਸੁਣਾ ਸਕਦੇ ਹੋ? ਓ ਹੋ ਹੋ, ਕਿਆ ਬਾਤ ਹੈ, ਮੇਰੇ ਕਸ਼ਮੀਰੀ ਭਾਈ। ਚਲੋ ਕਰ ਦੋ ਜੀ ਫਿਰ ਉਹਨਾਂ ਦੀ। ਜਿਹੜੇ ਜਿਹੜੇ ਬਹੁਤੇ ਆਪਣੇ ਕਸ਼ਮੀਰ ਤੋਂ ਆਉਂਦੇ ਨਾ ਸਰਦੀਆਂ ਦੇ ਵਿੱਚ, ਉਹ ਕੱਲਾ ਇੱਕ ਬੋਲਦਾ ਗਰਮ ਸ਼ਾਲ, ਗਰਮ ਸ਼ਾਲ, ਹਨਾ, ਉਹ ਵੀ ਬੜੀਆਂ ਸੋਹਣੀ ਸੋਹਣੀ ਆਵਾਜ਼ਾਂ ਕੱਢਦੇ ਨੇ ਜੀ।
1: ਉਹ ਲੰਮੀ ਹੇਕ ਨਹੀਂ ਲਾਉਂਦੇ ਪਏ,
0: ਮਨਮੋਹਨ ਵਾਰਿਸ ਦਾ ਗੀਤ ਮੈਨੂੰ ਕਹਿ ਦਿੱਤਾ, ਤੇ ਮੈਂ ਫਰਮਾਇਸ਼ ਤੁਹਾਡੇ ਕੋਲ ਨਹੀਂ ਪੁੱਛਾਂਗਾ, ਕਿਉਂਕਿ ਮੈਂ ਦੋ ਦੋ ਕਾਲਰਸ ਨੂੰ ਇਕੱਠੇ ਲੈ ਰਿਹਾ ਵਾਂ।
1: ਸੁਣ ਲਾਂਗੇ ਜੀ, ਮੈਨੂੰ ਤੇ ਲਿਖਣ ਦਾ ਸ਼ੌਂਕ ਹੈ, ਗੀਤ ਬਹੁਤ ਲਿਖਦਾ ਮੈਂ, ਨਾਲੇ ਗਾਣਾ ਵੀ ਹੈ।
0: ਇੱਕ ਪੈਰਾ ਸੁਣਾ ਦਿਓ, ਮੈਂ ਕਹਿੰਦਾ ਬਹੁਤ ਚਿਰ ਹੋ ਗਈ ਤੁਹਾਡੇ ਕੋਲ ਗੀਤ ਨਹੀਂ ਸੁਣਿਆ, ਇੱਕ ਛੋਟਾ ਜਿਹਾ ਪੈਰਾ ਸੁਣਾ ਦਿਓ। ਛੋਟਾ ਛੋਟਾ ਜਿਹਾ ਹੋਵੇ, ਕੋਲ ਲੰਬੀ ਨੀ ਜਾਣੀ ਚਾਹੀਦੀ, ਛੋਟਾ ਪੈਰਾ ਸੁਣਾ ਦੋ।
1: ਹੁਸਨ ਵੀ ਮੁਟਿਆਰੇ ਨੀ ਪਹਿਲਾਂ ਲਾਉਂਦੀ ਰੇ ਤੂੰ ਲਾਰੇ, ਹੁਣ ਹੁਸਨ ਵੀ ਸਰਕਾਰੇ ਨੀ ਪਹਿਲਾਂ ਲਾਉਂਦੀ ਰੇ ਤੂੰ ਲਾਰੇ, ਹੁਣ ਜੱਜ ਗੇੜੀਆਂ ਮਾਰੇ ਸੁਣਦੀ ਨੀ।
0: ਕਿਆ ਬਾਤ ਹੈ, ਕਿਆ ਬਾਤ ਹੈ,
1: ਸਾਡੀ ਸੁਣਦੀ ਨੀ ਸਰਕਾਰੇ।
0: ਬਹੁਤ ਸ਼ਾਨਦਾਰ, ਬਹੁਤ ਸ਼ਾਨਦਾਰ ਮੁਲਤਾਨੀ ਸਾਹਿਬ, ਥੈਂਕ ਯੂ ਸੋ ਮਚ ਜੀ, ਬੜਾ ਚੰਗਾ ਲੱਗਾ, ਬਹੁਤ ਚਿਰਾਂ ਬਾਅਦ ਤੁਹਾਡੇ ਨਾਲ ਗੱਲਬਾਤ ਕੀਤੀ ਅਤੇ ਬੜਾ ਮਜ਼ਾ ਆਇਆ, ਥੈਂਕ ਯੂ ਸੋ ਮਚ ਮੁਲਤਾਨੀ ਸਾਹਿਬ। ਲਓ ਜੀ, ਸੁਣਦੇ ਹਾਂ ਵਾਰਿਸ ਸਾਹਿਬ ਦਾ ਬੜਾ ਖੂਬਸੂਰਤ ਗੀਤ ਐਫ ਐਮ ਰੇਨਬੋ ਦੇ ਇਸ ਪ੍ਰੋਗਰਾਮ ਦੇ ਵਿੱਚ। ਸਟੇ ਟਿਊਨਡ।

0: ਇੰਜੋਏ ਕਰੇ ਪ੍ਰੋਗਰਾਮ। ਹੈਲੋ ਜਲੰਧਰ, ਜ਼ਿੰਦਗੀ ਜ਼ਿੰਦਾਬਾਦ। ਇੱਕ ਹੋਰ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬਾਤ ਕਰ ਰਿਹਾ ਹੈ?
1: ਹਾਂਜੀ, ਮੈਂ ਮਿਸਿਸ ਸੀਮਾ ਬੋਲ ਰਹੀ ਹੂੰ।
0: ਮਿਸਿਸ ਸੀਮਾ ਜੀ, ਕਹਾਂ ਸੇ ਬਾਤ ਕਰ ਰਹੇ ਹੈਂ ਆਪ?
1: ਜਲੰਧਰ ਸੇ ਬਾਤ ਕਰ ਰਹੇ ਹੈਂ।
0: ਜਲੰਧਰ ਸੇ ਬਾਤ ਕਰ ਰਹੇ ਹੈਂ, ਔਰ ਪਹਿਲੀ ਵਾਰ ਪ੍ਰੋਗਰਾਮ ਮੇਂ ਸ਼ਾਮਿਲ ਹੂਏ ਹੈਂ ਯਾ ਮੈਂ ਪਹਿਲੀ ਵਾਰ ਬਾਤ ਕਰ ਰਹਾ ਹੂੰ?
1: ਨਹੀਂ, ਐਕਚੁਅਲੀ ਫਸਟ ਟਾਈਮ ਹੀ ਸ਼ਾਮਿਲ ਹੋਈ ਹੂੰ, ਫਸਟ ਟਾਈਮ ਹੀ ਬਾਤ ਹੋ ਰਹੀ ਹੈ।
0: ਅੱਛਾ, ਫਸਟ ਟਾਈਮ ਹੀ ਹੋ ਰਹੀ ਹੈ, ਕਿਆ ਬਾਤ ਹੈ, ਕਿਆ ਕਰਤੇ ਹੈਂ ਆਪ, ਹਾਊਸ ਵਾਈਫ ਹੋ?
1: ਨੋ, ਮੈਂ ਜੋਬ ਕਰਤੀ ਹੂੰ, ਐਂਡ ਮਿਊਜ਼ਿਕ ਟੀਚਰ ਹੂੰ ਮੈਂ।
0: ਅਰੇ ਵਾਹ ਵਾਹ, ਮਿਊਜ਼ਿਕ ਟੀਚਰ ਹੋ, ਕਹਾਂ ਪੇ?
1: ਯੇ ਬਾਤ ਪੂਰਾ ਸੀਨੀਅਰ ਸੈਕੰਡਰੀ ਸਕੂਲ, ਗਵਰਨਮੈਂਟ ਸਕੂਲ ਮੈਂ।
0: ਬਹੁਤ ਬੜੀਆ, ਔਰ ਰੇਡੀਓ ਕੇ ਸਾਥ ਕਬ ਸੇ ਜੁੜੇ ਹੋ ਆਪ?
1: ਵੈਸੇ ਤੋ ਜੁੜੇ ਹੀ ਰਹਤੇ ਹੈ।
0: ਨਹੀਂ ਨਹੀਂ, ਮੁਝੇ
1: ਕਾਫੀ ਟਾਈਮ ਛੋਟੇ ਬਨ ਸੇ ਜੁੜੇ ਹੋਏ, ਜੋ ਬਚਪਨ ਥਾ।
0: ਬੜਾ ਅੱਛਾ ਲਗਾ। ਤੋ ਮੈਂ ਆਪਸੇ ਨਹੀਂ ਕਹੂੰਗਾ ਕਿ ਆਪ, ਵੈਸੇ ਆਪ ਸੁਰੀਲੇ ਅਗਰ ਆਪ ਹੋ ਕੇ ਲਗਾਓਗੇ ਤਾਂ ਬੜੇ ਅੱਛੇ ਲਗਾਓਗੇ ਆਪ, ਪਰ ਹਮ ਪਹਿਲੇ ਆਪਸੇ ਕੁਝ ਗਾਣਾ ਸੁਣਨਾ ਚਾਹੇਂਗੇ।
1: ਕੋਈ ਨਹੀਂ, ਮੈਂ ਹੋ ਕੇ ਵੀ ਲਗਾ
0: ਲੂੰਗੇ। ਫਿਰ ਦੋਨੋਂ ਚੀਜ਼ੇ ਕਰੇਂਗੇ ਆਪ, ਗਾਣਾ ਵੀ ਗਾਏਂਗੇ ਔਰ ਹੋ ਕੇ ਵੀ ਲਗਾਏਂਗੇ।
1: ਗਾਣਾ ਤੋ ਇਸ ਟਾਈਮ ਕੌਣ ਸਾ ਗਾਉਂ, ਕੋਈ ਮਾਈਂਡ ਮੇਂ ਤੋ ਆ ਨਹੀਂ ਰਹਾ।
0: ਲੱਗ ਜਾ ਗਲੇ ਸੁਣਾ ਸਕਤੇ ਹੋ?
1: ਹਾਂਜੀ,
0: ਲੱਗ ਜਾ ਗਲੇ।

0: ਸੋ ਪ੍ਰੋਗਰਾਮ ਤੁਸੀਂ ਬਹੁਤ ਖੂਬਸੂਰਤੀ ਨਾਲ ਇੰਜੋਏ ਕੀਤਾ, ਕਿਉਂਕਿ ਬੜੇ ਸਾਰੇ ਦੋਸਤਾਂ ਨੇ ਬੜੇ ਸਾਰੇ ਐਫਰਟਸ ਜਿਹੜੇ ਨੇ ਉਹ ਕੀਤੇ ਨੇ। ਸੋ ਜੀ, ਪ੍ਰੋਗਰਾਮ 'ਚ ਆਪਾਂ ਕੋਲ ਰਹਿ ਗਏ ਨੇ 8 ਮਿੰਟ। ਮੈਂ ਚਾਹੁੰਦਾ ਕਿ 60 ਮਿੰਟਾਂ ਵਿੱਚ ਮੈਂ ਦੋ ਤਿੰਨ ਹੋਰ ਦੋਸਤਾਂ ਨਾਲ ਗੱਲ ਕਰਾਂ। ਹੈਲੋ ਹੈਲੋ ਜੀ, ਹੈਲੋ ਸਰ, ਤੁਹਾਡਾ ਫੋਨ ਲੱਗ ਚੁੱਕਿਆ। ਹੈਲੋ
1: ਹੈਲੋ
0: ਹੈਲੋ ਜੀ,
1: ਹੈਲੋ, ਮੈਂ ਲੁਧਿਆਣਾ ਤੋਂ ਬੋਲ ਰਿਹਾ ਜੀ।
0: ਸਰ ਥੋੜਾ ਰੇਡੀਓ ਤੋਂ ਪਰੇ ਹੋ ਜਾਓ ਪਲੀਜ਼।
1: ਹਾਂਜੀ, ਹੁਣ ਮੈਨੂੰ ਪਹਿਲਾਂ ਮੈਨੂੰ ਉਮੀਦ ਨਹੀਂ ਸੀਗਾ ਵੀ ਮੇਰਾ ਫੋਨ ਲੱਗ ਜੂਗਾ।
0: ਕਿਉਂ ਉਮੀਦ ਕਾਹਤੋਂ ਨਹੀਂ?
1: ਅੱਜ ਤਾਂ ਮੈਨੂੰ ਖੁਸ਼ੀ ਬੜੀ ਹੋਈ ਹੈ।
0: ਸਰ ਤੁਹਾਡਾ ਨਾਮ ਕੀ ਹੈ?
1: ਮੇਰਾ ਨਾਮ ਜੁਗਲ ਕਿਸ਼ੋਰ ਹੈ ਜੀ, ਮੈਂ ਲੁਧਿਆਣੇ ਤੋਂ ਬੋਲਦਾ ਜੀ।
0: ਜੁਗਲ ਕਿਸ਼ੋਰ ਜੀ, ਕੀ ਹਾਲ ਚਾਲ ਨੇ?
1: ਮੈਂ ਤਾਂ ਇਹ ਸੋਚਦਾ ਜੀ ਸਾਡੇ ਲੁਧਿਆਣੇ ਵਾਲਿਆਂ ਨੂੰ ਤੁਸੀਂ ਲਓਗੇ ਹੀ ਨਹੀਂ।
0: ਇੱਦਾਂ ਕਾਹਤੋਂ?
1: ਮੈਂ ਰੇਡੀਓ ਨੂੰ ਸਨ 87 ਤੋਂ ਸੁਣਦਾ ਰਿਹਾ, ਮੇਰੀ 66 ਓਲਡ ਹੈ। ਮੈਨੂੰ ਸਪੈਸ਼ਲ ਆਪਣੇ ਆਕਾਸ਼ਵਾਣੀ ਤੋਂ ਮਿਲਣ ਵਾਸਤੇ ਆਇਆ ਜੀ ਦਿੱਲੀ ਤੋਂ।
0: ਕੀ ਬਾਤ ਹੈ, 38-39 ਸਾਲ ਹੋ ਗਏ ਤੁਹਾਨੂੰ?
1: ਹਾਂਜੀ,
0: ਕੀ ਬਾਤ ਹੈ। ਨਹੀਂ, ਇੱਕ ਤਾਂ ਜੁਗਲ ਕਿਸ਼ੋਰ ਜੀ
1: ਪੁਰਾਣਾ ਮੈਂ ਸੁਣਦਾ ਜੀ।
0: ਜੀ ਜੁਗਲ ਕਿਸ਼ੋਰ ਜੀ, ਇੱਕ ਤਾਂ ਜਿਹੜੀ ਤੁਸੀਂ ਭਾਵੇਂ ਮਜ਼ਾਕ ਕੀਤਾ ਜਾਂ ਧਾਰਨਾ ਬਣਾਈ ਕਿ ਅਸੀਂ ਤਾਂ ਅਬਦੁਲ ਲੁਧਿਆਣੇ ਵਾਲਾ ਦਾ ਫੋਨ ਨਹੀਂ ਲਵਾਂਗੇ, ਇੱਦਾਂ ਬਿਲਕੁਲ ਨਹੀਂ ਹੈ। ਸਰ ਲੁਧਿਆਣੇ ਤੋਂ
1: ਮੈਨੂੰ ਆਵਾਜ਼ ਥੋੜੀ ਨਾ ਬਹੁਤ ਘੱਟ ਆ ਰਹੀ ਹੈ।
0: ਅੱਛਾ, ਤੁਹਾਨੂੰ ਆਵਾਜ਼ ਘੱਟ ਆ ਰਹੀ ਮੇਰੀ?
1: ਆਵਾਜ਼ ਥੋੜੀ ਜੀ ਉੱਚੀ ਬੋਲੋ, ਫਿਰ ਮੈਂ ਤੁਹਾਨੂੰ ਹੋਰ ਵੀ ਗੱਲਾਂ ਸੁਣਾਵਾਂ ਰੇਡੀਓ 'ਤੇ ਤਾਂ। ਅਤੇ ਇੱਕ ਤੁਸੀਂ ਕਹਿੰਦੇ ਨਾ ਨਕਲ ਲਗਾ ਕੇ ਦਿਖਾਓ ਦੀ।
0: ਹਾਂਜੀ ਹਾਂਜੀ,
1: ਇੱਕ ਸਾਡੇ ਆਉਂਦਾ ਹੁੰਦਾ ਉਹ ਕਹਿੰਦਾ ਪਲਾਸ ਉੱਧਰ ਦੂਰ ਜਾ ਕੇ ਕਹਿੰਦਾ ਟਿਕ ਦਾ ਸਮਾਨ। ਬੜੇ ਨਮੂਨੇ ਹੁੰਦੇ ਜੀ, ਇੱਕ ਏਦਾਂ ਬੋਲਦੇ ਸੀ।
0: ਅੱਜ ਕੱਲ ਤਾਂ ਆਣੇ ਬੰਦ ਹੋ ਗਏ ਨੇ, ਨਹੀਂ ਤਾਂ ਪਹਿਲਾਂ ਭਾਂਡੇ ਕਲੀ ਕਰਾਉਣ ਵਾਲੇ ਵੀ ਆਉਂਦੇ ਸੀਗੇ।
1: ਹਾਂਜੀ ਹਾਂਜੀ,
0: ਹੈਨਾ ਠੀਕ। ਕੋਈ ਹੋਰ ਕੋਈ ਇਹੋ ਜਿਹੀ ਦੱਸੋ ਆਵਾਜ਼ ਜਿਹੜੀ ਸ਼ਾਇਦ ਅੱਜ ਕੱਲ੍ਹ ਮਿਸ ਹੋ ਗਈ ਹੈ, ਜਿਵੇਂ ਭਾਂਡੇ ਕਲੀ ਕਰਾਉਣ ਵਾਲੇ ਹੀ ਹੋ ਜੇ, ਜਾਂ ਫਿਰ ਫੋਲਡਿੰਗ ਮੰਜੇ ਵਾਲੇ, ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਆਵਾਜ਼ਾਂ ਨੇ ਜਿਹੜੀਆਂ ਸ਼ਾਇਦ ਮੈਂ ਵੀ ਇਸ ਟਾਈਮ ਯਾਦ ਨਹੀਂ ਕਰ ਪਾ ਰਿਹਾ, ਤੁਸੀਂ ਅਗਰ ਕਰ ਸਕਦੇ ਹੋ ਤਾਂ।
1: ਬਾਕੀ ਸੰਤ ਜੀ, ਅਸੀਂ ਹੋਜਰੀ ਦਾ ਕੰਮ ਕਰਦੇ ਸੀਗੇ ਸ਼ੁਰੂ ਤੋਂ ਹੀ, ਮਤਲਬ ਕਿ ਸਾਨੂੰ ਆਦਤ ਹੁੰਦੀ ਸੀ ਸ਼ੁਰੂ ਤੋਂ ਨਕਲ ਲਾਉਣੀ, ਕਿਸੇ ਨੇ ਜੇ ਸਬਜ਼ੀ ਵਿੱਚ ਨਾੜੇ ਨੇ ਉਹਨੂੰ ਆਵਾਜ਼ ਮਾਰਨੀ, ਓਏ ਜਦੋਂ ਉਹਨੇ ਪਿੱਛੇ ਮੁੜ ਕੇ ਦੇਖਣਾ ਤਾਂ ਕੋਈ ਨਜ਼ਰ ਹੀ ਨਹੀਂ ਆਉਂਦਾ ਹੁੰਦਾ ਸੀ।
0: ਠੀਕ ਹੈ ਠੀਕ ਹੈ,
1: ਮੈਂ
0: ਲੱਭਦਾ ਅਗਰ ਮੈਨੂੰ ਲੱਭ ਜਾਂਦਾ ਹੈ ਗਾਣਾ। ਤੇ ਸਿੰਗਰ ਕੌਣ ਨੇ ਭਲਾ?
1: ਸਿੰਗਰ ਮੇਰੇ ਯਾਦ ਨਹੀਂ ਹੈ ਜੀ ਕੁਛ ਵੀ। ਬਾਕੀ ਤੁਸੀਂ ਬੜੇ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ।
0: ਥੈਂਕ ਯੂ ਸੋ ਮਚ ਜੀ, ਥੈਂਕ ਯੂ ਸਿੰਘ ਸੋ ਮਚ ਜੀ, ਜੁਗਲ ਕਿਸ਼ੋਰ ਜੀ, ਮੈਂ ਕੋਸ਼ਿਸ਼ ਕਰਦਾ ਗਾਣਾ ਲੱਭਣ ਦੀ। ਠੀਕ ਹੈ ਜੀ, ਥੈਂਕ ਯੂ, ਥੈਂਕ ਯੂ ਜੀ, ਓਕੇ ਜੀ। ਲਓ ਜੀ, ਇੱਕ ਹੋਰ ਕੋਲ ਲੈਣ ਦੀ ਮੈਂ ਕੋਸ਼ਿਸ਼ ਕਰਦਾ ਵਾਂ, ਅਤੇ ਦੇਖਦੇ ਹਾਂ ਕਿ ਦੋਸਤ ਜਿਹੜੇ ਨੇ ਜੁੜਦੇ ਕਿ ਨਹੀਂ ਜੁੜਦੇ। ਆਪਾਂ ਕੋਲ ਸਮਾਂ ਹੋ ਚੁੱਕਾ ਜੀ 4:54, ਇੱਕ ਲਾਸਟ ਕੋਲ ਲੈ ਲੈਣੇ ਆ। ਹੈਲੋ
2: ਹੈਲੋ,
0: ਹਾਂਜੀ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ? ਬਸ ਮੈਂ ਐਕਚੁਅਲੀ ਰਾਤ ਦੇ ਪ੍ਰੋਗਰਾਮ ਦੇ ਵਿੱਚ ਹੀ ਆਉਂਦਾ, ਤੇ ਫਿਰ ਮੈਂ ਤੁਸੀਂ ਪਿੱਛੋਂ ਰੇਡੀਓ ਦੀ ਆਵਾਜ਼ ਘੱਟ ਕਰ ਸਕਦੇ ਹੋ?
2: ਮੈਂ ਬਿਲਕੁਲ ਜੀ, ਮੈਂ ਘੱਟ ਕਰੂੰਗਾ ਜੀ, ਘੱਟ ਕਰ ਦਿੰਦਾ, ਹੋਰ ਦੱਸੋ।
0: ਵਧੀਆ ਰਲ ਭਾਈ ਜੀ, ਤੁਸੀਂ ਸੁਣਾਓ, ਠੀਕ ਠਾਕ ਹੋ?
2: ਬਹੁਤ ਵਧੀਆ ਜੀ, ਮੈਂ ਤਾਂ ਪਹਿਲਾਂ ਤੋਂ ਟਰਾਈ ਕਰ ਰਿਹਾ ਸੀ ਪਰ ਮੇਰੀ ਕਾਲ ਅਖੀਰ 'ਚ ਲੱਗੀ ਹੈ।
0: ਕੀ ਬਾਤ ਹੈ, ਕਿਸਮਤ ਹੈ ਜੀ, ਕਿਸਮਤ ਹੈ, ਲੱਗ ਗਈ ਹੈ ਨਾ?
2: ਹਾਂ ਬਿਲਕੁਲ ਬਿਲਕੁਲ, ਲੱਗੀ ਜੀ
0: ਜੀ। ਤੇ ਰਲ ਭਾਈ ਜੀ, ਅੱਜ ਫਿਰ ਕੀ ਚੀਜ਼ ਵੇਚੋਗੇ?
2: ਮੈਂ ਵੇਚਦਾ ਜੀ ਤੁਹਾਡੇ ਸਾਹਮਣੇ, ਵੇਚਦੇ ਹੁਣੇ ਆਪਾਂ ਮਾੜਾ ਤਿੰਨ ਟਾਈਮ ਲਾਉਣਾ ਜੀ।
0: ਹਾਂ ਜੀ, ਆਉਣ ਦਿਓ ਫਿਰ।
2: ਸ਼ਾਨ ਬੂਰਾ ਲੈ ਕਾਪੀਆਂ ਕਿਤਾਬਾਂ ਦੀ ਰੱਦੀ ਦੇ ਪੁਰਾਣਾ ਲੋਹਾ ਦਿਓ।
0: ਅਰੇ ਕੀ ਬਾਤ ਹੈ,
2: ਕੂਲਰ ਪੁਰਾਣੀ ਆਪਣੇ ਏਸੀ ਵੇਚ ਲਓ ਜੀ।
0: ਬਹੁਤ ਵਧੀਆ ਬਹੁਤ ਵਧੀਆ ਰਾਮ ਲਭਾਇਆ ਜੀ, ਤੁਸੀਂ ਕਿੰਨੇ ਦੇਰ ਤੋਂ ਜੁੜੇ ਹੋ ਰੇਡੀਓ ਦੇ ਨਾਲ?
2: ਮੈਂ ਰਾਜੀ ਬਹੁਤ ਚਿਰ ਤੋਂ ਜੁੜਿਆ, ਰੂਬਲ ਸਾਹਿਬ 30 ਸਾਲ ਹੋ ਗਿਆ ਮੇਰੇ ਖਿਆਲ ਹੈ, ਤੁਹਾਡੇ ਸਾਰੇ ਪ੍ਰੋਗਰਾਮ ਹੀ ਇੰਜੋਏ ਕਰੀ ਦੇ ਆ ਜੀ।
0: ਚਲੋ ਜੀ, ਤੁਹਾਡੀ ਜ਼ਿੰਦਗੀ ਵੀ ਸੋਹਣੀ ਬੀਤੀ ਹੈ, ਦੱਸੋ ਥੋੜਾ ਜਿਹਾ ਕੀ?
2: ਬਹੁਤ ਵਧੀਆ ਜੀ, ਆਪਣੇ ਦਵਾਈਆਂ ਦਾ ਕੰਮ ਹੈ ਰੂਬਲ ਸਾਹਿਬ।
0: ਅੱਛਾ ਜੀ, ਠੀਕ ਹੈ।
2: ਬਹੁਤ ਪੁਰਾਣੀ ਸ਼ੋਪ ਹੈ ਜਨਿਆਲੇ 'ਚ ਮੇਰੀ, ਇੱਥੇ ਬਹੁਤ ਕਾਫੀ 40-44 ਸਾਲ ਹੋ ਗਿਆ ਜੀ।
0: ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ, ਕਿਹੜਾ ਗਾਣਾ ਸੁਣਨਾ ਚਾਹੋਗੇ ਅੱਜ ਫਿਰ?
2: ਗਾਣਾ ਜੀ ਹੁਣ ਤੁਸੀਂ ਉਹ ਮੈਡਮ ਦਾ ਪਹਿਲਾਂ ਕਹਿ ਦਿੱਤਾ ਸੀ, ਉਹ ਆਪਣੇ ਲੱਗ ਜਾ ਗਲੇ, ਉਹ ਤੁਸੀਂ ਸ਼ੋਰਟ ਕਰਦਾ ਉਹ ਸੁਣਾ ਦਿਓ, ਮੇਰੀ ਬਿਸੀ ਵੀ ਲਾਗੇ ਬੈਠੀ ਹੋ, ਕਹਿੰਦੇ ਉਹਨਾਂ ਦਾ ਨਹੀਂ ਲਾਇਆ, ਕਹਿੰਦੇ ਤੁਹਾਡਾ ਫੋਨ ਲੱਗੂਗਾ, ਇਹ ਜ਼ਰੂਰ ਗਾਣਾ ਲਵਾਇਓ।
0: ਠੀਕ ਹੈ ਜੀ, ਮੈਂ ਹੀ ਗਾਣਾ ਲਗਾ ਦੇਣਾ ਜੀ, ਲੱਗ ਜਾ ਗਲੇ।
2: ਮੈਂ ਤੁਹਾਨੂੰ ਸੁਣਾ ਵੀ ਦੇਣਾ ਜੀ, ਦੋ ਲੈਣਾ ਸੁਣੀਆਂ ਜੀ।
0: ਸੁਣਾ ਦਿਓ ਸੁਣਾ ਦਿਓ ਸੁਣਾ ਦਿਓ।

ਐਫ ਐਮ ਬੈਂਡ 102.67 ਮੈਗਾਹਰਟਜ਼ ਤੁਸੀਂ ਹੁਣ ਇੰਜੋਏ ਕਰਸੀ ਪ੍ਰੋਗਰਾਮ ਹੈਲੋ ਜਲੰਧਰ। ਇਸ ਵੇਲੇ ਸ਼ਾਮ ਦੇ 4:59 'ਤੇ 32:33 ਸੈਕਿੰਡਸ ਹੋ ਚੁੱਕੇ ਨੇ ਅਤੇ ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਯੁਵਾ 200 ਦਾ ਪ੍ਰੋਗਰਾਮ ਯੁਵ ਵਾਣੀ।

0: FM ਬੈਂਡ 102.7 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਤੇ ਅਸੀਂ ਹਾਜ਼ਰ ਹੋ ਗਏ ਹਾਂ ਤੁਹਾਡਾ ਆਪਣਾ ਮਨ ਪਸੰਦੀਦਾ ਪ੍ਰੋਗਰਾਮ ਲੈ ਕੇ ਯੁਵਾਣੀ। ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਦੋਸਤ RJ ਲਲਿਤ ਤੇ ਮੇਰੇ ਨਾਲ ਨੇ
1: ਮੈਂ ਤੁਹਾਡੀ ਦੋਸਤ RJ ਰੁਸ਼ੀ ਤੇ ਤੁਸੀਂ ਇੰਜੋਏ ਕਰੋਗੇ ਸਾਡੇ ਦੋਨਾਂ ਦੇ ਨਾਲ ਅੱਜ ਦਾ ਪ੍ਰੋਗਰਾਮ ਯੁਵਾਣੀ। ਮੈਨੂੰ ਲੱਗਦਾ ਲਲਿਤ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਨਾ ਬਹੁਤ ਖਾਸ ਰਹਿਣ ਵਾਲਾ, ਕਿਉਂਕਿ ਬਹੁਤ ਹੀ ਖਾਸ ਸੈਗਮੈਂਟਸ ਅੱਜ ਅਸੀਂ ਲੈ ਕੇ ਆਏ ਹਾਂ ਸਾਡੇ ਸਾਰੇ ਯੁਵਾ ਦੋਸਤਾਂ ਵਾਸਤੇ ਅਤੇ ਸਾਰੇ ਜਿੰਨੇ ਵੀ ਲਿਸਨਰਸ ਬੜੇ ਪਿਆਰ ਨਾਲ ਅਤੇ ਜਿੰਨੇ ਵੀ ਆਪਣਾ ਇੰਨੀ ਰਿਸਪੈਕਟ ਦੇ ਕੇ ਇੰਨੇ ਪਿਆਰ

0: ਨਾਲ ਜਿਹੜੇ ਜਿਹੜੇ ਸਾਡਾ ਸ਼ੋਅ ਸੁਣਦੇ ਨੇ ਉਹਨਾਂ ਵਾਸਤੇ ਅਸੀਂ ਬਹੁਤ ਹੀ ਖਾਸ ਖਾਸ ਸੈਗਮੈਂਟਸ ਅੱਜ ਲੈ ਕੇ ਆਏ ਹਾਂ,
1: ਖਾਸ ਲਿਸਨਰਸ ਲਈ ਖਾਸ ਸੈਗਮੈਂਟ।
0: ਜੀ ਬਿਲਕੁਲ, ਅੱਜ ਦੇ ਸਾਡੇ ਜਿਹੜੇ ਸੈਗਮੈਂਟਸ ਰਹਿਣਗੇ ਨਾ ਬਹੁਤ ਹੀ ਖਾਸ ਇਸ ਕਰਕੇ ਰਹਿਣ ਵਾਲੇ ਨੇ ਬਿਕੋਜ਼ ਅਸੀਂ ਆਪਣੇ ਲਿਸਨਰਸ ਦੇ ਨਾਲ ਜਿੰਨੇ ਵੀ ਸਾਡੇ ਸਰੋਤੇ ਸਾਨੂੰ ਸੁਣਦੇ ਨੇ ਅਸੀਂ ਉਹਨਾਂ ਦੇ ਨਾਲ ਸ਼ੇਅਰ ਕਰਦੇ ਹਾਂ ਕਿ ਅੱਜ ਦਾ ਜਿਹੜਾ ਦਿਨ ਹੈ, ਅੱਜ ਦੀ ਜਿਹੜੀ ਡੇਟ ਹੈ ਉਹ ਕਿਉਂ ਖਾਸ ਰਹਿਣ ਵਾਲੀ ਹੈ, ਅੱਜ ਦੇ ਦਿਨ ਕੀ ਖਾਸ ਹੋਇਆ ਸੀ, ਅੱਜ ਦੇ ਦਿਨ ਕਿਉਂ ਖਾਸ ਤਰੀਕੇ ਨਾਲ ਮਨਾਇਆ ਜਾਂਦਾ। ਉਸ ਤੋਂ ਬਾਅਦ ਅਸੀਂ ਸਾਰਿਆਂ ਵਾਸਤੇ ਉਹਨਾਂ ਦੀ ਵੋਕੈਬਲਰੀ ਇਨਹਾਂਸ ਕਰਨ ਵਾਸਤੇ ਆਪਣੇ ਅੱਖਰਾਂ ਦੇ ਪਿਟਾਰੇ 'ਚੋਂ ਇੱਕ ਨਵਾਂ ਅੱਖਰ, ਇੱਕ ਨਵਾਂ ਵਰਡ ਜ਼ਰੂਰ ਲੈ ਕੇ ਆਉਂਦੇ ਹਾਂ ਜੋ ਗੈਸ ਕਰਕੇ ਉਹਨਾਂ ਨੂੰ ਆਪਣੀ ਰੈਗੂਲਰ ਲਾਈਫ ਦੇ ਵਿੱਚ ਆਪਣੀ ਵੋਕੈਬਲਰੀ ਨੂੰ ਇਨਹਾਂਸ ਕਰ ਸਕਦੇ ਨੇ। ਅਤੇ ਵੈਸੇ ਵੀ ਕਿੰਨੇ ਹੀ ਵਰਡਸ ਨੇ ਇਸ ਦੁਨੀਆ 'ਤੇ ਜਿਨ੍ਹਾਂ ਦਾ ਬਹੁਤ ਹੀ ਪਿਆਰਾ ਪਿਆਰਾ ਮੀਨਿੰਗ ਹੈ ਅਤੇ ਉਹਨੂੰ ਉਹ ਜਾਣਦੇ ਵੀ ਨੇ ਅਤੇ ਉਹਨਾਂ ਨੂੰ ਮਹਿਸੂਸ ਕਰਦੇ ਨੇ, ਬਿਕੋਜ਼ ਉਹ ਫੀਲਿੰਗ ਸਾਰਿਆਂ ਦੇ ਅੰਦਰ ਹੁੰਦੀ ਆ ਪਰ ਉਹਨੂੰ ਐਕਸਪ੍ਰੈਸ ਕਰਨ ਵਾਸਤੇ ਨਾ ਕਈ ਵਾਰ ਆਪਣੇ ਕੋਲ ਵਰਡਸ ਨਹੀਂ ਹੁੰਦੇ। ਇਸ ਕਰਕੇ ਅਸੀਂ ਹਰ ਵਾਰ ਇੱਕ ਨਵਾਂ ਵਰਡ ਲੈ ਕੇ ਆਉਂਦੇ ਹਾਂ ਤਾਂ ਕਿ ਜਿੰਨੇ ਵੀ ਸਾਡੇ ਲਿਸਨਰਸ ਨੇ ਉਹ ਨਵੇਂ ਨਵੇਂ ਵਰਡਸ ਯੂਜ਼ ਕਰ ਸਕਣ ਅਤੇ ਜਿੰਨੇ ਵੀ ਲੋਕ ਨੇ ਉਹਨਾਂ ਦੇ ਨਾਲ ਸ਼ੇਅਰ ਕਰਕੇ ਆਪਣੀ ਜੋ ਵੋਕੈਬ ਹੈ ਉਹ ਇਨਹਾਂਸ ਕਰਨ। ਉਸ ਤੋਂ ਬਾਅਦ ਸਾਡੇ ਖਾਸ ਸੈਗਮੈਂਟਸ ਆਉਣਗੇ ਜਿਹਦੇ 'ਚ ਅਸੀਂ ਗੱਲ ਕਰਾਂਗੇ ਜਿਵੇਂ ਕਿ ਯੰਗਿਸਤਾਨ, ਜਿਹਦੇ 'ਚ ਅਸੀਂ ਹਰ ਵਾਰ ਇੱਕ ਨਵੀਂ ਪਰਸਨੈਲਿਟੀ ਦੇ ਨਾਲ ਗੱਲ ਕਰਦੇ ਹਾਂ, ਇੱਕ ਨਵੇਂ ਯੰਗਸਟਰ ਦੇ ਨਾਲ ਗੱਲ ਕਰਦੇ ਹਾਂ ਜੋ ਆਪਣੀ ਜਰਨੀ ਸ਼ੇਅਰ ਕਰਕੇ ਸਾਡੇ ਸਾਰਿਆਂ ਦੀ ਹੈਲਪ ਕਰਦੇ ਨੇ ਕਿਤੇ ਨਾ ਕਿਤੇ ਕਿ ਅਸੀਂ ਵੀ ਆਪਣੇ ਕਰੀਅਰ ਦੇ ਵਿੱਚ ਜਾਂ ਅਸੀਂ ਜੋ ਲਾਈਨ ਚੂਜ਼ ਕੀਤੀ ਹੋਈ ਹੈ ਉਹਦੇ ਵਿੱਚ ਕਿਵੇਂ ਬੈਟਰ ਕਰ ਸਕਦੇ ਹਾਂ, ਅਸੀਂ ਨੈਕਸਟ ਸਟੈਪ ਕੀ ਲੈ ਸਕਦੇ ਹਾਂ।
1: ਔਰ ਲਾਸਟ ਸੈਗਮੈਂਟ ਸਾਡਾ ਹੋਵੇਗਾ ਰੋਜ਼ਗਾਰ ਸਮਾਚਾਰ, ਜਿਸ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਜਿਹੜੀਆਂ ਨਿਊ ਵੈਕੈਂਸੀਜ਼ ਆਈਆਂ ਹੋਈਆਂ ਨੇ ਜੋਬਸ ਦੇ ਲਈ, ਉਸ ਦੇ ਬਾਅਦ ਤੁਹਾਨੂੰ ਜਾਣੂ ਕਰਵਾਵਾਂਗੇ।
0: ਜੀ, ਜਿੰਨੀ ਵੀ ਰਿਕਰੂਟਮੈਂਟਸ ਆਈਆਂ ਅਸੀਂ ਤੁਹਾਨੂੰ ਦੱਸਾਂਗੇ ਅਤੇ ਜੋ ਵੀ ਲੋਕ ਉਹਦੇ 'ਚ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਾਸਟ ਡੇਟਸ ਤੋਂ ਪਹਿਲੇ ਤੁਸੀਂ ਅਪਲਾਈ ਕਰਕੇ ਜੋਬਸ ਕਰ
1: ਸਕਦੇ। ਹੁਣ ਆਪਾਂ ਅੱਜ ਦੀ ਗੱਲ ਸ਼ੁਰੂ ਕਰੀਏ ਅਰੁਚੀ।
0: ਜੀ ਬਿਲਕੁਲ,
1: ਅਤੇ ਤੁਸੀਂ ਦੱਸੋਗੇ ਅੱਜ ਦੀ ਗੱਲ ਵਿੱਚ ਕੀ ਖਾਸ ਆ ਅੱਜ 20 ਮਈ 2026 ਨੂੰ।
0: ਦੇਖੋ, 20 ਮਈ ਮਤਲਬ ਬੀ ਡੇ, ਕਿਉਂਕਿ ਅੱਜ ਦਾ ਜਿਹੜਾ ਦਿਨ ਹੈ ਨਾ ਉਹ ਵਰਲਡ ਬੀ ਡੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ ਖਾਸ ਤਰੀਕੇ ਦੇ ਨਾਲ ਪੂਰੇ ਵਰਲਡ ਲੈਵਲ 'ਤੇ। ਬੀ ਮਤਲਬ ਮਧੂਮੱਖੀ ਦੇ,
1: ਸ਼ਾਇਦ ਫਿਰ 20 ਤਰੀਕ ਇਸ ਕਰਕੇ ਹੀ ਚੁਣੀ ਗਈ ਸੀ।
0: ਜੀ ਬਿਲਕੁਲ।
1: ਅਤੇ ਦੋਸਤੋ, ਅੱਜ 20 ਮਈ ਨੂੰ ਵਰਲਡ ਬੀ ਡੇ ਮਨਾਇਆ ਜਾਂਦਾ ਆ। ਇਸ ਦਿਨ ਦਾ ਮਕਸਦ ਜਿਹੜਾ ਆ ਉਹ ਜਿਹੜੀਆਂ ਮਧੂਮੱਖੀਆਂ ਹੁੰਦੀਆਂ ਆ ਉਹ ਹੋਰ ਪੋਲੀਨੇਟਰਸ ਦੀ ਮਹੱਤਤਾ ਬਾਰੇ, ਉਹਨਾਂ ਦੀ ਜਾਗਰੂਕਤਾ ਫੈਲਾਉਣ ਬਾਰੇ ਇਹ ਦਿਨ ਮਨਾਇਆ ਜਾਂਦਾ ਆ, ਕਿਉਂਕਿ ਇਹ ਖੇਤੀਬਾੜੀ, ਫਲਾਂ ਸਬਜ਼ੀਆਂ ਅਤੇ ਸਾਡੇ ਇਨਵਾਇਰਮੈਂਟ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੀਆਂ ਹੈ।
0: ਜੀ ਬਿਲਕੁਲ, ਪਰ ਨਾ ਆਪਾਂ ਦੇਖੀਏ ਤਾਂ ਮਧੂਮੱਖੀ ਦਾ ਜੋ ਇੱਕ ਪਰਸਪੈਕਟਿਵ ਹੈ ਆਪਣੇ ਦਿਮਾਗ 'ਚੋਂ ਐਵੇਂ ਦਾ ਬਣਿਆ ਹੁੰਦਾ ਕਿ ਜਦੋਂ ਸਾਰੇ ਆਪਾਂ ਛੋਟੇ ਹੁੰਦੇ ਹਾਂ ਕੁਛ ਹੁੰਦਾ ਨਾ ਤਾਂ ਸਾਰੇ ਆਪਾਂ ਡਰਦੇ ਹਾਂ ਕਿ ਯਾਰ ਨਹੀਂ ਮਧੂਮੱਖੀ ਆ ਗਈ, ਅਤੇ ਸਾਰੇ ਐਵੇਂ ਦੇਖ ਕੇ ਉਹਨੂੰ ਭੱਜਣ ਲੱਗ ਜਾਂਦੇ। ਜੋ ਮੈਨੂੰ ਆਪਣੇ ਬਚਪਨ ਦੀ ਮੈਮਰੀ ਆਪਾਂ ਕਹਿ ਲਓ, ਜੋ ਮੈਨੂੰ ਯਾਦ ਕਿ ਹਾਂ ਅਸੀਂ ਕਿਵੇਂ ਯਾਦ ਕਰ ਦਿੰਦੇ ਸੀ ਮਧੂਮੱਖੀ ਨੂੰ, ਪਰ ਉਸ ਟਾਈਮ 'ਤੇ ਪਤਾ ਨਹੀਂ ਹੁੰਦਾ ਸੀ ਕਿ ਕੋਈ ਵਰਲਡ ਬੀ ਡੇ ਵੀ ਸੈਲੀਬ੍ਰੇਟ ਕੀਤਾ ਜਾਂਦਾ। ਇਹ ਜਿਹੜਾ ਡੇ ਹੈ ਇਹ 2017 ਵਿੱਚ ਆਪਣਾ ਜੋ ਉਹਨਾਂ ਨੇ ਇੰਟਰੋਡਿਊਸ ਕੀਤਾ ਸੀ ਸੰਯੁਕਤ ਰਾਸ਼ਟਰ ਨੇ 2017
1: ਵਿੱਚ। ਜੀ ਬਿਲਕੁਲ। ਅਤੇ ਦੋਸਤੋ, ਇਹ ਤਾਰੀਖ ਮਸ਼ਹੂਰ ਮੱਖੀ ਪਾਲਕ ਐਂਟਨ ਜੈਂਸਾ ਦੇ ਜਨਮ ਦਿਨ ਨਾਲ ਜੁੜੀ ਹੋਈ ਹੈ, ਜਿਨ੍ਹਾਂ ਨੂੰ ਬੀ ਕੀਪਿੰਗ ਦਾ ਪਾਇਓਨੀਅਰ ਮੰਨਿਆ ਜਾਂਦਾ ਹੈ। ਅਤੇ ਮੱਖੀਆਂ ਕਿਉਂ ਜ਼ਰੂਰੀ ਨੇ? ਮੱਖੀਆਂ ਸਿਰਫ ਸ਼ਹਿਦ ਨਹੀਂ ਬਣਾਉਂਦੀਆਂ, ਇਹ ਪੋਲੀਨੇਸ਼ਨ ਰਾਹੀਂ ਪੌਦਿਆਂ ਦੀ ਵਰਤੋਂ ਵਿੱਚ ਮਦਦ ਕਰਦੀਆਂ ਨੇ। ਅਤੇ ਇਹਦੇ ਨਾਲ ਫਲ ਸਬਜ਼ੀਆਂ ਅਤੇ ਜੋ ਅਨਾਜ ਆ ਉਹਦੀ ਪੈਦਾਵਾਰ ਵੱਧਦੀ ਆ, ਜੰਗਲੀ ਪੌਦੇ ਅਤੇ ਬਾਇਓਡਾਇਵਰਸਿਟੀ ਬਚੀ ਰਹਿੰਦੀ ਆ, ਕਿਸਾਨਾਂ ਦੀ ਆਮਦਨ ਵਿੱਚ ਮਦਦ ਮਿਲਦੀ ਆ, ਅਤੇ ਜਿਹੜਾ ਪੂਰਾ ਫੂਡ ਚੇਨ ਆ ਉਹ ਵੀ ਬੈਲੈਂਸ ਰਹਿੰਦਾ ਹੈ ਇਹਦੇ ਨਾਲ।
0: ਮਤਲਬ ਜਿਵੇਂ ਆਪਾਂ ਗੱਲ ਕਰਦੇ ਹਾਂ ਨਾ ਕਿ ਹਰ ਇੱਕ ਜੋ ਐਨੀਮਲ ਹੈ, ਬਰਡ ਹੈ, ਕੁਛ ਵੀ ਹੈ, ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ, ਉਹਨਾਂ ਦੀ ਆਪਣੀ ਆਪਣੀ ਇੱਕ ਇੰਪੋਰਟੈਂਸ ਹੈ ਵਰਲਡ ਦੇ ਵਿੱਚ। ਅਗਰ ਕੋਈ ਆਇਆ ਤਾਂ ਉਹਦੀ ਆਪਣੀ ਇੱਕ ਇੰਪੋਰਟੈਂਸ ਜ਼ਰੂਰ ਹੁੰਦੀ ਹੈ, ਅਤੇ ਉਹਨਾਂ ਦੀ ਇੱਕ ਯੂਨੀਕ ਚੀਜ਼ ਵੀ ਸਾਰਿਆਂ ਦੇ ਵਿੱਚ ਹੁੰਦੀ ਹੈ। ਉਵੇਂ ਜਿਵੇਂ ਬੀਜ਼ ਨੇ, ਮਧੂਮੱਖੀਆਂ ਨੇ, ਉਹਨਾਂ ਦੀ ਖਾਸ ਗੱਲ ਇਹ ਹੈ ਕਿ ਉਹ ਪੋਲੀਨੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀਆਂ, ਬਾਕੀ ਚੀਜ਼ਾਂ ਦੇ ਵਿੱਚ ਵੀ ਉਹ ਹੈਲਪ ਕਰਨਗੀਆਂ। ਫਿਰ ਸਭ ਤੋਂ ਮੇਨ ਚੀਜ਼ ਹਨੀ, ਸ਼ਹਿਦ ਸਾਨੂੰ ਉਹਨਾਂ ਤੋਂ ਹੀ ਮਿਲਦੀ ਹੈ। ਦੂਸਰੀ ਚੀਜ਼, ਉਹ ਪੋਲੀਨੇਸ਼ਨ 'ਚ ਹੈਲਪ ਕਰਦੀਆਂ ਨੇ, ਮਤਲਬ ਜਿੰਨੀ ਜੋ ਵੀ ਸਾਡੀ ਪ੍ਰਕਿਰਤੀ ਹੈ, ਫੁੱਲ ਨੇ, ਉਹਨਾਂ ਦੀ ਜੋ ਬਰੀਡਿੰਗ ਹੁੰਦੀ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿ ਡਿਫਰੈਂਟ ਡਿਫਰੈਂਟ ਵਰਾਈਟੀਜ਼ ਜੋ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ, ਉਹਨਾਂ 'ਚ ਸਭ ਤੋਂ ਜ਼ਿਆਦਾ ਮੇਨ ਰੋਲ ਆਪਾਂ ਕਹੀਏ ਤਾਂ ਮਧੂਮੱਖੀ ਦਾ ਹੁੰਦਾ ਹੈ। ਪੋਲੀਨੇਸ਼ਨ ਅਗਰ ਮੈਂ ਤੁਹਾਨੂੰ ਸਿੰਪਲ ਵਰਡ 'ਚ ਸਮਝਾਉਣਾ ਚਾਹਾਂ ਤਾਂ ਉਹ ਹੈ ਕਿ ਜੋ ਮਧੂਮੱਖੀਆਂ ਨੇ ਉਹ ਫੁੱਲਾਂ ਦਾ ਰਸ ਇਕੱਠਾ ਕਰਕੇ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਪਹੁੰਚਾਉਂਦੀਆਂ ਨੇ, ਜਿਸ ਪ੍ਰਕਿਰਿਆ ਨੂੰ ਆਪਾਂ ਪੋਲੀਨੇਸ਼ਨ ਕਹਿੰਦੇ ਹਾਂ, ਜਿਹਦੇ ਨਾਲ ਇੱਕ ਨਵਾਂ ਫੁੱਲ, ਇੱਕ ਨਵੀਂ ਵੈਰਾਈਟੀ ਆਫ ਫਲਾਵਰਸ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਇਸ ਕਰਕੇ ਕਹਿੰਦੇ ਨੇ ਕਿ ਜਦੋਂ ਵੀ ਤੁਸੀਂ ਕਿਸੇ ਵੀ ਪ੍ਰਾਣੀ, ਕਿਸੇ ਵੀ ਪਕਸ਼ੀ, ਕਿਸੇ ਬਾਰੇ ਵੀ ਤੁਸੀਂ ਗੱਲ ਕਰ ਰਹੇ ਹੋ, ਹਮੇਸ਼ਾ ਸਾਨੂੰ ਐਵੇਂ ਨਹੀਂ ਸੋਚਣਾ ਚਾਹੀਦਾ ਕਿ ਯਾਰ ਇਹ ਨਹੀਂ ਹੋਣੀ ਚਾਹੀਦੀ ਸੀ ਜਾਂ ਕੁਛ ਹੈ, ਬਿਕੋਜ਼ ਹਰ ਇੱਕ ਚੀਜ਼ ਸਾਡੇ ਇਨਵਾਇਰਮੈਂਟ ਵਾਸਤੇ, ਸਾਡੇ ਆਪਣੀ ਹੈਲਥ ਵਾਸਤੇ, ਹਰ ਇੱਕ ਚੀਜ਼ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਇੰਜੋਏ ਕਰੋ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਉਸ ਤੋਂ ਬਾਅਦ ਅਸੀਂ ਦੁਬਾਰਾ ਟਿਊਨ ਇਨ ਕਰਾਂਗੇ।

0: ਅੱਜ ਦਾ ਦਿਨ ਇੱਕ ਹੋਰ ਵੀ ਬਹੁਤ ਖਾਸ ਪਰਸਨੈਲਿਟੀ ਦੇ ਨਾਲ ਜੁੜਿਆ ਹੋਇਆ। ਤੁਹਾਨੂੰ ਪਤਾ ਹੈ ਕਿ ਜੋ ਵੀ ਪਰਸਨੈਲਿਟੀ ਹੈ ਇੱਕ ਬਹੁਤ ਹੀ ਖਾਸ ਰੋਲ ਪਲੇ ਕਰਕੇ ਗਏ ਹੈ ਇੰਡੀਆ ਦੇ ਵਿੱਚ ਕਹਿ ਲਓ ਜਾਂ ਵਰਲਡ ਦੇ ਵਿੱਚ ਕਹਿ ਲਓ। ਬਿਕੋਜ਼ ਅੱਜ ਦੀ ਜਿਹੜੀ ਪਰਸਨੈਲਿਟੀ ਹੈ ਨਾ ਉਹ ਇੱਕ ਬਹੁਤ ਹੀ ਖਾਸ ਸ਼ਖਸੀਅਤ ਮੰਨੀ ਜਾਂਦੀ ਹੈ ਕਿਉਂਕਿ ਉਹ ਹਿੰਦੀ ਸਾਹਿਤ ਦੇ ਮਹਾਨ ਕਵੀ, ਇੱਕ ਲੇਖਕ ਅਤੇ ਛਾਇਆਵਾਦ ਯੁੱਗ ਦੇ ਪ੍ਰਮੁੱਖ ਸੰਬੰਧਿਤ ਰਹਿ ਚੁੱਕੇ ਨੇ ਜੋ ਹਨ ਸੁਮਿਤਰਾ ਨੰਦਨ ਪੰਥ, ਜਿਨ੍ਹਾਂ ਦਾ ਅੱਜ ਜਨਮ ਜਯੰਤੀ ਅਸੀਂ ਮਨਾ ਰਹੇ ਹਾਂ।
1: ਬਿਲਕੁਲ ਦੋਸਤੋ, ਸੁਮਿਤਰਾ ਨੰਦਨ ਪੰਥ ਹਿੰਦੀ ਸਾਹਿਤ ਦੇ ਪ੍ਰਸਿੱਧ ਕਵੀ ਹੋਏ ਨੇ। ਉਹਨਾਂ ਦਾ ਜਨਮ ਅੱਜ 20 ਮਈ 1900 ਨੂੰ ਕਸੌਨੀ ਵਿੱਚ ਹੋਇਆ ਸੀਗਾ। ਉਹ ਛਾਇਆਵਾਦ ਯੁੱਗ ਦੇ 4 ਮੁੱਖ ਕਵੀਆਂ ਵਿੱਚੋਂ ਇੱਕ ਮੰਨੇ ਜਾਂਦੇ ਨੇ। ਉਹਨਾਂ ਦੀ ਕਵਿਤਾ ਵਿੱਚ ਕੁਦਰਤ ਦੀ ਸੁੰਦਰਤਾ, ਮਨੁੱਖਤਾ, ਪ੍ਰੇਮ, ਅਧਿਆਤਮਿਕਤਾ ਅਤੇ ਸਮਾਜਿਕ ਚੇਤਨਾ ਦਾ ਜ਼ਿਆਦਾ ਜ਼ਿਕਰ ਹੋਇਆ ਹੈ
0: ਜੀ। ਉਹਨਾਂ ਨੇ ਵੈਸੇ ਆਪਣੀ ਜੋ ਬੇਸਿਕ ਨੌਲੇਜ ਹੈ ਸਭ ਚੀਜ਼ਾਂ ਹੈ, ਉਹਨਾਂ ਨੇ ਆਪਣਾ ਜੋਨਰ ਵੀ ਨਾ ਪੋਇਟਰੀਜ਼ ਦੇ ਵਿੱਚ ਜਾਂ ਜਦੋਂ ਵੀ ਉਹਨਾਂ ਨੇ ਆਪਣੀ ਰਾਈਟਿੰਗਸ ਲਿਖੀਆਂ ਉਹਨਾਂ ਨੇ ਹਮੇਸ਼ਾ ਨੇਚਰ ਦੇ ਉੱਪਰ ਲਿਖਣਾ ਪ੍ਰੈਫਰ ਕਰਿਆ ਸੀ। ਬਿਕੋਜ਼ ਉਹ ਕਹਿੰਦੇ ਕਿ ਜਦੋਂ ਤੁਸੀਂ ਆਪਣੀ ਪ੍ਰਕਿਰਤੀ ਨੂੰ, ਆਪਣੀ ਨੇਚਰ ਨੂੰ ਹੀ ਸਾਂਭ ਕੇ ਨਹੀਂ ਰੱਖੋਗੇ, ਉਹਦੇ ਨਾਲ ਹੀ ਪਿਆਰ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਕਿਸੇ ਚੀਜ਼ ਨੂੰ ਪਿਆਰ ਨਹੀਂ ਕਰ ਸਕਦੇ।
1: ਕੀ ਬਾਤ ਹੈ, ਕਿੰਨੀ ਸੋਹਣੀ ਗੱਲ ਹੈ ਨਾ ਰੁਸ਼ੀ
0: ਜੀ। ਬਿਲਕੁਲ, ਬਿਕੋਜ਼ ਮੈਨੂੰ ਐਵੇਂ ਲੱਗਦਾ ਕਿ ਨੇਚਰ ਇੱਕ ਐਸੀ ਚੀਜ਼ ਹੈ ਜਿਹਨੇ ਤੁਹਾਨੂੰ ਬਣਾਇਆ, ਤੁਹਾਨੂੰ ਸਭ ਕੁਝ ਦਿੱਤਾ, ਤਾਂ ਜਦੋਂ ਤੁਸੀਂ ਇਨ ਰਿਟਰਨ ਉਹਨਾਂ ਨੂੰ ਪਿਆਰ ਹੀ ਨਹੀਂ ਦੇ ਸਕਦੇ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ।
1: ਕਿਉਂਕਿ ਅਸੀਂ ਇੰਨਾ ਕੁਝ ਜੇ ਲੈ ਰਹੇ ਹਾਂ ਤੇ

0: ਸਾਡਾ ਵੀ ਫਰਜ਼ ਬਣਦਾ ਆ ਕਿ ਅਸੀਂ ਵੀ ਨੇਚਰ ਨੂੰ ਉਹਦਾ ਖਿਆਲ ਰੱਖੀਏ।
1: ਜੀ ਬਿਲਕੁਲ। ਔਰ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਫੇਮਸ, ਇਹਨਾਂ ਦੇ ਸਭ ਤੋਂ ਪ੍ਰਸਿੱਧ ਰਚਨਾਵਾਂ ਦੀ, ਉਹਨਾਂ ਵਿੱਚੋਂ ਹਨ ਪੱਲਵ, ਵੀਣਾ, ਗੁੰਜਨ, ਗ੍ਰਾਮੀਆ, ਯੁਗਵਾਣੀ ਅਤੇ ਚਿਦੰਬਰਾ। ਇਹ ਸਾਰੇ ਉਹਨਾਂ ਦੀ ਬਹੁਤ ਫੇਮਸ ਰਚਨਾਵਾਂ ਨੇ ਜੋ ਆਪਾਂ ਸਾਰਿਆਂ ਨੂੰ, ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਵੇ ਦੇ ਵਿੱਚ ਇਹਨਾਂ ਨੂੰ ਜ਼ਰੂਰ ਸੁਣਿਆ ਹੋਏਗਾ।
0: ਅਤੇ ਦੋਸਤੋ ਉਹਨਾਂ ਨੂੰ ਕਈ ਵੱਡੇ ਸਾਹਿਤ ਸਨਮਾਨ ਵੀ ਮਿਲ ਚੁੱਕੇ ਨੇ, ਜਿਹਨਾਂ ਵਿੱਚ ਜਨਨਪਿਤ ਅਵਾਰਡ, ਪਦਮ ਭੂਸ਼ਣ ਅਵਾਰਡ ਅਤੇ ਸਾਹਿਤਯ ਅਕਾਦਮੀ ਅਵਾਰਡ ਵੀ ਸ਼ਾਮਿਲ ਆ।
1: ਜੀ ਬਿਲਕੁਲ। ਮੈਨੂੰ ਐਵੇਂ ਲੱਗਦਾ ਕਿ ਇਹਨਾਂ ਨੇ ਐਸੀ ਪੋਇਟਰੀਜ਼ ਲਿਖੀਆਂ, ਬਿਕੋਜ਼ ਪੋਇਟਰੀ ਇੱਕ ਐਸੀ ਚੀਜ਼ ਹੈ ਜੋ ਆਪਾਂ ਪਹਿਲੇ ਵੀ ਗੱਲ ਕਰ ਰਹੇ ਸੀ ਕਿ ਜਦੋਂ ਆਪਣੇ ਕੋਲ ਵਰਡਸ ਨਹੀਂ ਹੁੰਦੇ ਨਾ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਵਾਸਤੇ, ਤਾਂ ਆਪਾਂ ਹਮੇਸ਼ਾ ਕੁਛ ਨਾ ਕੁਛ ਐਸੀ ਚੀਜ਼ ਲੱਭਦੇ ਹਾਂ ਕਿ ਯਾਰ ਕੁਛ ਨਾ ਕੁਛ ਮਿਲੇ ਜਿਸ ਤਰੀਕੇ ਨਾਲ ਆਪਾਂ ਲਿਖ ਕੇ ਅਸੀਂ ਐਕਸਪਲੇਨ ਕਰ ਪਾਈਏ ਕਿ ਸਾਡੇ ਅੰਦਰ ਇਮੋਸ਼ਨ ਕੀ ਚੱਲ ਰਿਹਾ। ਇਸ ਕਰਕੇ ਪੋਇਟਰੀ ਨਾ ਸਭ ਤੋਂ ਈਜ਼ੀ ਵੇ ਹੈ ਜੋ ਤੁਸੀਂ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਦੇ ਹੋ। ਸੌਂਗ ਸੁਣ ਕੇ ਜਾਂ ਪੋਇਟਰੀਜ਼ ਲਿਖ ਕੇ ਸਭ ਤੋਂ ਈਜ਼ੀ ਵੇ ਲੱਗਦਾ ਜਦੋਂ ਤੁਸੀਂ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਚਾਹੋ। ਤਾਂ ਮੈਨੂੰ ਲੱਗਦਾ ਜਦੋਂ ਉਹਨਾਂ ਨੇ ਨੇਚਰ ਨੂੰ ਪੋਇਟਰੀ ਦੇ ਥਰੂ ਐਕਸਪ੍ਰੈਸ ਕਰਨਾ ਸਟਾਰਟ ਕਰਵਾਇਆ ਨਾ, ਤਾਂ ਉਦੋਂ ਸਾਰਿਆਂ ਨੂੰ ਸਮਝ ਆਈ ਕਿ ਸਾਡੇ ਵਾਸਤੇ ਕੁਦਰਤ ਕਿੰਨੀ ਜ਼ਿਆਦਾ ਜ਼ਰੂਰੀ ਹੈ, ਸਾਡੀ ਨੇਚਰ ਸਾਡੇ ਵਾਸਤੇ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ। ਇਸ ਕਰਕੇ ਅੱਜ ਉਹਨਾਂ ਦੇ ਜਨਮ ਦਿਹਾੜੇ 'ਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਜਿੰਨੇ ਵੀ ਲੋਕਾਂ ਨੇ ਉਹਨਾਂ ਬਾਰੇ ਸੁਣਿਆ ਹੋਏਗਾ, ਉਹਨਾਂ ਦੀ ਪੋਇਟਰੀਜ਼ ਪੜ੍ਹੀਆਂ ਹੋਣਗੀਆਂ ਜਾਂ ਉਹਨਾਂ ਦੀ ਰਾਈਟਿੰਗਸ ਪੜ੍ਹੀਆਂ ਹੋਣਗੀਆਂ, ਤਾਂ ਉਹਨਾਂ ਨੂੰ ਪਤਾ ਹੋਏਗਾ ਕਿ ਉਹ ਕਿੰਨੇ ਵੱਡੇ ਇੱਕ ਕੁਦਰਤ ਪ੍ਰੇਮੀ ਸੀ। ਤਾਂ ਆਈ ਹੋਪ, ਅਸੀਂ ਸਾਰੇ ਉਮੀਦ ਵੀ ਕਰਦੇ ਹਾਂ ਕਿ ਅੱਜ ਤੋਂ ਅਸੀਂ ਵੀ ਇੱਕ ਆਪਣੇ ਅੰਦਰ ਥੋੜ੍ਹਾ ਜਿਹਾ ਕਿਉਂ ਨਾ ਆਪਣਾ ਕੰਟਰੀਬਿਊਸ਼ਨ ਦੇਣਾ ਸ਼ੁਰੂ ਕਰੀਏ ਨੇਚਰ ਦੇ ਵਿੱਚ।
0: ਜਿਵੇਂ ਅਰੁਸ਼ੀ, ਗਰਮੀ ਚੱਲ ਰਹੀ ਆ
1: ਜੀ,
0: ਅਤੇ ਸਾਨੂੰ ਚਾਹੀਦਾ ਕਿ ਅਸੀਂ ਸਾਰੇ ਜਾਣੇ ਇੱਕ ਰੁੱਖ ਜ਼ਰੂਰ ਲਗਾਈਏ ਨਾ।
1: ਜੀ ਬਿਲਕੁਲ, ਕਿਉਂਕਿ ਦੇਖਿਆ ਜਾਏ ਤਾਂ ਇਹ ਸਭ ਗਲਤੀਆਂ ਵੀ ਆਪਣੀਆਂ ਹੀ ਨੇ, ਗਲੋਬਲ ਵਾਰਮਿੰਗ, ਪੋਲਿਊਸ਼ਨ, ਇਹ ਸਭ ਚੀਜ਼ਾਂ ਆਪਣੀਆਂ ਹੀ ਗਲਤੀਆਂ ਨੇ, ਤਾਂ ਇਹਨਾਂ ਨੂੰ ਸੁਧਾਰਨ ਦਾ ਅਗਰ ਮੌਕਾ ਫਿਲਹਾਲ ਵੀ ਕੁਦਰਤ ਅਗਰ ਆਪਾਂ ਨੂੰ ਦੇ ਰਹੀ ਹੈ ਤਾਂ ਆਪਾਂ ਨੂੰ ਉਹ ਸਾਂਭ ਲੈਣਾ ਚਾਹੀਦਾ
0: ਸਮੇਂ ਸਿਰ।
1: ਜੀ
0: ਅਤੇ ਦੋਸਤੋ ਹੁਣ ਤੁਹਾਨੂੰ ਸੁਣਾਉਂਦੇ ਹਾਂ ਸਤਿੰਦਰ ਸਰਤਾਜ ਜੀ ਦਾ ਗੀਤ ਜੋ ਚੰਡੀਗੜ੍ਹ ਦੀ ਸ਼ਾਇਦ ਗੱਲ ਕਰ ਰਹੇ ਨੇ।

0: ਤੇ ਹੁਣ ਸਮਾਂ ਹੋ ਗਿਆ ਹੈ ਸਾਡੇ ਪਹਿਲੇ ਸੈਗਮੈਂਟ ਜਿਸ ਦਾ ਨਾਮ ਆ ਵਰਡ ਐਕਸਪ੍ਰੈਸ ਦਾ।
1: ਬਿਲਕੁਲ, ਅਸੀਂ ਹਰ ਵਾਰ ਵਰਡ ਐਕਸਪ੍ਰੈਸ ਨਾ ਇੱਕ ਨਵਾਂ ਸਾਡੇ ਵਰਡਸ ਦੇ ਪਿਟਾਰੇ ਦੇ ਵਿੱਚੋਂ, ਗੱਲਾਂ ਦੇ ਪਿਟਾਰੇ ਦੇ ਵਿੱਚੋਂ ਨਾ ਇੱਕ ਨਵਾਂ ਵਰਡ ਅਸੀਂ ਜ਼ਰੂਰ ਲੈ ਕੇ ਆਉਂਦੇ ਹਾਂ। ਅਤੇ ਅਸੀਂ ਹਰ ਵਾਰ ਕਹਿੰਦੇ ਹਾਂ ਕਿ ਅੱਜ ਅਸੀਂ ਵੋਕੈਬਲਰੀ ਇਨਹਾਂਸ ਕਰਨ ਵਾਸਤੇ ਇੱਕ ਨਵਾਂ ਵਰਡ ਲੈ ਕੇ ਆਏ ਹਾਂ, ਅਤੇ ਅਸੀਂ ਨੋਰਮਲੀ ਦੱਸ ਦਿੰਦੇ ਹਾਂ। ਪਰ ਕਿਉਂ ਨਾ ਅੱਜ ਦਾ ਜਿਹੜਾ ਵਰਡ ਹੈ ਇੱਕ ਯੂਨੀਕ ਵੇ ਦੇ ਨਾਲ ਤੁਹਾਡੇ ਸਾਰਿਆਂ ਨਾਲ ਇੰਟਰੋਡਿਊਸ ਕਰਾਇਆ ਜਾਏ। ਲਲਿਤ, ਆਪਾਂ ਚਲਾ ਸਕਦੇ ਹਾਂ ਵਾਲਾ ਗਾਣਾ।
0: ਲਓ ਜੀ।

0: ਬਿਲਕੁਲ, ਅੱਜ ਦਾ ਜਿਹੜਾ ਸਾਡਾ ਵਰਡ ਹੈ ਬਹੁਤ ਹੀ ਖਾਸ ਰਹਿਣ ਵਾਲਾ ਹੈ, ਕਿਉਂਕਿ ਮੈਂ ਉਮੀਦ ਕਰਦੀ ਹਾਂ ਸਾਡੇ ਜਿੰਨੇ ਵੀ ਲਿਸਨਰਸ ਨੇ ਬਹੁਤ ਜ਼ਿਆਦਾ ਇੰਟੈਲੀਜੈਂਟ ਨੇ, ਤਾਂ ਉਹਨਾਂ ਨੂੰ ਸਮਝ ਆ ਗਈ ਹੋਏਗੀ ਕਿ ਕੀ ਵਰਡ ਰਹੇਗਾ ਅੱਜ ਦਾ।
1: ਸਲੋਨਾ ਦੋਸਤੋ ਹੁੰਦਾ ਆ ਖੂਬਸੂਰਤ,
0: ਬਿਲਕੁਲ
1: ਅਟਰੈਕਟਿਵ
0: ਜੀ,
1: ਆਕਰਸ਼ਿਤ
0: ਜੀ,
1: ਜਿਹੜਾ ਸਾਡੇ ਮਨ ਨੂੰ ਖਿੱਚ ਲੈਂਦਾ ਨਾ।
0: ਬਿਲਕੁਲ, ਬੇਸਿਕਲੀ ਇੱਕ ਐਸੀ ਚੀਜ਼ ਜੋ ਬਹੁਤ ਪਿਆਰੀ ਹੋਏ, ਤੁਸੀਂ ਦੇਖ ਕੇ ਉਹਦੇ ਵੱਲ ਇੱਕ ਮਤਲਬ ਅਟਰੈਕਟ ਹੋ ਜਾਂਦੇ ਹੋ, ਜਾਂ ਫਿਰ ਤੁਹਾਨੂੰ ਦੇਖਦੇ ਹੀ ਪਤਾ ਲੱਗਦਾ ਕਿ ਕਿੰਨੀ ਇਨੋਸੈਂਟ ਜੀ ਚੀਜ਼ ਹੈ, ਕਿੰਨੀ ਪਿਆਰੀ ਚੀਜ਼ ਹੈ। ਆਪਾਂ ਕਹਿੰਦੇ ਹਾਂ ਨਾ ਕਿ ਹੁਣ ਜਿਵੇਂ ਆਪਾਂ ਗਜ਼ਲ 'ਚ ਵੀ ਸੁਣਿਆ ਕਿ ਸਲੋਨਾ ਸਾ ਸਜਣ, ਮਤਲਬ ਇੱਕ ਐਸੀ ਪਿਆਰੀ ਚੀਜ਼, ਤੁਸੀਂ ਫਿਰ ਇਹਨੂੰ ਸਜਣ ਨੂੰ ਤੁਸੀਂ ਕਿਸੇ ਨਾਲ ਵੀ ਰਿਲੇਟ ਕਰ ਸਕਦੇ ਹੋ, ਤੁਸੀਂ ਰੱਬ ਨਾਲ ਰਿਲੇਟ ਕਰੋ, ਆਪਣੇ ਪਾਰਟਨਰਸ ਦੇ ਨਾਲ ਰਿਲੇਟ ਕਰੋ, ਆਪਣੇ ਬੱਚਿਆਂ ਦੇ ਨਾਲ ਰਿਲੇਟ ਕਰੋ, ਤੁਸੀਂ ਕਿਸੇ ਨੂੰ ਵੀ ਸਲੋਨਾ ਵਰਡ ਕਹਿ ਕੇ ਇੰਟਰੋਡਿਊਸ ਕਰਾ ਸਕਦੇ ਹੋ, ਬਿਕੋਜ਼ ਸਲੋਨਾ ਦਾ ਮੀਨਿੰਗ ਹੀ ਹੁੰਦਾ ਪਿਆਰਾ, ਅਤੇ ਜੋ ਚੀਜ਼ ਪਿਆਰੀ ਹੈ ਉਹਨੂੰ ਤੁਸੀਂ ਪਿਆਰ ਦੇ ਨਾਲ ਜਿੰਨੇ ਮਰਜ਼ੀ ਵਰਡਸ ਦੇ ਦਿਓ, ਆਪਾਂ ਪਿਆਰ ਦੇ ਨਾਲ ਨਾਮ ਰੱਖ ਲੈਂਦੇ ਹਾਂ, ਸਭ ਕੁਝ ਕਰ ਲੈਂਦੇ ਹਾਂ, ਪਰ ਉਹ ਜੋ ਫੀਲਿੰਗ ਹੈ ਨਾ ਉਹਨੂੰ ਐਕਸਪ੍ਰੈਸ ਕਰਨ ਵਾਸਤੇ ਜੋ ਇੱਕ ਪ੍ਰੋਪਰ ਵਰਡ ਜੋ ਹੋਏਗਾ ਉਹ ਹੈ ਸਲੋਨਾ।
1: ਮਤਲਬ ਇਦਾਂ ਦੇ ਲੋਕ ਰੇਅਰ ਹੀ ਹੁੰਦੇ ਆ ਮੇਰੇ ਹਿਸਾਬ ਨਾਲ, ਨਾ ਘੱਟ ਦੇਖਣ ਨੂੰ
0: ਸਾਰੇ ਸਲੋਨੇ ਹੁੰਦੇ ਆ, ਸਾਰੇ ਪਿਆਰੇ ਹੁੰਦੇ ਆ,
1: ਸਾਰੇ ਇੰਟਰੈਕਟਿਵ ਹੁੰਦੇ। ਠੀਕ ਆ, ਠੀਕ ਆ
0: ਜੀ, ਤਾਂ ਅੱਜ ਦਾ ਜੋ ਸਾਡਾ ਵਰਡ ਰਹੇਗਾ ਉਹ ਹੈ ਸਲੋਨਾ।
1: ਮੈਨੂੰ ਸਾਈਂ ਬੁੱਲੇ ਸ਼ਾਹ ਜੀ ਹੁਣੇ ਦੀਆਂ ਕੁਝ ਲਾਈਨਾਂ ਯਾਦ ਆ ਰਹੀਆਂ
0: ਜੀ।
1: ਉਹਨਾਂ ਨੇ ਲਿਖਿਆ ਸੀਗਾ ਕਿ ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ, ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ, ਮਿੰਨਤਾਂ ਕਰ ਕਰ ਮੋੜੀ ਦਾ, ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ, ਮਿੰਨਤਾਂ ਕਰ ਕਰ ਮੋੜੀ ਦਾ, ਮਾਨ ਵਾਲੀਆਂ ਦੇ ਨੈਣ ਸਲੂਨੇ, ਸੂਹਾ ਦੁਪੱਟਾ ਗੋਰੀ ਦਾ,
0: ਕਿਆ ਬਾਤ ਹੈ,
1: ਇੱਕ ਰਾਂਝਾ ਮੈਨੂੰ ਲੋੜੀ ਦਾ,
0: ਕਿਆ ਬਾਤ ਹੈ, ਕਿਆ ਬਾਤ ਹੈ। ਮੈਨੂੰ ਲੱਗਦਾ ਕਿ ਇਹੀ ਜੋ ਪਿਆਰੇ ਪਿਆਰੇ ਵਰਡਸ, ਪਿਆਰੀ ਪਿਆਰੀ ਰਾਈਟਿੰਗਸ, ਪੋਇਟਰੀਜ਼, ਇਹ ਸਭ ਚੀਜ਼ਾਂ ਹੀ ਨਾ ਇੰਨੀਆਂ ਕੁ ਸਲੋਨੀਆਂ ਨੇ ਕਿ ਆਪਾਂ ਜਿੰਨੀ ਤਾਰੀਫ ਕਰੀਏ ਜਾਂ ਜਿੰਨੀ ਇਹਨਾਂ ਨੂੰ ਵਾਰ ਵਾਰ ਸੁਣਦੇ ਰਹੀਏ ਨਾ, ਜਾਂ ਇਹਨਾਂ ਨੂੰ ਆਪਣੀ ਲਾਈਫ 'ਚ ਇੰਪਲੀਮੈਂਟ ਕਰਨ ਦੀ ਵੀ ਕੋਸ਼ਿਸ਼ ਕਰੀਏ, ਉਨਾ ਹੀ ਖੂਬਸੂਰਤੀ ਨਾਲ ਆਪਾਂ ਆਪਣੀ ਜੋ ਲਾਈਫ ਹੈ ਉਹਨੂੰ ਆਪਾਂ ਜੀ ਸਕਦੇ ਹਾਂ। ਬਿਕੋਜ਼ ਆਪਾਂ ਕਹਿੰਦੇ ਰਹਿੰਦੇ ਕਿ ਪ੍ਰੋਬਲਮਸ ਬਹੁਤ ਆ ਰਹੀਆਂ ਜਾਂ ਨਹੀਂ ਹੋ ਪਾ ਰਿਹਾ, ਆਪਾਂ ਕੋਪ ਅਪ ਨਹੀਂ ਕਰ ਪਾ ਰਹੇ, ਨਹੀਂ ਸਮਝ ਆ ਰਹੀ ਸਾਰੀਆਂ ਚੀਜ਼ਾਂ ਕਿਵੇਂ ਹੈਂਡਲ ਕਰੀਏ, ਪਰ ਜਦੋਂ ਆਪਾਂ ਹਰ ਇੱਕ ਚੀਜ਼ 'ਚ ਇੱਕ ਪੋਜ਼ੀਟਿਵ ਚੀਜ਼ ਆਪਾਂ ਦੇਖਣ ਲੱਗ ਜਾਈਏ ਨਾ, ਪੋਜ਼ੀਟਿਵਿਟੀ ਦੇ ਨਾਲ ਆਪਾਂ ਹਰ ਚੀਜ਼ ਨੂੰ ਲੈਣ ਲੱਗ ਜਾਈਏ, ਤਾਂ ਮੈਨੂੰ ਐਵੇਂ ਲੱਗਦਾ ਕਿ ਲਾਈਫ ਥੋੜ੍ਹੀ ਈਜ਼ੀ ਹੋ ਜਾਏਗੀ, ਕਿ ਤੁਸੀਂ ਉਹਨੂੰ ਬਹੁਤ ਈਜ਼ੀਲੀ ਜੀ ਸਕਦੇ ਹੋ ਅਤੇ ਈਜ਼ੀਲੀ ਤੁਸੀਂ ਪ੍ਰੋਬਲਮਸ 'ਚੋਂ ਵੀ ਬਾਹਰ ਨਿਕਲ ਸਕਦੇ ਹੋ। ਇਸ ਕਰਕੇ ਆਪਣੀ ਲਾਈਫ ਜੋ ਹੈ ਉਹ ਵੀ ਬਹੁਤ ਸਲੋਨੀ ਹੈ, ਬਹੁਤ ਪਿਆਰੀ ਹੈ, ਬਹੁਤ ਅਟਰੈਕਟਿਵ ਹੈ, ਕਿਉਂਕਿ ਤੁਸੀਂ ਬਹੁਤ ਅਟਰੈਕਟਿਵ ਹੋ, ਤੁਸੀਂ ਬਹੁਤ ਪਿਆਰੇ ਹੋ, ਇਸ ਕਰਕੇ ਹਰ ਇੱਕ ਚੀਜ਼ 'ਚ ਪੋਜ਼ੀਟਿਵਿਟੀ ਦੇਖ ਕੇ ਇੱਕ ਸਲੋਨਾ ਇਨਸਾਨ ਬਣ ਕੇ ਆਪਾਂ ਜੋ ਆਪਣੀ ਲਾਈਫ ਹੈ ਉਹਨੂੰ ਗੁਜ਼ਾਰ ਸਕਦੇ ਹਾਂ।
1: ਕਿਸੇ ਦਾ ਹੋਣਾ ਸਲੋਨਾ ਹੁੰਦਾ
0: ਜੀ, ਬਿਲਕੁਲ,
1: ਕਿਸੇ ਦੀਆਂ ਗੱਲਾਂ
0: ਜੀ,
1: ਕਿਸੇ ਦੀ ਪ੍ਰੈਜੈਂਸ
0: ਜੀ
1: ਸਲੋਨਾ ਹੁੰਦੀ ਹੈ ਨਾ
0: ਜੀ
1: ਜੀ। ਇਸੇ ਕਰਕੇ ਮੈਂ ਕਿ ਜਿੱਦਾਂ ਕਿਹਾ ਨਾ ਕਿ ਉਹਨਾਂ ਨੇ ਲਿਖਿਆ ਸੀ ਕਿ ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ, ਮਿੰਨਤਾਂ ਕਰ ਕਰ ਮੋੜੀ ਦਾ
0: ਜੀ। ਤੁਸੀਂ ਇੰਜੋਏ ਕਰੋ ਇੱਕ ਪਿਆਰੀ ਜੀ ਮਿਊਜ਼ੀਕਲ ਬ੍ਰੇਕ, ਉਸ ਤੋਂ ਬਾਅਦ ਅਸੀਂ ਮਿਲਦੇ ਹਾਂ।

0: FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਤੇ ਤੁਸੀਂ ਸੁਣ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਯੁਵਾਣੀ ਤੇ ਇੰਜੋਏ ਕਰ ਰਹੇ ਹੋ ਸਾਡੇ ਨਾਲ। ਅਸੀਂ ਉਮੀਦ ਕਰਦੇ ਹਾਂ ਕਿ ਹੁਣ ਜਿਹੜਾ ਸਾਡਾ ਅਗਲਾ ਸੈਗਮੈਂਟ ਹੈ ਬਹੁਤ ਜ਼ਿਆਦਾ ਹੈਲਪਫੁਲ ਰਹੇਗਾ ਤੁਹਾਡੇ ਸਾਰਿਆਂ ਵਾਸਤੇ, ਬਿਕੋਜ਼ ਯੰਗਿਸਤਾਨ ਸੈਗਮੈਂਟ ਦੇ ਵਿੱਚ ਅਸੀਂ ਫਿਰ ਤੋਂ ਲੈ ਕੇ ਆ ਗਏ ਇੱਕ ਨਵੀਂ ਪਰਸਨੈਲਿਟੀ ਜਿਹਦੇ ਨਾਲ ਗੱਲਬਾਤ ਕਰਨਗੇ ਆਰ ਜੀ ਰਿਤਿਕਾ। ਅਤੇ ਅਸੀਂ ਚਾਹਵਾਂਗੇ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਇੰਜੋਏ ਕਰੋਗੇ ਔਰ ਕੁਛ ਸਿੱਖਣ
1: ਨੂੰ ਮਿਲੂਗਾ, ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਤੇ ਗੌਰ ਨਾਲ ਸੁਣਨਾ, ਮਿਲਦੇ ਹਾਂ ਇਸ ਤੋਂ ਬਾਅਦ।
2: ਸ਼ਬਦਾਂ ਨੂੰ ਜਦੋਂ ਸੁਰਾਂ ਦਾ ਸਾਥ ਮਿਲਦਾ ਹੈ, ਉਦਾਸ ਚਿਹਰੇ ਤੇ ਵੀ ਹਾਸਾ ਖਿਲਦਾ ਹੈ। ਮਿਊਜ਼ੀਕਲ ਟੈਲੈਂਟ ਕਿਸੇ ਤੋਹਫੇ ਤੋਂ ਘੱਟ ਨਹੀਂ, ਇਸ ਦੀ ਤਾਨ ਤੇ ਤਾਂ ਪੂਰਾ ਜਹਾਨ ਖਿਲਦਾ ਹੈ। ਦੋਸਤੋ, ਵੇਲਾ ਹੋ ਚੁੱਕਿਆ ਹੈ ਜੀ ਯੰਗਿਸਤਾਨ ਦੇ ਸੈਗਮੈਂਟ ਦਾ, ਤੇ ਮੈਂ ਤੁਹਾਡੀ ਦੋਸਤ ਆਰਜ ਰਿਤਿਕਾ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਯੰਗਿਸਤਾਨ ਦਾ ਸੈਗਮੈਂਟ। ਤੇ ਜਿਵੇਂ ਕਿ ਮਿਊਜ਼ੀਕਲ ਸ਼ਾਇਰੀ ਹੋ ਗਈ ਹੈ, ਤਾਂ ਮੈਨੂੰ ਲੱਗਦਾ ਸਾਡੇ ਦੋਸਤਾਂ ਨੂੰ ਪਤਾ ਲੱਗ ਗਿਆ ਹੋਏਗਾ ਕਿ ਇੱਕ ਵਾਰ ਫਿਰ ਤੋਂ ਇੱਕ ਬਾ ਕਮਾਲ ਆਰਟਿਸਟ ਸਾਡੇ ਨਾਲ ਜੁੜੇ ਨੇ। ਤੇ ਚਲੋ ਦੇਰੀ ਨਾ ਕਰਦੇ ਹੋਏ ਮੁਲਾਕਾਤ ਕਰਾਉਂਦੇ ਹਾਂ ਅੱਜ ਦੇ ਆਰਟਿਸਟ ਜਿਨ੍ਹਾਂ ਦਾ ਨਾਮ ਹੈ ਜੀ ਸਰਬਜੀਤ ਸਿੰਘ ਮਹਿਰਾ। ਸਰਬਜੀਤ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਯੁਵਾਣੀ ਦੇ ਵਿੱਚ।
3: ਥੈਂਕ ਯੂ ਸੋ ਮਚ ਜੀ।
2: ਤੇ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਮੈਂ ਇਹ ਕਰਨਾ ਚਾਹਾਂਗੀ ਕਿ ਕਦੋਂ ਤੁਹਾਡੀ ਜਿਹੜੀ ਸੰਗੀਤਿਕ ਜਰਨੀ ਹੈ ਉਹ ਸ਼ੁਰੂ ਹੋਈ?
3: ਜੀ, ਮੇਰੀ ਸ਼ੁਰੂਆਤ ਹੋਈ ਹੈ ਜੀ ਮੇਰੇ ਸਕੂਲ ਤੋਂ, 7th ਕਲਾਸ ਤੋਂ। ਉੱਥੇ ਜੀ ਮੇਰਾ ਇੱਕ ਮਿਊਜ਼ਿਕ ਰੂਮ ਹੁੰਦਾ ਸੀਗਾ, ਅਤੇ ਮੇਰੇ ਸਰ ਹੁੰਦੇ ਸੀ ਲਖਬੀਰ ਸਿੰਘ ਜੀ, ਅਤੇ ਦੈਨ ਉਹਨਾਂ ਨੇ ਮੈਨੂੰ ਬੁਲਾਇਆ ਸੀ ਸਾਰੇ ਬੱਚਿਆਂ ਨੂੰ, ਅਤੇ ਉਹਨਾਂ ਨੇ ਸਾਡੇ ਤੋਂ ਟੈਸਟ ਲਿਆ ਕਿ ਚਲੋ ਸਾਹ ਲਾਓ ਵੀ ਤੁਹਾਨੂੰ ਸਿਲੈਕਟ ਕਰਨਾ ਵਾ ਕੌਣ ਬੱਚਾ ਅੱਛਾ ਗਾਉਂਦਾ ਕੌਣ ਨਹੀਂ ਗਾਉਂਦਾ। ਅਤੇ ਉਹਨਾਂ ਨੇ ਮੈਨੂੰ ਸਾਹ ਲਵਾਇਆ, ਫਿਰ ਮੈਂ ਲਾਇਆ, ਫਿਰ ਦੈਨ ਉਹ ਤੋਂ ਬਾਅਦ ਮੈਂ 12th ਕਲਾਸ ਤੱਕ ਉੱਥੇ ਪੜ੍ਹਿਆ। 7th ਤੋਂ ਲੈ ਕੇ 12th ਤੱਕ ਕਿੰਨੇ ਕੰਪੀਟੀਸ਼ਨ ਹੋਏ, ਹਮੇਸ਼ਾ ਮੇਰੀ ਫਸਟ ਸੈਕਿੰਡ ਪੋਜੀਸ਼ਨ ਰਹੀ ਆ ਰੱਬ ਦੀ ਕਿਰਪਾ ਨਾਲ। ਮੇਰੇ ਘਰ ਤੋਂ ਥੋੜ੍ਹੀ ਦੂਰ ਹੀ ਇੱਕ ਮਿਊਜ਼ਿਕ ਅਕੈਡਮੀ ਆ ਜਿਹੜਾ ਨਾਮ ਹੈ ਦਸ਼ਮੇਸ਼ ਮਿਊਜ਼ਿਕ ਅਕੈਡਮੀ। ਸੋ ਮੈਂ 12th ਤੋਂ ਬਾਅਦ ਉੱਥੇ 1.5-2 ਸਾਲ ਲਾਏ ਆ ਸਿੱਖਣ ਵਿੱਚ। ਇੰਡੀਅਨ ਕਲਾਸੀਕਲ ਮਿਊਜ਼ਿਕ ਸਿਖਾਉਂਦੇ ਨੇ, ਮੇਰੇ ਉਸਤਾਦ ਦਾ ਨਾਮ ਹੈ ਭੁਪਿੰਦਰ ਸਿੰਘ ਜੀ, ਉਹਨਾਂ ਤੋਂ ਮੈਂ ਸਿੱਖਿਆ, ਅਤੇ ਹੌਲੀ ਹੌਲੀ ਇਸੇ ਦੌਰਾਨ ਮੇਰੀ ਮਿਊਜ਼ਿਕ ਦੀ ਜਰਨੀ ਸ਼ੁਰੂਆਤ ਹੋਈ।
2: ਬਹੁਤ ਵਧੀਆ। ਤੇ ਸਰਬਜੀਤ, ਸਿਰਫ ਗਾਣਾ ਹੀ ਪਸੰਦ ਹੈ ਜਾਂ ਫਿਰ ਇਸ ਦੇ ਨਾਲ ਨਾਲ ਇੰਸਟਰੂਮੈਂਟਸ ਵੀ ਪਲੇਅ ਕਰ ਲੈਂਦੇ ਹੋ?
3: ਜੀ, ਮੈਂ ਇੰਸਟਰੂਮੈਂਟ ਹਾਰਮੋਨੀਅਮ ਐਂਡ ਤਬਲਾ ਪਲੇਅ ਕਰਦਾ ਹਾਂ।
2: ਬਹੁਤ ਵਧੀਆ। ਤੇ ਤੁਹਾਡਾ ਫੇਵਰੇਟ ਸਿੰਗਰ ਕੋਈ ਹੋਵੇ?
3: ਜੀ, ਮੇਰਾ ਫੇਵਰੇਟ ਸਿੰਗਰ ਤਾਂ ਚਲੋ ਸਾਰੇ ਅੱਛੇ ਨੇ, ਪਰ ਮੇਰਾ, ਮੈਂ ਸੂਫੀ ਨੂੰ ਪ੍ਰਮੋਟ ਕਰਦਾ ਹਾਂ ਕਿਉਂਕਿ ਮੇਰਾ ਸੂਫੀ ਫੇਵਰੇਟ ਆ। ਸੋ ਮੈਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਜੀ ਨੂੰ ਸੁਣਦਾ ਵਾਂ, ਉਹਨਾਂ ਵਾਂਗੂ ਗਾਉਣ ਦੀ ਕੋਸ਼ਿਸ਼ ਕਰਦਾ ਵਾਂ ਕਹਿ ਸਕਦੇ ਹਾਂ, ਕਿਉਂਕਿ ਉਹਨਾਂ ਵਰਗਾ ਤਾਂ ਕੋਈ ਨਹੀਂ ਗਾ ਸਕਦਾ, ਅਤੇ ਮੈਂ ਉਹਨਾਂ ਨੂੰ ਹੀ ਸੁਣਦਾ ਵਾਂ, ਉਹਨਾਂ ਨੂੰ ਹੀ ਗਾਉਣਾ ਜੀ।
2: ਅਤੇ ਹੁਣ ਇੰਨੇ ਅੱਛੇ ਆਰਟਿਸਟ ਦਾ ਨਾਮ ਲੈ ਹੀ ਲਿਆ, ਅਤੇ ਮੈਨੂੰ ਲੱਗਦਾ ਤੁਹਾਡੇ ਤੋਂ ਇੱਕ ਗੀਤ ਸੁਣਨਾ ਤਾਂ ਲਾਜ਼ਮੀ ਹੈ, ਅਤੇ ਮੈਨੂੰ ਲੱਗਦਾ ਸਾਡੇ ਲਿਸਨਰਸ ਵੀ ਐਕਸਾਈਟਿਡ ਹੋਣਗੇ।
3: ਜੀ ਜੀ, ਜ਼ਰੂਰ ਜੀ, ਜ਼ਰੂਰ।

0: क्या बात है, बहुत अच्छे बहुत अच्छे। सरबजीत, मैनू लगदा साडे लिसनर्स ना बहुत खुश होंदे होणगे तुहाडी इन्नी अच्छी आवाज़ नू सुणदे होए। ते अगला सवाल तुहाडे तों मैं इह पुछणा चाहवांगी कि संगीत दे दौरान तुहानू किते कोई चुनौती दा सामना करना पिआ है?
1: जी, मैं 2022-23 ਵਿੱਚ ਕਾਲਜ ਐਡਮਿਸ਼ਨ ਲਈ ਸੀਗੀ ਤੇ ਉੱਥੇ ਹੋਇਆ ਸੀ ਯੂਥ ਫੈਸਟੀਵਲ ਤੇ ਮੈਂ ਉੱਥੇ ਕਾਫੀ ਚੁਣੌਤੀਆਂ ਦਾ ਸਾਹਮਣਾ ਕੀਤਾ ਸਟੇਟ ਲੈਵਲ ਫਿਰ ਇੰਟਰ ਜ਼ੋਨਲ ਤੇ। ਪਰ ਮੈਂ ਇਹ ਆ ਕਿ ਚਲੋ ਸਟੇਟ ਐਂਡ ਇੰਟਰ ਜ਼ੋਨਲ ਲੈਵਲ ਤੇ ਹਮੇਸ਼ਾ ਫਸਟ ਹੀ ਆਇਆ ਸੀਗਾ, ਫਸਟ ਆ ਗਿਆ। ਫਿਰ ਬਾਅਦ 'ਚ ਮੈਂ ਨੈਸ਼ਨਲ ਤੱਕ ਵੀ ਗਿਆ ਤੋ ਸਟੇਟ ਇੰਟਰ ਜ਼ੋਨਲ ਦੇ ਵਿੱਚ ਨਰਵਸਨੈਸ ਰਹੀ, ਬਾਕੀ ਜਿਵੇਂ ਜਿਵੇਂ ਬੰਦਾ ਜਿੱਤ ਜਾਂਦਾ ਉਹਨੂੰ ਕੌਨਫੀਡੈਂਸ ਆ ਹੀ ਜਾਂਦਾ।
0: ਬਹੁਤ ਵਧੀਆ। ਤੇ ਸਰਬਜੀਤ, ਮੈਂ ਸੁਣਿਆ ਜਿਹੜੇ ਨਾ ਸੰਗੀਤਕਾਰ ਹੁੰਦੇ ਨੇ, ਜਿਹੜੇ ਗਾਇਕਾਰ ਹੁੰਦੇ ਨੇ, ਉਹਨਾਂ ਨੂੰ ਖਾਣ ਪੀਣ ਵਿੱਚ ਬਹੁਤ ਜ਼ਿਆਦਾ ਪਰਹੇਜ਼ ਕਰਨਾ ਪੈਂਦਾ, ਤੁਸੀਂ ਇਸ ਗੱਲ ਨਾਲ ਕਿੰਨੇ ਕੁ ਸਹਿਮਤ ਹੋ?
1: ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਹਾਂ, ਮੇਰਾ ਜੋ ਦਿਲ ਕਰਦਾ ਮੈਂ ਖਾਂਦਾ ਵਾਂ। ਸਾਰੇ ਕਹਿੰਦੇ ਨੇ ਕਿ ਠੰਡਾ ਨਹੀਂ ਪੀਣਾ ਚਾਹੀਦਾ ਜਾਂ ਕੋਸ਼ਿਸ਼

0: ਤੱਕ ਵੀ ਗਿਆ ਤਾਂ ਸਟੇਟ ਇੰਟਰਜ਼ੋਨਲ ਦੇ ਵਿੱਚ ਨਰਵਸਨੈਸ ਰਹੀ, ਬਾਕੀ ਜਿਵੇਂ ਜਿਵੇਂ ਬੰਦਾ ਜਿੱਤ ਜਾਂਦਾ ਉਹਨੂੰ ਕੋਨਫੀਡੈਂਸ ਆ ਹੀ ਜਾਂਦਾ।
1: ਬਹੁਤ ਵਧੀਆ। ਤੇ ਸਰਬ ਜੀ, ਤੇ ਮੈਂ ਸੁਣਿਆ ਜਿਹੜੇ ਨਾ ਸੰਗੀਤਕਾਰ ਹੁੰਦੇ ਨੇ, ਜਿਹੜੇ ਗਾਇਕਾਰ ਹੁੰਦੇ ਨੇ, ਉਹਨਾਂ ਨੂੰ ਖਾਣ ਪੀਣ ਵਿੱਚ ਬਹੁਤ ਜ਼ਿਆਦਾ ਪਰਹੇਜ਼ ਕਰਨਾ ਪੈਂਦਾ, ਤੁਸੀਂ ਇਸ ਗੱਲ ਨਾਲ ਕਿੰਨੇ ਕੁ ਸਹਿਮਤ ਹੋ?
0: ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਹਾਂ। ਮੇਰਾ ਜੋ ਦਿਲ ਕਰਦਾ ਮੈਂ ਖਾਂਦਾ ਵਾਂ। ਸਾਰੇ ਕਹਿੰਦੇ ਨੇ ਕਿ ਠੰਡਾ ਨਹੀਂ ਪੀਣਾ ਚਾਹੀਦਾ ਜਾਂ ਕੁਛ ਚਟਪੜਾ ਜਾਂ ਨਹੀਂ ਖਾਣਾ ਚਾਹੀਦਾ, ਮਸਾਲੇਦਾਰ, ਮੈਂ ਕੋਈ ਚੀਜ਼ ਨਹੀਂ ਛੱਡਦਾ।
1: ਤੇ ਸਟੇਜ ਪ੍ਰੋਗਰਾਮਸ ਵਗੈਰਾ ਤੁਸੀਂ ਕਰਦੇ ਹੋ?
0: ਜੀ ਹਾਂਜੀ, ਮੈਂ ਸਟੇਜ ਪ੍ਰੋਗਰਾਮ, ਮੈਨੂੰ ਸਾਲ ਹੋ ਗਿਆ ਵਾ ਫਰੈਂਡ ਸਰਕਲ ਵਿੱਚ, ਇੱਕ ਮੇਰਾ ਫਰੈਂਡ ਸੀ ਮੋਹਿਤ,
1: ਹਾਂਜੀ,
0: ਤੇ ਮੈਂ ਇੱਦਾਂ ਹੀ ਕਿਤੇ ਗਿਆ ਮਹਿਫਿਲ ਵਿੱਚ, ਉਹਦੇ ਫਰੈਂਡ ਸੀਗੇ ਤੇ ਉਹਨਾਂ ਨੇ ਮੈਨੂੰ, ਮਤਲਬ ਉਹਨਾਂ ਦਾ ਬੈਂਡ ਸੀਗਾ ਤੇ ਉਹਨਾਂ ਨੇ ਮੈਨੂੰ ਸੁਣਿਆ ਤੇ ਕਹਿੰਦੇ ਕਿ ਚਲੋ ਭਾਜੀ ਤੁਸੀਂ ਸਾਡੇ ਬੈਂਡ ਵਿੱਚ ਆਓ, ਕਿਉਂਕਿ ਮੈਂ ਉਹਨਾਂ ਤੋਂ ਵੱਡਾ, ਰਿਸਪੈਕਟ ਕਰਦੇ ਭਰਾ ਨੇ ਆਪਣੇ ਸਾਰੇ।
1: ਹਾਂਜੀ,
0: ਤੇ ਫਿਰ ਉਹਨਾਂ ਨੇ ਮੈਨੂੰ ਬੁਲਾਇਆ, ਫਿਰ ਆਪਾਂ ਇੱਦਾਂ ਹੀ ਹੌਲੀ ਹੌਲੀ ਸ਼ੋਅ ਲਾਣੇ ਸ਼ੁਰੂ ਕੀਤੇ, ਫਗਵਾੜੇ ਵੀ ਲਾਏ ਹੋਏ ਸ਼ੋਅ
1: ਜੀ,
0: ਵੈਡਿੰਗ ਸ਼ੋਅ ਵੀ ਲਾਏ ਹੋਏ ਆ।
1: ਤੇ ਸਟੇਜ ਪ੍ਰੋਗਰਾਮ ਕਰਦੇ ਵਕਤ ਕਦੇ ਡਰ ਦਾ ਸਾਹਮਣਾ ਕੀਤਾ ਹੈ? ਕੋਈ ਨਰਵਸਨੈਸ ਫੀਲ ਹੋਈ ਹੋਵੇ ਜਾਂ ਡਰ ਦਾ ਮਹਿਸੂਸ ਹੋਇਆ ਹੋਵੇ?
0: ਡਰ ਦਾ ਮਹਿਸੂਸ ਉਹੀ 7th-8th ਕਲਾਸ ਵਿੱਚ ਹੀ ਸੀਗਾ, ਸਟਾਰਟਿੰਗ ਵਿੱਚ 2-3 ਸਾਲ ਜਿਹੜੇ ਹੁੰਦੇ ਆ ਨਾ, ਨਵਾਂ ਨਵਾਂ ਬੰਦਾ ਜਦੋਂ ਕੁਛ ਵੀ ਕਰਦਾ ਬਹੁਤ ਪੈਰ ਕੰਬਣ ਲੱਗ ਜਾਂਦੇ ਉਸ ਟਾਈਮ 'ਚ। ਸੋ ਬਾਅਦ 'ਚ ਇੱਦਾਂ ਹੌਲੀ ਹੌਲੀ ਸਟੇਜਾਂ ਲਾਣੀਆਂ ਸ਼ੁਰੂ ਕੀਤੀਆਂ, ਫਿਰ ਡਰ ਤਾਂ ਫਿਰ ਭੱਜ ਗਿਆ।
1: ਬਿਲਕੁਲ, ਬਹੁਤ ਵਧੀਆ। ਤੇ ਅਗਲਾ ਸਵਾਲ ਅਸੀਂ ਤੁਹਾਨੂੰ ਇਹ ਕਰਨਾ ਚਾਹਾਂਗੇ ਕਿ ਤੁਸੀਂ ਬਾਲੀਵੁੱਡ ਵੀ ਗਾ ਲੈਂਦੇ ਹੋ?
0: ਹਾਂਜੀ, ਬਾਲੀਵੁੱਡ ਵੀ ਮੈਨੂੰ ਅੱਛਾ ਲੱਗਦਾ ਵਾ, ਮੈਂ ਤੁਹਾਨੂੰ ਸੁਣਾ ਸਕਦਾ ਜੀ।
1: ਹਾਂਜੀ ਜ਼ਰੂਰ।

0: ਵਾਹ, ਬਹੁਤ ਹੀ ਸੋਹਣਾ ਗੀਤ ਤੁਸੀਂ ਗਾਇਆ ਤੇ ਬਹੁਤ ਹੀ ਸੂਦਿੰਗ ਵੋਕਲ ਹੈ ਤੁਹਾਡੀ। ਮੈਂ ਤਾਂ ਬਹੁਤ ਖੁਸ਼ ਹੋ ਰਹੀ ਹਾਂ, ਮੈਨੂੰ ਲੱਗਦਾ ਲਿਸਨਰਸ ਵੀ ਕਿਤੇ ਨਾ ਕਿਤੇ ਬਹੁਤ ਇੰਜੋਏ ਕਰ ਰਹੇ ਹੋਣਗੇ।
1: ਤੇ ਕਿਵੇਂ ਦਾ ਐਕਸਪੀਰੀਅੰਸ ਸੀਗਾ, ਜਿਵੇਂ ਤੁਸੀਂ ਹੁਣੇ ਦੱਸਿਆ ਵੀ ਤੁਸੀਂ ਯੂਥ ਫੈਸਟ 'ਚ ਵੀ ਪਰਫੋਰਮ ਕੀਤਾ ਹੈ, ਤੁਸੀਂ ਹੋਰ ਵੀ ਲੈਵਲ ਤੇ ਪਰਫੋਰਮ ਕੀਤੇ ਨੇ ਕੰਪੀਟੀਸ਼ਨਸ ਦੇ ਵਿੱਚ, ਪਾਰਟਿਸਿਪੇਸ਼ਨ ਤੁਹਾਡੀ ਰਹੀ ਹੈ, ਤੇ
0: ਜੀ
1: ਉਹ ਜਿਹੜੀ ਪਾਰਟਿਸਿਪੇਸ਼ਨ ਸੀਗੀ, ਉਹ ਜਿਹੜਾ ਮਾਹੌਲ ਤੁਸੀਂ ਉੱਥੇ ਹੈ ਨਾ ਦੇਖਿਆ, ਉਹ ਕਿਵੇਂ ਦਾ ਐਕਸਪੀਰੀਅੰਸ ਸੀਗਾ?
0: ਐਕਸਪੀਰੀਅੰਸ ਤਾਂ ਵਧੀਆ ਸੀ, ਕਿਉਂਕਿ ਮੈਂ ਤਾਂ ਕੁਛ ਵੀ ਹੈ ਨਹੀਂ ਆ ਉੱਥੇ, ਤਾਂ ਮੇਰੇ ਤੋਂ ਵੀ ਜ਼ਿਆਦਾ ਤਿਆਰ ਬੱਚੇ ਆਉਂਦੇ ਹੈ ਨਾ, ਕਿਉਂਕਿ ਆਪਣੇ ਪੰਜਾਬ ਦਾ ਘਰਾਨਾ ਤਾਂ ਚਲੋ ਹੈ ਹੀ ਅੱਛਾ ਗਾਉਂਦਾ, ਪਰ ਉੱਥੋਂ ਤਾਂ ਹਰ ਸਟੇਟ ਤੋਂ ਆਉਂਦੇ ਬੱਚੇ, ਸੋ ਦੇਖ ਕੇ ਥੋੜ੍ਹਾ ਬੰਦਾ ਘਬਰਾ ਹੀ ਜਾਂਦਾ ਕਿ ਇਹ ਕਾਫ਼ੀ ਅੱਛੀ ਵੋਕਲ ਆ, ਹਰ ਇੱਕ ਬੱਚਾ ਮਤਲਬ ਅੱਛਾ ਗਾਉਂਦਾ ਵਾ।
1: ਅਤੇ ਕੋਈ ਇੱਦਾਂ ਦੀ ਡ੍ਰੀਮ ਕੋਲੈਬ ਹੋਵੇ ਜਿਹਨਾਂ ਨਾਲ ਤੁਸੀਂ ਕੋਲੈਬ ਕਰਨਾ ਚਾਹੁੰਦੇ ਹੋ, ਕੋਈ ਇੱਦਾਂ ਦਾ ਆਰਟਿਸਟ ਤੁਹਾਡੇ ਮਾਈਂਡ 'ਚ ਹੋਵੇ?
0: ਇੱਦਾਂ ਦਾ ਆਰਟਿਸਟ ਜੀ ਖਾਨ ਸਾਹਿਬ ਹੋ ਗਏ, ਸਰਦੂਲ ਸਿਕੰਦਰ ਜੀ ਦੇ ਬੇਟੇ ਅਲਾਪ ਸਿਕੰਦਰ।
1: ਬਹੁਤ ਵਧੀਆ। ਤੇ
0: ਜੀ
1: ਜਿੱਦਾਂ ਤੁਸੀਂ ਗਾਉਂਦੇ ਹੋ ਨਾ, ਮੈਂ ਤੁਹਾਡੀ ਵੋਕਲ ਨੂੰ ਦੇਖਿਆ, ਤੁਸੀਂ ਨਾ ਹਾਈ ਨੋਟਸ ਬੜੇ ਅੱਛੇ ਤਰੀਕੇ ਦੇ ਨਾਲ ਟੱਚ ਕਰਦੇ ਹੋ, ਉਹਦੀ ਇੰਨੀ ਅੱਛੀ ਕੁਆਲਿਟੀ ਹੈ ਤੁਹਾਡੀ, ਤੇ ਉਹਦੇ ਪਿੱਛੇ ਕੀ ਕਾਰਨ ਹੈ?
0: ਉਹਦੇ ਪਿੱਛੇ ਜੀ ਮੈਂ ਮਾਰਨਿੰਗ 3 ਵਜੇ ਉੱਠ ਜਾਂਦਾ ਹੁੰਦਾ ਸੀ, 3 ਵਜੇ ਤੋਂ ਲੈ ਕੇ 6 ਵਜੇ ਤੱਕ ਜਿਹੜਾ ਖਰਜ਼ ਦਾ ਰਿਆਜ਼ ਹੁੰਦਾ ਕਹਿੰਦੇ
1: ਜੀ,
0: ਗਲਾ ਭਾਰਾ ਭਾਰਾ ਰਿਆਜ਼ ਜਿਹੜਾ ਮਤਲਬ ਥੱਲਿਓਂ ਆਪਾਂ ਕਰਦੇ ਹਾਂ ਨਾ ਮੱਧੇ ਸਪਤਕ ਤੋਂ, ਤੇ ਉਹ ਮੈਂ ਕਾਫ਼ੀ ਕੀਤਾ ਵਾ। ਉਸ ਦੇ ਦੌਰਾਨ ਕਾਫ਼ੀ ਗੁੱਸਾ ਵੀ ਆਉਂਦਾ ਕਿਉਂਕਿ ਰਿਜ਼ਲਟ ਇੰਨੀ ਜਲਦੀ ਨਹੀਂ ਮਿਲਦੇ ਗਲੇ ਦੇ, 3-4 ਮਹੀਨੇ ਲਗਾਤਾਰ ਕਰਕੇ ਮੈਨੂੰ ਮੈਨੂੰ ਹੁੰਦਾ ਸੀ ਯਾਰ ਨਹੀਂ ਗਾਇਆ ਜਾ ਰਿਹਾ ਉੱਚਾ, ਹੁਣ ਮੈਂ ਕੀ ਕਰਾਂ। ਪਰ ਮੈਂ

0: ਢੀਠ ਬਣ ਕੇ ਲੱਗਾ ਹੀ ਰਿਹਾ। ਮੈਂ ਕਿਹਾ ਮੈਂ ਹੁਣ ਕਰਕੇ ਹੀ ਰਹਿਣਾ, ਕੋਈ ਗੱਲ ਨਹੀਂ ਰਿਜ਼ਲਟ ਨਹੀਂ ਮਿਲ ਰਿਹਾ, ਇੱਕ ਦਿਨ ਤਾਂ ਮਿਲੂਗਾ। ਫਿਰ 6 ਮਹੀਨੇ ਮੈਂ ਲਗਾਤਾਰ ਰਿਆਜ਼ ਕੀਤਾ, ਫਿਰ ਮੇਰਾ 100 ਅਪ ਹੋਇਆ, ਫਿਰ ਮੈਂ ਕਿਹਾ ਚਲੋ ਰਿਜ਼ਲਟ ਮਿਲ ਰਿਹਾ। ਫਿਰ 1.5 ਸਾਲ ਹੋਇਆ, ਫਿਰ ਉਸ ਤੋਂ ਬਾਅਦ ਹਾਰਮੋਨੀਅਮ ਐਂਡ ਤੱਕ ਮੇਰੇ ਤੋਂ ਗਾ ਹੋ ਗਿਆ। ਮਿਹਨਤ ਕੀਤੀ ਹੈ ਤਾਂ ਹੀ ਮਾੜਾ ਮੋਟਾ ਗਾ ਹੋ ਜਾਂਦਾ, ਵਿਦਆਊਟ ਮਿਹਨਤ ਤੋਂ ਕੁਛ ਵੀ ਹੈ ਨਹੀਂ ਹੈ।
1: ਬਿਲਕੁਲ ਕਹਿ ਸਕਦੇ ਆ, ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਹੈ ਨਾ। ਤੇ ਤੁਸੀਂ ਮਿਹਨਤ ਕੀਤੀ ਹੈ, ਰੀਝ ਦੇ ਨਾਲ ਕੰਮ ਕੀਤਾ ਹੈ, ਤੇ ਰੱਬ ਨੇ ਭਾਗ ਵੀ ਲਗਾਏ ਨੇ।
0: ਜੀ ਜੀ ਬਿਲਕੁਲ।
1: ਤੇ ਸਰਬਜੀਤ, ਗੱਲਾਂ ਬਾਤਾਂ ਦਾ ਸਿਲਸਿਲਾ ਤੇ ਇਦਾਂ ਹੀ ਜਾਰੀ ਰਹੇਗਾ, ਮੈਨੂੰ ਲੱਗਦਾ ਹੁਣ ਇੱਕ ਗੀਤ ਹੋਰ ਸੁਣ ਲੈਣਾ ਚਾਹੀਦਾ ਤੁਹਾਡੇ ਕੋਲੋਂ।
0: ਹਾਂਜੀ ਜ਼ਰੂਰ ਜੀ, ਸੁਣਾ ਦਿੰਦੇ ਹਾਂ।

0: ਬਹੁਤ ਸੋਹਣਾ ਬਹੁਤ ਸੋਹਣਾ। ਮੈਂ ਕਿਹਾ ਜੀ ਸ਼ੋਅ ਦੀ ਪੂਰੀ ਰੌਣਕ ਨੂੰ ਕਾਇਮ ਰੱਖਿਆ ਹੋਇਆ ਸਰਬਜੀਤ, ਤੇ ਬਹੁਤ ਹੀ ਅੱਛਾ ਲੱਗ ਰਿਹਾ ਮੈਨੂੰ ਤੁਹਾਨੂੰ ਸੁਣ ਕੇ। ਮੈਨੂੰ ਲੱਗਦਾ ਲਿਸਨਰਸ ਵੀ ਕਿਤੇ ਨਾ ਕਿਤੇ ਬਹੁਤ ਇੰਜੋਏ ਕਰਦੇ ਹੋਣਗੇ। ਤੇ ਸਰਬਜੀਤ, ਮਿਊਜ਼ਿਕ ਤੋਂ ਇਲਾਵਾ ਤੁਸੀਂ ਕੀ ਕਰਦੇ ਹੋ?
1: ਜੀ ਮੈਂ ਜਿਵੇਂ ਆਪਣੇ ਉਸਤਾਦ ਜੀ ਤੋਂ 2-3 ਸਾਲ ਸਿੱਖਿਆ ਹੋਇਆ ਹੈ, ਤੋ ਜੋ ਉਹਨਾਂ ਨੇ ਮੈਨੂੰ ਰਾਗ ਵਗੈਰਾ ਕਰਾਏ ਨੇ। ਫਿਰ ਮੇਰੇ ਨੌਨ ਦੇ ਵਿੱਚ ਫਰੈਂਡ ਸੀਗੇ ਕਾਫੀ, ਉਹਨਾਂ ਨੇ ਮੈਨੂੰ ਦੱਸਿਆ ਕਾਲਜਿਸ ਵਗੈਰਾ ਦਾ, ਯੂਥ ਫੈਸਟੀਵਲ ਹੁੰਦੇ ਆ ਕਾਫੀ, ਹੈ ਨਾ। ਪਹਿਲਾਂ ਮੈਂ ਸ਼ੁਰੂਆਤ ਕੀਤੀ ਸੀ HMV ਕਾਲਜ ਤੋਂ, ਉੱਥੇ ਵੀ ਮੈਂ ਢੋਲਕ ਪਲੇ ਕੀਤੀ ਸੀ, ਹੈ ਨਾ। ਉੱਥੇ ਬੱਚਿਆਂ ਦੀ ਤਿਆਰੀ ਕਰਾਈ ਸੀ, ਡਾਂਸ ਵਿੱਚ ਵੀ ਢੋਲਕ ਵਜਾਈ ਸੀਗੀ। ਦੈਨ ਉਸ ਤੋਂ ਬਾਅਦ ਹੀ ਫਿਰ DAV ਯੂਨੀਵਰਸਿਟੀ, ਉੱਥੇ ਵੀ ਮੈਂ ਟੀਚਿੰਗ ਦਿੱਤੀ 1-2 ਮਹੀਨੇ। ਉੱਥੇ ਮੇਰੇ ਸਟੂਡੈਂਟਸ ਜਿਹੜੇ ਸੀਗੇ ਨੈਸ਼ਨਲ ਤੱਕ ਗਏ ਹੋਏ ਨੇ।
0: ਬਹੁਤ ਵਧੀਆ।
1: ਹਾਂਜੀ, ਮੇਰਾ ਇਹੀ ਐਕਸਪੀਰੀਅੰਸ ਮਾੜਾ ਮੋਟਾ ਹੈਗਾ।
0: ਸੋ ਕਹਿ ਸਕਦੇ ਆ ਐਜ਼ ਐਨ ਅ ਕੰਪਨੀਸ ਤੇ ਐਜ਼ ਅ ਟੀਚਰ ਵੀ ਤੁਸੀਂ ਕੰਮ ਕਰ ਰਹੇ ਹੋ।
1: ਜੀ ਜੀ ਜੀ।
0: ਤੇ ਕਿਤੇ ਨਾ ਕਿਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਸੁਨੇਹਾ ਦੇ ਰਹੇ ਹੋ, ਕੁਛ ਨਾ ਕੁਛ ਨਵਾਂ ਕਰਕੇ ਦਿਖਾ ਰਹੇ ਹੋ, ਰਾਈਟ? ਅਗਲਾ ਸਵਾਲ ਅਸੀਂ ਤੁਹਾਨੂੰ ਇਹ ਕਰਨਾ ਚਾਹਾਂਗੇ ਕਿ ਮਿਊਜ਼ਿਕ ਦਾ ਕਿੰਨਾ ਕੁ ਸਕੋਪ ਹੈ ਤੁਹਾਡੇ ਮੁਤਾਬਿਕ?
1: ਮਿਊਜ਼ਿਕ ਦਾ ਸਕੋਪ ਹੈਗਾ ਵਾ, ਕਿਉਂਕਿ ਜੇ ਸ਼ੁਰੂ ਤੋਂ ਆਪਾਂ ਜਿਵੇਂ ਟੀਨੇਜ ਤੋਂ ਸ਼ੁਰੂ ਕਰੀਏ ਰਿਆਜ਼, ਜੇ ਆਪਾਂ ਪ੍ਰੋਪਰ ਟਾਈਮ ਦਈਏ ਉਸ ਚੀਜ਼ ਨੂੰ, ਫਿਰ ਉਸ ਦੇ ਵਿੱਚ ਕਾਫੀ ਸਕੋਪ ਆ। ਕਈਆਂ ਦੀ ਮਜਬੂਰੀਆਂ ਹੁੰਦੀਆਂ ਵਾ, ਉਸ ਚੀਜ਼ ਨੂੰ ਟਾਈਮ ਨਹੀਂ ਦੇ ਪਾਉਂਦੇ, ਹੈ ਨਾ। ਜੇ ਆਪਾਂ ਟਾਈਮ ਨਾ ਦੇਵਾਂਗੇ ਫਿਰ ਤਾਂ ਮਿਊਜ਼ਿਕ ਵਿੱਚ ਸਕੋਪ ਨਹੀਂ ਹੈਗਾ। ਜੇ ਆਪਾਂ ਰਿਆਜ਼ ਲਗਾਤਾਰ ਕਰਾਂਗੇ, ਫਿਰ ਰੱਬ ਵੀ ਦੇਖਦਾ ਵਾ ਕਿ ਮਿਹਨਤ ਕਰ ਰਿਹਾ ਬੱਚਾ, ਹੈ ਨਾ, ਫਿਰ ਬਹੁਤ ਕੁਛ ਹੋ ਸਕਦਾ ਮਿਊਜ਼ਿਕ ਵਿੱਚ।
0: ਹਾਂਜੀ
1: ਜੀ।
0: ਤੇ ਇਨ ਫਿਊਚਰ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ?
1: ਇਨ ਫਿਊਚਰ ਮੈਂ ਸਿੰਗਰ ਤਾਂ ਮੈਂ ਚਲੋ ਬਣਨਾ ਹੀ ਚਾਹੁੰਦਾ ਵਾ, ਹੈ ਨਾ। ਫੈਮਿਲੀ ਦੇ ਵੀ ਕਾਫੀ ਸੁਪਨੇ ਨੇ, ਮੇਰੇ ਵੀ ਕਾਫੀ ਸੁਪਨੇ ਨੇ, ਬਾਕੀ ਜੋ ਰੱਬ ਨੂੰ ਮਨਜ਼ੂਰ ਹੋਏਗਾ ਉਹੀ ਹੋਣਾ, ਹੈ ਨਾ। ਮੇਰਾ ਤਾਂ ਕਾਫੀ ਮੇਰੇ ਸੁਪਨੇ ਹੈਗੇ ਨੇ ਕਿ ਮੈਂ ਸਿੰਗਰ ਬਣਾ, ਹਰ ਇੱਕ ਚੀਜ਼ ਆਪਣੀ ਫੈਮਿਲੀ ਨੂੰ ਸਪੋਰਟ ਕਰਾਂ, ਮੇਰੀ ਛੋਟੀ ਭੈਣ ਆ ਉਹਨੂੰ ਸਪੋਰਟ ਕਰਾਂ, ਹੈ ਨਾ।
0: ਸੋ ਜਾਂਦੇ ਜਾਂਦੇ ਸਾਡੇ ਲਿਸਨਰਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰਬਜੀਤ?
1: ਮੈਸੇਜ ਆਹੀ ਦੇਣਾ ਚਾਹੂੰਗਾ ਕਿ ਹਮੇਸ਼ਾ ਮਿਹਨਤ ਕਰਦੇ ਰਹੋ, ਹੈ ਨਾ।
0: ਹਾਂਜੀ,
1: ਮਿਹਨਤ ਕਰੋਗੇ ਤਾਂ ਹਰ ਇੱਕ ਚੀਜ਼ ਮਿਲੇਗੀ। ਜੇ ਘਰੇ ਵਿਹਲੇ ਬੈਠੇ ਰਹੋਗੇ, ਕੁਛ ਨਹੀਂ ਕਰੋਗੇ ਤਾਂ ਕੁਛ ਵੀ ਨਹੀਂ ਹੋਣਾ। ਬਾਕੀ ਜਿਹੜੇ ਮਿਊਜ਼ਿਕ ਨੂੰ ਪਿਆਰ ਕਰਦੇ ਆ ਉਹ ਹਮੇਸ਼ਾ ਮਿਊਜ਼ਿਕ ਵੱਲ ਜੁੜੇ ਰਹੇ, ਹੈ ਨਾ। ਮਿਹਨਤ ਕਰੇ, ਕਿਉਂਕਿ ਮਿਹਨਤ ਕਰੋਗੇ ਤਾਂ ਹੀ ਅੱਗੇ ਸਕਸੈਸ ਹੋਵੋਗੇ ਤੁਸੀਂ।
0: ਬਿਲਕੁਲ, ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ, ਤੇ ਜਿੰਨੀਆਂ ਅੱਛੀਆਂ ਤੁਸੀਂ ਗੱਲਾਂ ਕੀਤੀਆਂ ਨੇ ਉਹ ਤੋਂ ਕਈ ਗੁਣਾ ਅੱਛੀ ਤੁਹਾਡੀ ਆਵਾਜ਼ ਹੈ ਸਰਬਜੀਤ,
1: ਤੇ
0: ਸਾਨੂੰ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਮੈਨੂੰ ਲੱਗਦਾ ਜਿਹੜੇ ਲਿਸਨਰਸ ਹੋਣਗੇ ਉਹ ਵੀ ਕਿਤੇ ਨਾ ਕਿਤੇ ਬਹੁਤ ਖੁਸ਼ ਹੋਣਗੇ। ਸਾਡੀ ਇਹੀ ਦੁਆ ਹੈ ਤੁਸੀਂ ਆਪਦੀ ਲਾਈਫ ਦੇ ਵਿੱਚ ਬਹੁਤ ਅੱਗੇ ਜਾਓ, ਖੂਬ ਤਰੱਕੀ ਕਰੋ, ਤੇ ਅਸੀਂ ਵੀ ਤੁਹਾਨੂੰ ਆਉਣ ਵਾਲੇ ਟਾਈਮ 'ਚ ਇੱਕ ਉੱਭਰਦੇ ਕਲਾਕਾਰ ਦੇ ਰੂਪ ਵਿੱਚ ਦੇਖੀਏ। ਫਿਰ ਇੱਕ ਵਾਰ ਤੁਸੀਂ ਮੇਰੇ ਦਰਮਿਆਨ ਇੱਦਾਂ ਹੀ ਬੈਠੇ ਹੋ, ਤੇ ਅਸੀਂ ਫਿਰ ਇੱਕ ਵਾਰ ਇੱਦਾਂ ਹੀ ਐਜ਼ ਐਨ ਆਰਟਿਸਟ ਮੈਂ ਤੁਹਾਡੇ

0: ਤੁਸੀਂ ਇੰਜੋਏ ਕਰੇ ਇੱਕ ਬਹੁਤ ਹੀ ਪਿਆਰਾ ਜਿਹਾ ਸੈਗਮੈਂਟ ਯੰਗਿਸਤਾਨ, ਜਿਹਦੇ ਵਿੱਚ ਇੱਕ ਯੰਗ ਆਰਟਿਸਟ, ਇੱਕ ਯੂਥ ਆਰਟਿਸਟ ਸਾਡੇ ਨਾਲ ਜੁੜੇ ਸੀ ਅਤੇ ਉਹਨਾਂ ਨੇ ਆਪਣੀ ਸਿੰਗਿੰਗ ਦੀ ਜਰਨੀ ਬਾਰੇ ਦੱਸਿਆ ਅਤੇ ਮੈਨੂੰ ਲੱਗਦਾ ਬਹੁਤ ਹੀ ਪਿਆਰੀ ਆਵਾਜ਼ ਸੀ ਉਹਨਾਂ ਦੀ,
1: ਬਹੁਤ ਜ਼ਿਆਦਾ
0: ਜੀ, ਅਤੇ ਉਹਨਾਂ ਨੇ ਬਹੁਤ ਹੀ ਪਿਆਰੇ ਪਿਆਰੇ ਗਾਣੇ ਵੀ ਦੱਸੇ ਅਤੇ ਮੈਨੂੰ ਲੱਗਦਾ ਆਪਾਂ ਤਾਂ ਗਾਣਿਆਂ ਦੇ ਵਿੱਚ ਹੀ ਉਹਨਾਂ ਨੂੰ ਇੰਜੋਏ ਕਰ ਰਹੇ ਸੀ ਜੀ, ਬਿਲਕੁਲ ਮਧੂਮੱਖੀ ਤਰ੍ਹਾਂ
1: ਮਧੂਮੱਖੀ ਤਰ੍ਹਾਂ
0: ਜੀ। ਅਤੇ ਹੁਣ ਸਮਾਂ ਆ ਗਿਆ ਸਾਡੇ ਅੱਜ ਦੇ ਲਾਸਟ ਸੈਗਮੈਂਟ ਰੋਜ਼ਗਾਰ ਸਮਾਚਾਰ ਦਾ, ਜਿਹਦੇ 'ਚ ਅਸੀਂ ਹਰ ਵਾਰ ਸਾਡੇ ਜਿੰਨੇ ਵੀ ਲਿਸਨਰਸ ਆ ਸਾਰਿਆਂ ਵਾਸਤੇ ਲੈ ਕੇ ਆਉਂਦੇ ਕਿ ਕਿਹੜੀ ਪੰਜਾਬ ਦੇ ਵਿੱਚ ਨਵੇਂ ਰਿਕਰੂਟਮੈਂਟਸ ਨਿਕਲੇ ਨੇ ਜਾਂ ਕਿਹੜੀ ਇੰਡੀਆ ਦੇ ਵਿੱਚ ਰਿਕਰੂਟਮੈਂਟਸ ਨਿਕਲੇ ਨੇ ਜਾਂ ਨਵੇਂ ਪੇਪਰ ਨਿਕਲੇ ਨੇ, ਜੋ ਤੁਸੀਂ ਭਰ ਕੇ ਆਪਣਾ ਜੋ ਕਰੀਅਰ ਹੈ ਇੱਕ ਸਟੇਬਲ ਕਰੀਅਰ ਚੂਜ਼ ਕਰ ਸਕਦੇ ਹੋ, ਅਤੇ ਆਪਣੀ ਅਗਰ ਆਪਣੀ ਜਰਨੀ ਨੂੰ ਤੁਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਉਸ ਚੀਜ਼ ਦੇ ਵਿੱਚ, ਤਾਂ ਤੁਸੀਂ ਲੈ ਕੇ ਜਾ ਸਕਦੇ ਹੋ। ਬੇਸਿਕਲੀ ਤੁਹਾਡੇ ਵਾਸਤੇ ਥੋੜ੍ਹੀ ਜਿਹੀ ਨੌਲੇਜ ਹੈ ਅਗਰ ਕਿਸੇ ਨੇ ਜੋਬਸ ਵਾਸਤੇ ਅਪਲਾਈ ਕਰਨਾ ਤਾਂ। ਪਹਿਲਾ ਜਿਹੜੀ ਸਾਡੀ ਰਿਕਰੂਟਮੈਂਟ ਇਹ ਹੋਇਆ ਪੰਜਾਬ ਸਬੋਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ PSSSB ਵੱਲੋਂ, ਇਹ ਲਾਈਨ ਸੁਪਰੀਟੈਂਡੈਂਟ ਗਰੁੱਪ ਸੀ ਦੀਆਂ 6 ਅਸਾਮੀਆਂ ਲਈ ਭਾਰਤੀ ਇਹ ਵਾਲੀ ਭਰਤੀ ਜਾਰੀ ਕੀਤੀ ਗਈ ਹੈ। ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਰੱਖਣ ਵਾਲੇ ਉਮੀਦਵਾਰ ਇਸ ਲਈ ਅਰਜ਼ੀ ਦੇ ਸਕਦੇ ਹਨ। ਅਰਜ਼ੀ 15 ਮਈ ਤੋਂ ਸ਼ੁਰੂ ਹੋ ਗਈ ਸੀ ਅਤੇ ਹੁਣ ਇਹਦੀ ਲਾਸਟ ਡੇਟ 5 ਜੂਨ 2026 ਨਿਰਧਾਰਿਤ ਕੀਤੀ।

0: ਦੋਸਤੋ ਸਟੇਟ ਬੈਂਕ ਆਫ ਇੰਡੀਆ ਵੱਲੋਂ ਵੈਕੈਂਸੀ ਨਿਕਲੀ ਆ ਜਿਸ ਦੇ ਵਿੱਚ ਕੁੱਲ ਪੋਸਟਾਂ 7000 ਦੇ ਲਗਭਗ ਹੈਗੀਆਂ ਨੇ। ਅਪਲਾਈ ਕਰਨ ਦੀ ਜਿਹੜੀ ਇਸ ਦੀ ਤਾਰੀਖ ਆ ਉਹ 8 June 2026 ਦਿੱਤੀ ਗਈ ਆ ਅਤੇ ਇਸ ਦੇ ਵਿੱਚ ਐਜੂਕੇਸ਼ਨ ਜਿਹੜੀ ਆ ਉਹ ਗ੍ਰੈਜੂਏਸ਼ਨ ਮੰਗੀ ਹੋਈ ਆ ਅਤੇ ਉਮਰ ਤੁਹਾਡੀ ਅਪਲਾਈ ਕਰਨ ਲਈ ਹੋਣੀ ਚਾਹੀਦੀ ਆ 20 ਸਾਲ ਤੋਂ ਲੈ ਕੇ 28 ਸਾਲ ਤੱਕ। ਅਤੇ ਇਸ ਦੇ ਵਿੱਚ ਤੁਹਾਡਾ ਔਨਲਾਈਨ ਐਗਜ਼ਾਮ ਹੋਵੇਗਾ ਅਤੇ ਲੋਕਲ ਲੈਂਗੁਏਜ ਦਾ ਟੈਸਟ ਕੀਤਾ ਜਾਵੇਗਾ। ਅਤੇ ਬੈਂਕਿੰਗ ਐਕਸਪੀਰੀਅੰਸ ਇਸ ਦੇ ਨਾਲ ਜੋ ਇਸ ਜੋਬ ਨਾਲ ਮਿਲਦਾ ਆ ਅਤੇ ਆਉਣ ਵਾਲੇ ਫਿਊਚਰ ਵਿੱਚ SBI ਕਲਰਕ ਜਾਂ PO ਲਈ ਵੀ ਮਦਦ ਮਿਲ ਸਕਦੀ ਆ। ਅਤੇ ਜਿਹੜੇ ਵੀ ਇਸ ਜੋਬ ਲਈ ਅਪਲਾਈ ਕਰਨਾ ਚਾਹੁੰਦੇ ਨੇ ਉਹ 8 June ਤੋਂ ਪਹਿਲਾਂ ਕਰ ਸਕਦੇ ਨੇ।
1: ਸਾਡੀ ਜਿਹੜੀ ਨੈਕਸਟ ਰਿਕਰੂਟਮੈਂਟਸ ਨੇ ਉਹਨੇ PSPCL ਅਸਿਸਟੈਂਟ ਲਾਈਨਮੈਨ ਦੀ ਭਰਤੀ ਵਾਸਤੇ ਉਹਨੇ ਕਿ ਇਹ ਮਈ ਦੇ ਮਹੀਨੇ ਦੀਆਂ ਸਭ ਤੋਂ ਵੱਡੀਆਂ ਭਰਤੀਆਂ ਮੰਨੀਆਂ ਜਾਂਦੀਆਂ ਨੇ ਅਤੇ ਜੋ PSPCL ਵੱਲੋਂ 3000 ਅਸਿਸਟੈਂਟ ਲਾਈਨਮੈਨ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਸ ਲਈ ਯੋਗਤਾ ਆਪਣੀ ਮੈਟ੍ਰਿਕਸ ਦੇ ਨਾਲ ਇਲੈਕਟ੍ਰੀਸ਼ੀਅਨ ਜਾਂ ਵਾਇਰਮੈਨ ਟ੍ਰੇਡ ਵਿੱਚ ITI ਰੱਖੀ ਗਈ ਹੈ। ਪੰਜਾਬੀ ਭਾਸ਼ਾ ਦਾ ਗਿਆਨ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਹਨੂੰ ਅਗਰ ਪੰਜਾਬੀ ਲੈਂਗੁਏਜ ਦੇ ਵਿੱਚ ਉਹਦੀ ਤੁਹਾਡੀ ਪਕੜ ਜੋ ਹੈ ਉਹ ਅੱਛੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਇਹਦੀ ਜਿਹੜੀ ਪ੍ਰਕਿਰਿਆ ਹੈ ਇਹ ਕੰਪਿਊਟਰ ਆਧਾਰਿਤ ਟੈਸਟ ਦੇ ਉੱਤੇ ਹੋਏਗੀ ਅਤੇ ਇਹਦੀ ਜਿਹੜੀ ਲਾਸਟ ਡੇਟ ਹੈ ਉਹ 5 June 2026 ਹੈ।

0: ਸਕਦੀ ਹੈ ਬਾਹਰ,
1: ਜੀ,
0: ਤਾਂ ਉਹਦੇ ਬਾਰੇ ਅਗਰ ਆਪਾਂ ਕੁਛ ਕਹੀਏ ਨਾ ਕਿ ਬੇਸਿਕਲੀ ਹਾਈਡਰੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸਾਡੇ ਸਾਰੇ ਲਿਸਨਰਸ ਵਾਸਤੇ, ਕਿਉਂਕਿ ਜਦੋਂ ਸਾਰੇ ਠੀਕ ਰਹਿਣਗੇ ਨਾ ਤਾਂ ਹੀ ਸਾਡਾ ਸ਼ੋਅ ਵੀ ਇੰਜੋਏ ਕਰ ਪਾਉਣਗੇ, ਅਤੇ ਸਾਰੇ ਸਭ 'ਚ ਐਨਰਜੀ ਜੋ ਹੈ ਉਸੇ ਸੇਮ ਐਨਰਜੀ ਦੇ ਨਾਲ ਸਾਨੂੰ ਵੀ ਐਨਰਜੀ ਦਿੰਦੇ ਰਹਿਣਗੇ, ਸਾਨੂੰ ਵੀ ਸਪੋਰਟ ਕਰਦੇ ਰਹਿਣਗੇ।
1: ਬਿਲਕੁਲ ਅਰੁਸ਼ੀ, ਜਿਵੇਂ ਕਿ ਆਪਾਂ ਸ਼ੁਰੂਆਤ ਵਿੱਚ ਵੀ ਇਹ ਗੱਲ ਕੀਤੀ ਸੀਗੀ ਨਾ ਕਿ ਜੇ ਨੇਚਰ ਤੋਂ ਅਸੀਂ ਇੰਨਾ ਕੁਛ ਲੈਂਦੇ ਹਾਂ ਤਾਂ ਸਾਡਾ ਵੀ ਇਹ ਫਰਜ਼ ਬਣਦਾ ਆ ਕਿ ਅਸੀਂ ਵੀ ਉਸਦਾ ਖਿਆਲ ਰੱਖੀਏ ਨਾ। ਅਤੇ ਜੇ ਆਪਾਂ ਗਰਮੀ ਦੀ ਗੱਲ ਕਰੀਏ ਤਾਂ ਗਰਮੀ ਤਾਂ ਬਹੁਤ ਜ਼ਿਆਦਾ ਅੱਗੇ ਨਾਲੋਂ ਪਹਿਲਾਂ ਦੇ ਸਮੇਂ ਨਾਲੋਂ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਹੋ ਗਈ ਹੈ ਨਾ। ਅਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਾਂ ਘੱਟੋ ਘੱਟ ਜ਼ਿਆਦਾ ਨਹੀਂ ਤਾਂ ਇੱਕ ਰੁੱਖ ਜ਼ਰੂਰ ਲਗਾਈਏ ਨਾ। ਹਰ ਘਰ ਵਿੱਚੋਂ ਜੇ ਇੱਕ ਰੁੱਖ ਲੱਗੇਗਾ ਤਾਂ ਤੁਸੀਂ ਸੋਚੋ, ਆਹ ਵੀ ਸੋਚੋ ਨਾ ਵੀ ਉਹਦਾ ਕਿੰਨਾ ਜ਼ਿਆਦਾ ਇਫੈਕਟ, ਚੰਗਾ ਇਫੈਕਟ ਪਾਊਂਗਾ ਨਾ।
0: ਜੀ ਬਿਲਕੁਲ, ਕਿਉਂਕਿ ਮੈਨੂੰ ਐਵੇਂ ਲੱਗਦਾ ਕਿ ਜਿੰਨਾ ਜ਼ਿਆਦਾ ਆਪਾਂ ਐਕਸਪਲੋਇਟ ਕਰਿਆ ਸਾਰੀਆਂ ਚੀਜ਼ਾਂ ਨੂੰ ਆਪਣੇ ਹੀ ਹੱਥ 'ਚ ਹੈ, ਕਿਉਂਕਿ ਇਹਨੂੰ ਠੀਕ ਕਰਨਾ ਵੀ ਆਪਣੇ ਹੀ ਹੱਥ 'ਚ ਹੁੰਦਾ, ਤਾਂ ਆਪਾਂ ਪੋਲਿਊਸ਼ਨ ਨੂੰ ਕੰਟਰੋਲ ਕਰ ਸਕਦੇ ਹਾਂ, ਜਾਂ ਗਲੋਬਲ ਵਾਰਮਿੰਗ ਜੋ ਵੀ ਚੱਲ ਰਿਹਾ ਉਹਨਾਂ ਨੂੰ ਆਪਾਂ ਪੇੜ ਲਗਾ ਕੇ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹਾਂ।
1: ਜੀ ਜੀ,
0: ਇਸ ਕਰਕੇ ਹੁਣ ਗੱਲਾਂ ਬਹੁਤ ਹੋ ਗਈਆਂ, ਮੈਨੂੰ ਲੱਗਦਾ ਕਿ ਆਪਾਂ ਨੂੰ ਇਜਾਜ਼ਤ ਲੈ ਲੈਣੀ ਚਾਹੀਦੀ ਹੈ।
1: ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਦਾ ਜਿਹੜਾ ਸਾਡਾ ਸ਼ੋਅ ਆ ਉਹ ਪਸੰਦ ਕੀਤਾ ਹੋਵੇਗਾ। ਅਤੇ ਕੱਲ੍ਹ ਨੂੰ 5 ਵਜੇ ਨਵੇਂ ਆਰਜੇ ਦੇ ਨਾਲ ਨਵੀਆਂ ਗੱਲਾਂ ਤੁਹਾਡੇ ਸਾਹਮਣੇ ਲੈ ਕੇ ਆਉਣਗੇ।
0: ਸੋ ਸਾਨੂੰ ਦਿਓ ਇਜਾਜ਼ਤ, ਮੈਨੂੰ ਆਰਜੇ ਰੁਸ਼ੀ ਨੂੰ
1: ਅਤੇ ਮੈਨੂੰ ਆਰਜੇ ਲਲਿਤ ਨੂੰ
0: ਨਮਸਕਾਰ।

ਜੀ ਦੋਸਤੋ, ਵੈਲਕਮ ਬੈਕ ਜੀ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ, ਅਤੇ ਮੈਂ ਹਾਂ ਤੁਹਾਡਾ ਦੋਸਤ ਮੋਹਿਤ ਰੂਬਲ। ਸਮਾਂ ਹੋ ਚੁੱਕਾ ਸ਼ਾਮ ਦੇ 6:08 'ਤੇ 42:43। ਸੋ ਜਨਾਬ, ਇੱਦਾਂ ਹੈ ਕਿ ਅਸੀਂ ਲੋਕ ਨਾ ਸ਼ਾਇਦ ਇੰਤਜ਼ਾਰ ਕਰ ਰਹੇ ਹੁੰਦੇ ਹਾਂ ਕਿ ਕੋਈ ਸਾਹਮਣੇ ਤੋਂ ਆ ਕੇ ਸਾਡਾ ਹੱਥ ਫੜੇ, ਸਾਨੂੰ ਉਠਾਵੇ, ਅਤੇ ਫਿਰ ਜਾ ਕੇ ਸਾਨੂੰ ਜਿਹੜੀ ਮੰਜ਼ਿਲ ਅਸੀਂ ਬਸ ਆਪਣੇ ਮਨ ਦੇ ਵਿੱਚ ਲੈ ਕੇ ਬੈਠੇ ਹਾਂ, ਅਤੇ ਉਹਦੇ ਲਈ ਸਾਨੂੰ ਨਾ ਮੋਟੀਵੇਟ ਕਰੇ, ਰੈਗੂਲਰ ਮੋਟੀਵੇਟ ਕਰੇ। ਪਰ ਚੀਜ਼ ਤੁਹਾਡੀ ਹੈ ਨਾ, ਆਂਸਰ ਤੁਸੀਂ ਕਰਨੀ ਹੈ, ਇੰਜੋਏ ਤੁਸੀਂ ਕਰਨੀ ਹੈ, ਅਤੇ ਮਿਹਨਤ ਵੀ ਤੁਸੀਂ ਕਰਨੀ, ਅਤੇ ਰਿਮਾਇੰਡ ਵੀ ਤੁਹਾਨੂੰ ਵਾਰ ਵਾਰ ਕੋਈ ਹੋਰ ਕਿਉਂ ਲਗਾਵੇ। ਪਰ ਬਹੁਤ ਸਾਰੇ ਨਾਮ ਐਸੇ ਨੇ ਜਿਹਨਾਂ ਨੂੰ ਦੇਖ ਕੇ, ਸੁਣ ਕੇ ਅਸੀਂ ਮੋਟੀਵੇਟ ਹੋ ਜਾਂਦੇ ਹਾਂ, ਬਟ ਬੜੇ ਇੱਕ ਛੋਟੇ ਜਿਹੇ ਟਾਈਮ ਸਪੈਨ ਦੇ ਲਈ। ਪਰ ਰੈਗੂਲਰ ਹੋਣ ਦੇ ਲਈ ਨਾ ਸਾਨੂੰ, ਮੈਂ ਕਹਿੰਦਾ ਕਿ ਮਿਹਨਤ ਵੀ ਉਨੀ ਜ਼ਿਆਦਾ ਕਰਨੀ ਪੈਣੀ ਹੈ। ਜਿਵੇਂ ਕਿ ਸ਼ਾਇਦ ਸਾਰਿਆਂ ਨੇ ਮਾਂਝੀ ਦਾ, ਮਾਊਂਟੇਨ ਮੈਨ ਦਾ ਬਹੁਤ ਸੁਣਿਆ ਹੋਏਗਾ, ਦਸ਼ਰਥ ਮਾਂਝੀ, ਜੋ ਕਿ ਬਿਹਾਰ ਦੇ ਇੱਕ ਆਮ ਮਜ਼ਦੂਰ, ਜੋ ਕਿ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਪਹਾੜ ਕੱਟ ਕੇ 22 ਸਾਲ ਇਕੱਲੇ ਹੀ ਥੋੜ੍ਹੇ ਛੈਣੀ ਦੇ ਨਾਲ ਕੰਮ ਕਰਦੇ ਕਰਦੇ ਜਿਹੜਾ ਪਹਾੜ ਜਿਹੜਾ ਉਹਨੇ ਕੱਟ ਲਿਆ। ਠੀਕ ਹੈ ਜੀ, ਉਹਨਾਂ ਨੂੰ ਸਾਰੇ ਨੇ ਉਹਨਾਂ ਬਾਰੇ ਸੁਣਿਆ, ਪੜ੍ਹਿਆ, ਐਨੀਵੇਨ ਉਹਨਾਂ ਦੀ ਫਿਲਮ ਵੀ ਦੇਖੀ, ਜੋ ਕਿ ਨਵਾਜ਼ੁਦੀਨ ਸਦੀਕੀ ਨੇ ਬਹੁਤ ਸੋਹਣੀ ਨਿਭਾਈ। ਫਿਰ ਸਾਡੇ ਦੇਸ਼ ਦੇ ਮਾਣਯੋਗ ਰਿਸਪੈਕਟਡ ਰਾਸ਼ਟਰਪਤੀ ਡਾਕਟਰ APJ ਅਬਦੁਲ ਕਲਾਮ, ਉਹਨਾਂ ਦੀ ਜ਼ਿੰਦਗੀ ਅਗਰ ਤੁਸੀਂ ਦੇਖੀ ਜਾਵੇ ਤਾਂ ਬਹੁਤ ਜ਼ਿਆਦਾ ਮੋਟੀਵੇਟਡ ਰਹੀ ਹੈ, ਮਿਸਾਈਲ ਮੈਨ ਦੇ ਨਾਮ 'ਤੇ, ਰਾਸ਼ਟਰਪਤੀ ਤੋਂ ਇਲਾਵਾ ਹੋਰ ਵੀ ਜਿੰਨੇ ਵੀ ਚੀਜ਼ਾਂ ਉਹਨਾਂ ਨੇ ਕੀਤੀਆਂ, ਮਿਲਖਾ ਸਿੰਘ, ਨੀਰਜ ਚੋਪੜਾ, ਕਿੰਨੇ ਐਸੇ ਸਾਰੇ ਨਾਮ ਨੇ ਜਿਹਨਾਂ ਨੂੰ ਅਸੀਂ ਮੋਟੀਵੇਟ ਹੋ ਜਾਂਦੇ ਹਾਂ। ਪਰ ਪ੍ਰੋਬਲਮ ਕੀ ਆ ਜਾਂਦੀ ਹੈ ਕਿ ਆਪਾਂ ਬੜੀ ਥੋੜ੍ਹੀ ਦੇਰ ਲਈ ਮੋਟੀਵੇਟ ਹੁੰਦੇ ਹਾਂ। ਸਾਨੂੰ ਚਾਹੀਦਾ ਕੁਝ ਹੋਰ ਰੀਅਲ ਲਾਈਫ ਮੋਟੀਵੇਸ਼ਨ, ਜੋ ਕਿ ਸ਼ਾਇਦ ਸਾਡੇ ਆਲੇ ਦੁਆਲੇ ਵੀ ਹੋ ਸਕਦੀਆਂ ਨੇ। ਜਿਵੇਂ ਰੀਸੈਂਟ ਰਿਜ਼ਲਟ ਆਇਆ 10th and 10+2 ਦਾ, ਜਿਹਦੇ ਵਿੱਚ ਇੱਕ ਰਿਕਸ਼ਾ ਚਾਲਕ ਦੀ ਲੜਕੀ ਜਿਹੜੀ ਹੈ ਓਵਰਆਲ ਪੰਜਾਬ ਦੇ ਵਿੱਚੋਂ ਮੈਡੀਕਲ ਦੇ ਵਿੱਚੋਂ ਅੱਛੇ ਮਾਰਕਸ ਜਿਹੜੇ ਲੈ ਲੈਂਦੀ ਹੈ, ਜਾਂ ਫਿਰ ਕੋਈ ਹੋਰ ਕੋਈ ਮਜ਼ਦੂਰੀ ਕਰ ਰਿਹਾ, ਉਹਨਾਂ ਦਾ ਬੱਚਾ ਜਿਹੜਾ ਹੈ IAS, ਜਿਹੜਾ ਦੇਸ਼ ਦਾ ਸਭ ਤੋਂ ਔਖਾ ਇਗਜ਼ਾਮ ਹੈ UPSC ਦਾ, ਉਹ ਕਲੀਅਰ ਕਰ ਲੈਂਦਾ। ਸੋ ਕੀਤਾ ਜਾ ਸਕਦਾ ਹੈ ਕੰਮ, ਬਸ ਤੁਹਾਡੇ ਅੰਦਰ ਇੱਕ ਜਿਹੜੀ ਡੈਡੀਕੇਸ਼ਨ ਹੈ, ਜਾਂ ਕਰਨ ਦੀ ਇੱਕ ਨਾ ਵੱਖਰੀ ਜੀ ਇੱਕ ਕਹਿ ਲਓ ਕਿ ਚਿੰਗਿਆਰੀ ਜਿਹੜੀ ਲਗਾਤਾਰ ਤੁਹਾਡੇ ਅੰਦਰ ਇੱਕ ਉਹ ਅੱਗ ਨੂੰ ਬਾਲੀ ਰੱਖੇ, ਉਹਦੀ ਲੋੜ ਹੁੰਦੀ ਹੈ। ਸੋ ਕਰੋ ਜਨਾਬ, ਕਰੋ ਮੋਟੀਵੇਟ, ਕਰੋ ਆਪਣੇ ਆਪ ਨੂੰ।

ਜੀ ਦੋਸਤੋ, ਇੰਜੋਏ ਕਰੇ ਪ੍ਰੋਗਰਾਮ ਲਵ ਯੂ ਜ਼ਿੰਦਗੀ। ਫਿਲਹਾਲ ਸਮਾਂ ਹੋ ਚੁੱਕਾ ਹੈ ਸ਼ਾਮ ਦੇ 6:20 ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

0: मेरा एक जिद्दी गुआंडी है, पूरी कॉलोनी ने सोलर पैनल लगा लेने, पर ओ मननु तैयार ही नहीं सी कि सचमुच बिल जीरो आ सकता है। मैं क्या पुत्र, नाम ही है पीएम सूर्य घर मुफ्त बिजली योजना। फिर एक एक करके सब का बिजली बिल जीरो आन लगा, फिर बोलिया हुण लगा ही दिना हां। पीएम सूर्य घर मुफ्त बिजली योजना जुड़न लई रजिस्टर करो pmsuryaghar.gov.in।
1: हर घर सूर्य घर।
2: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਵਉੱਚ ਅਦਾਲਤ ਨੇ ਮਰਦਮਸ਼ੁਮਾਰੀ 2027 ਤਹਿਤ ਜਾਤੀ ਗਣਨਾ ਕਰਵਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕੀਤਾ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦਾ ਸਮਰਥਨ ਕਰਦਿਆਂ ਊਰਜਾ ਸੰਭਾਲ ਤੇ ਵਾਤਾਵਰਨ ਸੁਰੱਖਿਆ ਬਾਰੇ ਇੱਕ ਪ੍ਰੇਰਣਾਦਾਈ ਪਹਿਲ ਦੀ ਸ਼ੁਰੂਆਤ। ਪੰਜਾਬ ਵਿੱਚ ਦੋ ਰੋਜ਼ਾ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਦਾ ਆਯੋਜਨ। ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਖੁਰਾਕ ਕਾਰੋਬਾਰੀ ਆਪਰੇਟਰ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ 3 ਵੱਖੋ ਵੱਖ ਕਾਰਵਾਈਆਂ ਦੌਰਾਨ ਇੱਕ ਪਿਸਤੌਲ, 14 ਕਿਲੋਗ੍ਰਾਮ ਹੈਰੋਇਨ ਤੇ 12 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਪੰਜਾਬ ਤੇ ਹਰਿਆਣਾ ਚ ਅਤਿ ਗਰਮੀ ਦੀ ਮਾਰ ਹੇਠ ਵੱਧ ਤੋਂ ਵੱਧ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਹੋਇਆ। ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ, ਕੋਲਕਾਤਾ 'ਚ ਸ਼ਾਮੀ 7:30 ਵਜੇ ਮੁੰਬਈ ਇੰਡੀਅਨਸ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਸਰਵਉੱਚ ਅਦਾਲਤ ਨੇ ਮਰਦਮਸ਼ੁਮਾਰੀ 2027 ਤਹਿਤ ਜਾਤੀ ਗਣਨਾ ਕਰਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤੈ। ਅਦਾਲਤ ਨੇ ਕਿਹੈ ਕਿ ਇਹ ਮੁੱਦਾ ਸਰਕਾਰ ਦੇ ਨੀਤੀਗਤ ਅਧਿਕਾਰ ਖੇਤਰ 'ਚ ਆਉਂਦਾ। ਚੀਫ਼ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਿਹੈ ਕਿ ਪਛੜੇ ਵਰਗਾਂ ਦੀ ਭਲਾਈ ਬਾਰੇ ਉਪਾਅ ਤਿਆਰ ਕਰਨ ਲਈ ਸਰਕਾਰ ਨੂੰ ਉਨ੍ਹਾਂ ਦੀ ਗਿਣਤੀ ਜਾਣਨਾ ਜ਼ਰੂਰੀ ਹੈ। ਬੈਂਚ ਨੇ ਕਿਹੈ ਕਿ ਅਜਿਹਾ ਡੇਟਾ ਇਕੱਠਾ ਕਰਨ ਵਿੱਚ ਕੋਈ ਬੁਰਾਈ ਨਹੀਂ ਹੈ ਤੇ ਇਸ ਮਾਮਲੇ 'ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ।

0: ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦਾ ਸਮਰਥਨ ਕਰਦੇ ਹੋਏ ਊਰਜਾ ਸੰਭਾਲ ਤੇ ਵਾਤਾਵਰਨ ਸੁਰੱਖਿਆ ਦੀ ਦਿਸ਼ਾ ਚ ਇਕ ਪ੍ਰੇਰਣਾਦਾਈ ਪਹਿਲ ਕਦਮੀ ਦੀ ਸ਼ੁਰੂਆਤ ਕੀਤੀ। ਰਾਜਪਾਲ ਨੇ ਆਪਣੇ ਸਰਕਾਰੀ ਰੁਝੇਵਿਆਂ ਲਈ ਪੈਟਰੋਲ ਤੇ ਡੀਜ਼ਲ ਵਾਹਨਾਂ ਦੀ ਵਰਤੋਂ ਕੀਤੇ ਬਿਨਾਂ ਪਬਲਿਕ ਤੇ ਬਦਲਵੇਂ ਟਰਾਂਸਪੋਰਟ ਸਾਧਨਾਂ ਨੂੰ ਵਰਤ ਕੇ ਸਮਾਜ ਦੇ ਸਾਹਮਣੇ ਇਕ ਮਿਸਾਲ ਪੇਸ਼ ਕੀਤੀ। ਅੱਜ ਸਵੇਰੇ ਰਾਜਪਾਲ ਆਪਣੇ ਸਟਾਫ ਸਮੇਤ ਇਲੈਕਟ੍ਰੀਕਲ ਬੱਸ ਦੇ ਜ਼ਰੀਏ ਚੰਡੀਗੜ੍ਹ ਸਥਿਤ ਬਲਟਾਣਾ 'ਚ ਰੇਲਵੇ ਅੰਡਰਬ੍ਰਿਜ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ 'ਚ ਪਹੁੰਚੇ। ਇਸ ਤੋਂ ਬਾਅਦ ਉਹ ਚੰਡੀਗੜ੍ਹ ਸਕੱਤਰੇਤ ਤੱਕ ਛੋਟੇ ਇਲੈਕਟ੍ਰੀਕਲ ਵਾਹਨ 'ਚ ਗਏ। ਇਸ ਦੌਰਾਨ ਉਨ੍ਹਾਂ ਨੇ ਵਾਤਾਵਰਨ ਅਨੁਕੂਲ ਟਰਾਂਸਪੋਰਟ ਨੂੰ ਉਤਸ਼ਾਹਿਤ ਕਰਨ ਦਾ ਸੁਨੇਹਾ ਵੀ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਕਿਹਾ ਕਿ ਕੁਦਰਤੀ ਵਸੀਲਿਆਂ ਦੀ ਸੰਭਾਲ ਮੌਜੂਦਾ ਸਮੇਂ ਦੀ ਜ਼ਰੂਰਤ ਹੈ ਅਤੇ ਹਰੇਕ ਨਾਗਰਿਕ ਨੂੰ ਇਸ ਵਿੱਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
1: ਦੇਖੋ, ਮੇਰਾ ਇਹ ਹੈ ਕਿ ਪਹਿਲੇ ਕੋਈ ਵੀ ਸ਼ੁਰੂਆਤ ਕਰਨਾ ਚਾਹਤੇ ਹੈ ਤੋ ਜੋ ਹਾਈਏਸਟ ਪੋਸਟ ਪਰ ਹੈ ਉਨ ਲੋਗੋਂ ਕੀ ਇਸਕੀ ਪਾਲਨਾ ਕਰਨੀ ਚਾਹੀਏ, ਤਾਂ ਕਿ ਨੀਚੇ ਜਨਤਾ ਕੋ ਕਹਿਣੇ ਮੈਂ ਇੱਕ ਤੋ ਹਮਾਰਾ ਕਹਿਣੇ ਕਾ ਵੀ ਜੋ ਹੈ ਨਾ ਮੋਰਲੀ ਦਮ ਹੋਤਾ ਹੈ, ਦੂਸਰਾ ਲੋਗੋਂ ਕੋ ਉਸਕੀ ਪਾਲਨਾ ਕਰਾਨਾ ਵੀ ਆਸਾਨ ਰਹਿਤਾ ਹੈ। ਤੋ ਹਮਨੇ ਸ਼ੁਰੂਆਤ ਹਮਾਰੇ ਯੂਟੀ ਸੇ ਕੀ ਹੈ, ਅਗਲੀ ਬਾਰ ਹਮ ਸਕੂਲ ਔਰ ਕਾਲਜੇਸ ਕੇ ਬੱਚੋਂ ਸੇ ਕਹੇਂਗੇ ਕਿ ਹਰ ਬੁੱਧਵਾਰ ਕੇ ਦਿਨ ਸਾਈਕਲ ਸੇ ਜਾਏ, ਪੈਦਲ ਜਾਏ ਯਾ ਸਰਕਾਰੀ ਜੋ ਸਾਧਨ ਹੈ ਉਨਕਾ ਉਪਯੋਗ ਕਰੇ। ਤੋ ਮੈਂ ਸੋਚਤਾ ਹੂੰ ਯਹਾਂ ਹਜ਼ਾਰੋਂ ਬੱਚੇ ਹੈ, ਅਗਰ ਇੱਕ ਇੱਕ ਬੱਚਾ ਜੋ ਹੈ ਨਾ ਮਹੀਨੇ ਭਰ ਮੇ ਇੱਕ ਇੱਕ ਲੀਟਰ ਵੀ ਅਗਰ ਡੀਜ਼ਲ ਔਰ ਪੈਟਰੋਲ ਬਚਾ ਦੇਗਾ ਤੋ ਕਿਤਨੇ ਹੀ ਜੋ ਹੈ ਇੱਕ ਤਰ੍ਹਾਂ ਸੇ ਬਚਾਏਂਗੇ।
0: ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਲੋਂ ਨਾਲ ਆਮ ਲੋਕਾਂ ਨੂੰ ਵੀ ਪਬਲਿਕ ਟਰਾਂਸਪੋਰਟ, ਇਲੈਕਟ੍ਰੀਕਲ ਵਾਹਨਾਂ, ਸਾਈਕਲਾਂ ਤੇ ਟਰਾਂਸਪੋਰਟ ਦੇ ਹੋਰਨਾਂ ਬਦਲਵੇਂ ਸਾਧਨਾਂ ਦਾ ਉਪਯੋਗ ਕਰਨ ਦੀ ਅਪੀਲ ਕੀਤੀ। ਸੁਰੱਖਿਅਤ ਅਤੇ ਮਿਆਰੀ ਭੋਜਨ ਉਤਪਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਿਰੰਤਰ ਉਪਰਾਲਿਆਂ ਤਹਿਤ ਪੰਜਾਬ ਦੇ ਖੁਰਾਕ ਤੇ ਦਵਾ ਪ੍ਰਬੰਧਨ ਵਿਭਾਗ ਨੇ ਸੂਬੇ ਭਰ ਵਿੱਚ 2 ਰੋਜ਼ਾ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਚਲਾਈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ ਤੇ ਵਿਭਾਗ ਦੇ ਕਮਿਸ਼ਨਰ ਕਮਲਪ੍ਰੀਤ ਬਰਾੜ ਦੀ ਨਿਗਰਾਨੀ ਹੇਠ ਚਲਾਈ ਇਸ ਮੁਹਿੰਮ ਤਹਿਤ ਡੇਅਰੀ ਸਪਲਾਈ ਚੇਨ ਦੇ ਵੱਖ ਵੱਖ ਪਹਿਲੂਆਂ ਤੇ ਧਿਆਨ ਕੇਂਦਰਿਤ ਕੀਤਾ ਗਿਆ। ਸਿਹਤ ਮੰਤਰੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸੂਬੇ ਭਰ ਵਿੱਚ ਸਥਾਨਕ ਡੇਅਰੀਆਂ ਦੀ ਜਾਂਚ ਕੀਤੀ ਗਈ, ਜਿਸ ਦੇ ਚਲਦਿਆਂ ਸ਼ਹਿਰ ਉੱਤੇ ਪੇਂਡੂ ਖੇਤਰਾਂ 'ਚ ਡੇਅਰੀਆਂ, ਪ੍ਰੋਸੈਸਿੰਗ ਇਕਾਈਆਂ ਅਤੇ ਪਰਚੂਨ ਦੁਕਾਨਾਂ ਤੋਂ ਪਨੀਰ ਦੇ 211 ਸੈਂਪਲ ਲਏ ਗਏ। ਲਏ ਗਏ ਸੈਂਪਲਾਂ ਨੂੰ ਕਿਸੇ ਵੀ ਕਿਸਮ ਦੀ ਮਿਲਾਵਟ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਸੰਬੰਧੀ ਜਾਂਚ ਵਾਸਤੇ ਮਾਨਤਾ ਪ੍ਰਾਪਤ ਰਾਜ ਖੁਰਾਕ ਲੈਬੋਰਟਰੀ 'ਚ ਭੇਜਿਆ ਗਿਆ। ਉਨ੍ਹਾਂ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਖੁਰਾਕ ਆਪਰੇਟਰ FPO ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਚੌਕਸ ਰਹਿਣ ਤੇ ਸਬੰਧਤ ਅਧਿਕਾਰੀਆਂ ਨੂੰ ਭੋਜਨ ਵਿੱਚ ਮਿਲਾਵਟ ਦੇ ਕਿਸੇ ਵੀ ਸ਼ੱਕੀ ਮਾਮਲੇ ਦੀ ਰਿਪੋਰਟ ਕਰਕੇ ਇਸ ਮਿਸ਼ਨ ਵਿੱਚ ਸਾਥ ਦੇਣ ਦੀ ਅਪੀਲ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRR ਜਲੰਧਰ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ 3 ਵੱਖੋ ਵੱਖ ਕਾਰਵਾਈਆਂ 'ਚ ਇੱਕ ਪਿਸਤੌਲ, 14 ਕਿਲੋਗ੍ਰਾਮ ਹੈਰੋਇਨ, 12 ਕਿਲੋਗ੍ਰਾਮ ICE, ਇੱਕ ਹੋਰ ਕਿਸਮ ਦਾ ਨਸ਼ੀਲਾ ਪਦਾਰਥ ਬਰਾਮਦ ਕੀਤਾ। ਪੁਲਿਸ ਨੇ ਦੁਬਈ ਸਥਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਕੌਮਾਂਤਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਜੋ ਆਬੂਧਾਬੀ ਤੋਂ ਸਰਹੱਦੀ ਸੂਬੇ ਪੰਜਾਬ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੰਮ ਕਰ ਰਿਹਾ ਸੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਾਰਵਾਈ ਕਰਦਿਆਂ 2 ਨਸ਼ਾ ਤਸਕਰਾਂ ਨੂੰ 10 ਕਿਲੋਗ੍ਰਾਮ ICE ਅਤੇ 4 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। 2 ਹੋਰ ਖੁਫੀਆ ਸੂਧਾਰਤ ਕਾਰਵਾਈਆਂ 'ਚ ਫਿਰੋਜ਼ਪੁਰ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਸ਼ਾਮਲ ਫਿਰੋਜ਼ਪੁਰ ਦੇ 3 ਮੁੱਖ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਦੇ ਕਬਜ਼ੇ ਵਿੱਚੋਂ 10 ਕਿਲੋ 125 ਗ੍ਰਾਮ ਹੈਰੋਇਨ, 2 ਕਿਲੋਗ੍ਰਾਮ ICE ਅਤੇ 1 ਪਿਸਤੌਲ ਬਰਾਮਦ ਕੀਤਾ ਗਿਆ। ਮਾਮਲੇ ਦੀ ਅਖੀਰੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਮੁੱਖ ਪ੍ਰਬੰਧਕੀ ਨਿਰਦੇਸ਼ਕ ਕੇਡੀ ਚੌਧਰੀ ਤੇ ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਨੂੰ ਨਿਯਮਾਂ ਖਿਲਾਫ਼ ਇੱਕ ਨਿੱਜੀ ਹਾਊਸਿੰਗ ਕਲੋਨੀ 'ਚ 66 KV ਸਬ ਸਟੇਸ਼ਨ ਸਥਾਪਿਤ ਕਰਨ ਲਈ ਕਥਿਤ ਤੌਰ 'ਤੇ ਸਰਕਾਰੀ ਫੰਡਾਂ ਦੀ ਵਰਤੋਂ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ। ਲੁਧਿਆਣਾ ਦੇ ਕਲੋਨੀਆਂ ਕੱਟ ਕੇ ਦੇਣ ਵਾਲੇ ਅਮਿਤ ਗਰਗ, ਜਿਸ ਨਾਲ ਦੋਵਾਂ ਅਧਿਕਾਰੀਆਂ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਮਿਲੀ ਭੁਗਤ ਕੀਤੀ ਸੀ, ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 66 KV 'ਚ ਸਬ ਸਟੇਸ਼ਨ ਬਸੰਤ ਐਵੇਨਿਊ ਦੀ ਸਥਾਪਨਾ ਸੰਬੰਧੀ ਕਮੀਆਂ ਅਤੇ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਸ੍ਰੀ ਚੌਧਰੀ ਨੇ ਇਸ ਨੂੰ ਮਨਜ਼ੂਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਤਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਤੇ ਹਰਿਆਣਾ ਦੋਵੇਂ ਸੂਬੇ ਅੱਤ ਦੀ ਗਰਮੀ ਦੀ ਮਾਰ ਹੇਠ ਨੇ। ਦੋਵਾਂ ਸੂਬਿਆਂ 'ਚ ਵੱਧ ਤੋਂ ਵੱਧ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਦਰਮਿਆਨ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਇਸ ਖੇਤਰ ਲਈ ਔਰੇਂਜ ਅਲਰਟ ਜਾਰੀ ਕਰ ਦਿੱਤਾ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵੀ ਤੇਜ਼ ਗਰਮੀ ਦੀ ਮਾਰ ਹੇਠ ਹੈ। ਪੇਸ਼ ਹੈ ਸਾਡੇ ਪੱਤਰਕਾਰ ਦੀ ਇੱਕ ਰਿਪੋਰਟ।
2: ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਆਉਣ ਵਾਲੇ 3 ਤੋਂ 4 ਦਿਨਾਂ ਦੌਰਾਨ ਮੌਸਮ ਖੁਸ਼ਕ ਰਹੇਗਾ ਅਤੇ ਤਾਪਮਾਨ ਵਧੇਗਾ। ਦੋਵਾਂ ਰਾਜਾਂ ਦੇ ਪੱਛਮੀ ਜ਼ਿਲ੍ਹਿਆਂ 'ਚ ਗਰਮੀ ਦੇ ਹੋਰ ਵਧਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਇਹ ਜ਼ਿਲ੍ਹੇ ਅੰਮ੍ਰਿਤਸਰ, ਫਿਰੋਜ਼ਪੁਰ, ਤਰਨ ਤਾਰਨ, ਮਾਨਸਾ, ਸੰਗਰੂਰ, ਬਠਿੰਡਾ ਅਤੇ ਮੁਕਤਸਰ ਹੋਣਗੇ ਅਤੇ ਹਰਿਆਣਾ ਵਿੱਚ ਹਿਸਾਰ, ਰੋਹਤਕ, ਝੱਜਰ, ਭਿਵਾਨੀ, ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਸਭ ਤੋਂ ਵੱਧ ਗਰਮੀ ਮਹਿਸੂਸ ਹੋਵੇਗੀ।

0: ਅੱਜ ਪੰਜਾਬ ਵਿੱਚ ਬਠਿੰਡਾ 46.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਅਤੇ ਹਰਿਆਣਾ ਵਿੱਚ ਰੋਹਤਕ 46.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸਥਾਨ ਰਹੇ। ਚੰਡੀਗੜ੍ਹ ਵਿੱਚ ਵੀ ਅੱਜ ਵੱਧ ਤੋਂ ਵੱਧ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਰਾਜੇਸ਼ ਬਾਲੀ।
1: ਉਧਰ ਗਰਮੀਆਂ ਦੇ ਮੌਸਮ ਦੌਰਾਨ ਰੇਲ ਮੁਸਾਫਰਾਂ ਦੀ ਸਹੂਲਤ ਲਈ ਉੱਤਰੀ ਰੇਲਵੇ ਦਾ ਫਿਰੋਜ਼ਪੁਰ ਡਿਵੀਜ਼ਨ 8 ਜੋੜੀ ਗਰਮੀਆਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ। ਉੱਤਰੀ ਰੇਲਵੇ ਫਿਰੋਜ਼ਪੁਰ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਸਾਫਰਾਂ ਕੋਲ ਸੀਟਾਂ ਦੀ ਪੁਸ਼ਟੀ ਅਤੇ ਸਫ਼ਰ ਨੂੰ ਆਸਾਨ ਅਤੇ ਸੁਵਿਧਾਜਨਕ ਬਣਾਉਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਨੇ। ਉਨ੍ਹਾਂ ਦੱਸਿਆ ਕਿ ਇਨ੍ਹਾਂ 8 ਜੋੜੀ ਰੇਲ ਗੱਡੀਆਂ ਵਿੱਚ ਅੰਮ੍ਰਿਤਸਰ ਕਟਿਹਾਰ ਨਵੀਂ ਦਿੱਲੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅੰਮ੍ਰਿਤਸਰ ਬਰੌਨੀ ਕੈਂਟ ਝਾਂਜਰਪੁਰ ਫਿਰੋਜ਼ਪੁਰ ਕੈਂਟ ਪਟਨਾ ਅਤੇ ਅੰਮ੍ਰਿਤਸਰ ਜੈਨਗਰ ਸ਼ਾਮਲ ਨੇ। ਅੱਜ ਵਿਸ਼ਵ ਮਧੂਮੱਖੀ ਦਿਵਸ ਮਨਾਇਆ ਜਾ ਰਿਹਾ। ਇਸ ਨੂੰ ਮਨਾਉਣ ਦਾ ਮੁੱਖ ਉਦੇਸ਼ ਵਾਤਾਵਰਣ ਪ੍ਰਣਾਲੀ ਦੇ ਸੰਤੁਲਨ ਨੂੰ ਬਣਾਈ ਰੱਖਣ 'ਚ ਮਧੂਮੱਖੀਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਨਾ। ਇਸ ਬਾਰੇ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਤੋਂ ਸਹਿਯੋਗੀ ਨਿਦੇਸ਼ਕ ਡਾਕਟਰ ਮਨਿੰਦਰ ਸਿੰਘ ਨੇ ਦੱਸਿਆ।
2: ਕਿਸਾਨਾਂ ਦਾ ਕਹਿਣਾ ਹੁੰਦਾ ਹੈ ਕਿ ਮਧੂਮੱਖੀਆਂ ਰਸ ਚੂਸ ਲੈਂਦੀਆਂ ਨੇ ਫਲਾਂ ਦੇ ਫੁੱਲਾਂ ਤੋਂ ਤੇ ਉਹਨਾਂ ਦੀ ਫਸਲਾਂ ਦਾ ਨੁਕਸਾਨ ਹੁੰਦਾ ਹੈ, ਪਰ ਇਸ ਤੋਂ ਉਲਟ ਮਧੂਮੱਖੀਆਂ ਦੀ ਇੱਕ ਅਹਿਮ ਭੂਮਿਕਾ ਹੈ ਜਿਸ ਨੂੰ ਆਪਾਂ ਪਰ ਪਰਾਗਣ ਕਹਿੰਦੇ ਹਾਂ, ਜਿਹਦੇ ਨਾਲ ਇੱਕ ਤਾਂ ਬੀਜ ਦੀ ਕੁਆਲਿਟੀ ਵਧੀਆ ਬਣਦੀ ਹੈ ਤੇ ਉਲਟਾ ਝਾੜ ਵੀ ਵੱਧ ਆਉਂਦਾ ਹੈ। ਇਸ ਤੋਂ ਇਲਾਵਾ ਹੋਰ ਬਹੁਤ ਪਦਾਰਥ ਦਿੰਦੀਆਂ ਹਨ, ਮਿਸਾਲ ਦੇ ਤੌਰ ਤੇ ਸ਼ਹਿਦ, ਮਧੂਮੱਖੀਆਂ ਤੋਂ ਮਿਲਣ ਵਾਲਾ ਮੋਮ ਜੋ ਕਿ ਮੋਮਬੱਤੀਆਂ ਦੇ ਵਿੱਚ ਕੰਮ ਆਉਂਦਾ ਹੈ, ਜਿਹੜਾ ਕਿ ਪੋਲਿਸ਼ਾਂ ਵਿੱਚ ਕੰਮ ਆਉਂਦਾ ਹੈ, ਮਧੂ ਗੂੰਦ ਪ੍ਰਪੋਲਿਸ ਕਹਿੰਦੇ ਹਾਂ, ਰਾਇਲ ਜੈਲੀ ਪਦਾਰਥ ਹੁੰਦਾ ਜੋ ਰਾਣੀ ਦੀ ਖੁਰਾਕ ਹੁੰਦਾ ਹੈ, ਉਹਦੀਆਂ ਦਵਾਈਆਂ ਬਣਦੀਆਂ ਨੇ। ਮਧੂਮੱਖੀ ਦਾ ਜ਼ਹਿਰ ਵੀ ਡੰਗੇ ਦੇ ਕੰਮ ਆਉਂਦਾ ਹੈ ਜੋ ਕਿ ਸਾਡੇ ਵਾਸਤੇ ਬਹੁਤ ਲਾਹੇਵੰਦ ਨੇ।
1: ਇਸ ਦੌਰਾਨ ਮਧੂਮੱਖੀ ਪਾਲਣ ਦੇ ਕਿੱਤੇ ਨਾਲ ਜੁੜੇ ਜ਼ਿਲ੍ਹਾ ਮੋਹਾਲੀ ਦੇ ਕਿਸਾਨ ਹਰਜਿੰਦਰ ਸਿੰਘ ਸ਼ੇਰਗਿੱਲ ਦਾ ਆਖਣਾ ਹੈ,
3: ਮੈਂ 1980 ਤੋਂ ਮਧੂਮੱਖੀ ਪਾਲਣ ਦਾ ਜਿਹੜਾ ਧੰਦਾ ਇਹ ਕਰ ਰਿਹਾ ਹੈ, ਬਹੁਤ ਵਧੀਆ ਧੰਦਾ ਹੈ, ਚੰਗਾ ਪੈਸਾ ਕਮਾ ਸਕਦਾ। ਬਾਕੀ ਸਰਕਾਰ ਦੀਆਂ ਇਹਦੇ 'ਚ ਕਾਫੀ ਜ਼ਿਆਦਾ ਸਕੀਮਾਂ ਹੈਗੀਆਂ, ਸਬਸਿਡੀ ਹੈਗੀ ਹੈ, 50% ਸਰਕਾਰ ਦੇ ਰਹੀ ਹੈ। ਤੋ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਬਈ ਇਹ ਧੰਦੇ 'ਚ ਫਾਇਦਾ ਉਠਾਉਣ ਅਤੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ।
1: IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ 'ਚ ਸ਼ਾਮੀ 7:30 ਮੁੰਬਈ ਇੰਡੀਅਨਸ ਨਾਲ ਹੋਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸਰਵਉੱਚ ਅਦਾਲਤ ਨੇ ਮਰਦਮਸ਼ੁਮਾਰੀ 2027 ਤਹਿਤ ਜਾਤੀ ਗਣਨਾ ਕਰਵਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕੀਤਾ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦਾ ਸਮਰਥਨ ਕਰਦਿਆਂ ਊਰਜਾ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਬਾਰੇ ਇੱਕ ਪ੍ਰੇਰਣਾਦਾਈ ਪਹਿਲ ਦੀ ਸ਼ੁਰੂਆਤ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਅਤੇ ਫਿਰੋਜ਼ਪੁਰ 'ਚ 3 ਵੱਖੋ ਵੱਖ ਕਾਰਵਾਈਆਂ ਦੌਰਾਨ ਇੱਕ ਪਿਸਤੌਲ, 14 ਕਿਲੋ ਹੈਰੋਇਨ ਅਤੇ 12 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।

ਸਕਦੀ ਹੋ। ਠੀਕ ਹੈ, ਵਟਸਐਪ ਨੰਬਰ ਤੁਹਾਨੂੰ ਪਤਾ 98 55 10 10 27 'ਤੇ ਮੈਸੇਜ ਕਰਕੇ ਦੱਸ ਸਕਦੇ ਹੋ ਕਿ ਕਿਸ ਚੀਜ਼ ਲਈ ਤੁਸੀਂ ਬਹੁਤ ਥੈਂਕਫੁਲ ਹੋ ਗੋਡ ਲਈ, ਪਰਮਾਤਮਾ ਲਈ, ਕਿ ਹਾਂ ਵੀ ਸ਼ੁਕਰ ਹੈ ਮੇਰੇ ਕੋਲ ਆਹ ਚੀਜ਼ ਹੈ। ਕੋਈ ਵੀ ਚੀਜ਼ ਹੋ ਸਕਦੀ ਹੈ, ਤੁਹਾਡੀ ਆਪਣੀਆਂ ਅੱਖਾਂ ਵੀ ਹੋ ਸਕਦੀਆਂ, ਤੁਹਾਡੇ ਆਪਣੇ ਹੱਥ ਵੀ ਹੋ ਸਕਦੇ ਨੇ, ਪਰ ਥੈਂਕਫੁਲ ਹੋਣਾ ਬਹੁਤ ਬਹੁਤ ਜ਼ਰੂਰੀ ਹੈ। ਕਿਉਂਕਿ ਜਿੰਨੇ ਜ਼ਿਆਦਾ ਅਸੀਂ ਹੰਬਲ ਹੋਵਾਂਗੇ, ਜਿੰਨਾ ਅਸੀਂ ਗਰਾਊਂਡਡ ਹੋਵਾਂਗੇ, ਹਰ ਚੀਜ਼ ਦਾ ਆਨੰਦ ਮਾਣਾਂਗੇ, ਉਸ ਪਰਮਾਤਮਾ ਦੇ ਭਾਣੇ ਨੂੰ ਮੰਨਣ ਦੀ ਕੋਸ਼ਿਸ਼ ਕਰਾਂਗੇ, ਓਨਾ ਹੀ ਅਸੀਂ ਜ਼ਿੰਦਗੀ ਨੂੰ ਸਰਲ ਤਰੀਕੇ ਨਾਲ ਦੇਖਾਂਗੇ, ਅਤੇ ਓਨਾ ਹੀ ਸਾਨੂੰ ਇੱਕ ਸਕਸੈਸ ਕਹਿ ਲਓ ਜਾਂ ਖੁਸ਼ੀ ਕਹਿ ਲਓ, ਇੱਕ ਅੰਦਰੋਂ ਸਕੂਨ ਜਿਹੜਾ ਹੈ ਉਹ ਮਿਲੇਗਾ।

ਜੀ ਦੋਸਤੋ ਇੰਜੋਏ ਕਰ ਰਹੇ ਪ੍ਰੋਗਰਾਮ ਲਵ ਯੂ ਜ਼ਿੰਦਗੀ ਐਂਡ ਤੁਸੀਂ ਕਹੋਗੇ ਕਿ ਮੋਟੀਵੇਸ਼ਨ ਜਾਂ ਹੈਪੀਨੈਸ ਕਿੱਥੋਂ ਮਿਲਦੀ ਹੈ। ਮੈਂ ਬਹੁਤ ਸਾਰੇ ਬੱਚੇ ਦੇਖੇ ਨੇ ਜਿਹੜੇ ਕਿ ਨਾ ਗਰਮੀਆਂ ਦੇ ਵਿੱਚ ਚਾਹੇ ਉਹ ਅੰਬ ਤੋੜਨ ਚਾਹੇ ਉਹ ਤੂਤੀਆਂ ਤੂਤੀਆਂ ਤਾਂ ਅੱਜ ਕੱਲ੍ਹ ਲੋਕਾਂ ਨੂੰ ਪਤਾ ਵੀ ਨਹੀਂ ਤੂਤੀਆਂ ਕੀ ਹੈ, ਜਾਂ ਫਿਰ ਜਾਮਣਾ ਤੋੜਨ ਜਾਂ ਹੋਰ ਵੀ ਜਿਹੜਾ ਫਰੂਟ ਜਿਹੜਾ ਆਪਾਂ ਗਰਮੀਆਂ 'ਚ ਤੋੜ ਸਕਦੇ ਹਾਂ, ਬੇਰ ਹੋ ਗਏ, ਤਾਂ ਉਹ ਨਿੱਕੀ ਜਿਹੀ ਸਕਸੈਸ ਹੈ ਉਹਨਾਂ ਦੇ ਲਈ ਜੋ ਕਿ ਸ਼ਾਇਦ 5-10 ਰੁਪਏ 'ਚ ਬਹੁਤ ਜ਼ਿਆਦਾ ਖਰੀਦ ਸਕਦੇ ਨੇ, ਅਤੇ ਉਹ ਜੋ ਖਰੀਦਿਆ ਉਹ ਤਾਂ ਸ਼ਾਇਦ ਫ੍ਰੀ 'ਚ ਕੋਈ ਵੈਸੇ ਵੀ ਦੇ ਸਕਦਾ। ਪਰ ਖੁਸ਼ੀ ਦੇਖੋ ਨਾ, ਅਸੀਂ ਐਵੇਂ ਬਸ ਵੇਟ ਕਰ ਰਹੇ ਹੁੰਦੇ ਹਾਂ ਕਿ ਬਈ ਉਹ ਫਲਾਂ ਜਿਹੜੀ ਨਾ ਗੱਡੀ ਉਹ ਮਿਲ ਜੇ ਤਾਂ ਉਹ ਮਜ਼ਾ ਆਜੂਗਾ, ਜਾਂ ਬੈਂਕ ਬੈਲੈਂਸ ਵਿੱਚ ਨਾ ਜਿਹੜਾ 6 ਫਿਗਰਸ ਆ ਜਾਣ, 7 ਫਿਗਰਸ ਆ ਜਾਣ ਤਾਂ ਮਜ਼ਾ ਆਜੂਗਾ। ਨਹੀਂ, ਹਰ ਬਾਤ 'ਤੇ ਨਹੀਂ, ਯਾਨੀ ਕਿ ਤੁਸੀਂ ਮੋਟੀਵੇਸ਼ਨ ਅਤੇ ਹੈਪੀਨੈਸ ਜਿਹੜੀ ਹੈ ਤੁਹਾਡੇ ਅੰਦਰੋਂ ਨਿੱਕੀ ਨਿੱਕੀ ਚੀਜ਼ਾਂ ਦੀ ਵੀ ਹੋ ਸਕਦੀ ਹੈ ਕਿ ਹਾਂ ਬਈ ਮੈਂ ਰਾਤ ਨੂੰ 10 ਵਜੇ ਮੈਨੂੰ ਨੀਂਦਰ ਆ ਗਈ ਅਤੇ ਸਵੇਰੇ 6 ਵਜੇ ਉੱਠ ਗਿਆ, ਯਾਰ ਮਜ਼ਾ ਹੀ ਆ ਗਿਆ ਯਾਰ, ਪੂਰੀ ਰਾਤ ਮੇਰੀ ਜਿਹੜਾ ਸਲੀਪਿੰਗ ਸਾਈਕਲ ਹੈ ਉਹ ਬਹੁਤ ਸੋਹਣਾ ਰਿਹਾ। ਤੁਸੀਂ ਕਹੋ ਕਿ ਇਹਦੇ 'ਚ ਕਿਹੜੀ ਵੱਡੀ ਗੱਲ ਹੈ? ਜਨਾਬ, ਉਹਨਾਂ ਲੋਕਾਂ ਤੋਂ ਪੁੱਛੋ ਜਿਨ੍ਹਾਂ ਨੂੰ ਰਾਤ ਨੀਂਦ ਹੀ ਨਹੀਂ ਆਉਂਦੀ, ਜਿਨ੍ਹਾਂ ਨੂੰ ਇੱਕ ਬਿਮਾਰੀ ਹੈ ਜਿਹਨੂੰ ਬੋਲਦੇ ਆ ਇਨਸੋਮਨੀਆ, ਉਹ ਰਾਤ ਨੂੰ ਸੋ ਹੀ ਨਹੀਂ ਪਾਉਂਦੇ, ਉਹਨਾਂ ਦਾ ਸਲੀਪਿੰਗ ਸਾਈਕਲ ਇੰਨਾ ਖਰਾਬ ਹੋ ਜਾਂਦਾ ਕਿ ਸੁਬਹਾ ਉੱਠ ਕੇ ਉਹਨਾਂ ਦੀ ਅੱਖਾਂ ਭਰੀਆਂ ਪੈਂਦੀਆਂ ਕਿ ਬਈ ਹੁਣ ਨੀਂਦਰ ਆ ਗਈ, ਹੁਣ ਨੀਂਦਰ ਆ ਗਈ, ਫਿਰ ਕੰਮ ਦੇ ਵਿੱਚ ਉਹਨਾਂ ਦਾ ਦਿਲ ਨਹੀਂ ਲੱਗਦਾ, ਫਿਰ ਉਹ ਐਨਰਜੀ ਨਹੀਂ ਰਹਿੰਦੀ, ਤਾਂ ਨੈਚੁਰਲੀ ਉਹ ਫਿਰ ਨੈਗੇਟਿਵਿਟੀ ਵੀ ਰਹੇਗੀ, ਕਿਉਂਕਿ ਹਰ ਚੀਜ਼ ਦਾ ਇੱਕ ਸੰਪੂਰਨ ਬੈਲੈਂਸ ਹੋਣਾ, ਇੱਕ ਪ੍ਰੋਪਰ ਇੱਕ ਚੀਜ਼ ਹੋਣਾ ਬਹੁਤ ਜ਼ਰੂਰੀ ਹੈ। ਅਗਰ ਉਹ ਚੀਜ਼ ਘੱਟਦੀ ਹੈ ਜਾਂ ਵੱਧਦੀ ਹੈ, ਉਹਦੇ ਨਾਲ ਤੁਹਾਡੀ ਪਰਸਨੈਲਿਟੀ 'ਤੇ ਵੀ ਬਹੁਤ ਫਰਕ ਪੈਂਦਾ ਹੈ।

ਐਫਐਮ ਰੇਨਬੋ ਦੀ ਕੜੀ ਦੀ ਸਟੂਡੀਓ ਤੇ ਇਸ ਵੇਲੇ 7 ਵਜ ਗਏ ਨੇ ਤੇ ਹੁਣ ਸਮਾਂ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਟਲੀ ਦੇ ਰੋਮ ਦੇ ਵਿੱਚ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਦੇ ਨਾਲ ਵਫਦ ਪੱਧਰੀ ਗੱਲਬਾਤ ਕੀਤੀ। ਸਰਵਉੱਚ ਅਦਾਲਤ ਨੇ ਮਰਦਸ਼ੁਮਾਰੀ 2027 ਤਹਿਤ ਜਾਤੀ ਜਨਗਣਨਾ ਕਰਵਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕੀਤਾ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦਾ ਸਮਰਥਨ ਕਰਦਿਆਂ ਊਰਜਾ ਸੰਭਾਲ ਅਤੇ ਵਾਤਾਵਰਨ ਸੁਰੱਖਿਆ ਬਾਰੇ ਇੱਕ ਪ੍ਰੇਰਣਾਦਾਈ ਪਹਿਲ ਦੀ ਸ਼ੁਰੂਆਤ ਕੀਤੀ। ਪੰਜਾਬ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਿਟਡ ਦੇ ਸਾਬਕਾ ਮੁੱਖ ਪ੍ਰਬੰਧਕੀ ਨਿਰਦੇਸ਼ਕ ਕੇਡੀ ਚੌਧਰੀ ਅਤੇ ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਨੂੰ ਇੱਕ ਕੋਲੋਨਾਈਜ਼ਰ ਦੇ ਨਾਲ ਮਿਲੀਭੁਗਤ ਕਰਕੇ ਕਥਿਤ ਤੌਰ ਦੇ ਉੱਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਉੱਤਰੀ ਰੇਲਵੇ ਦਾ ਫਿਰੋਜ਼ਪੁਰ ਡਿਵੀਜ਼ਨ ਰੇਲ ਮੁਸਾਫਰਾਂ ਦੀ ਸਹੂਲਤ ਲਈ ਗਰਮੀਆਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ। ਪੰਜਾਬ ਵਿੱਚ 2 ਰੋਜ਼ਾ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਦਾ ਆਯੋਜਨ। ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਖੁਰਾਕ ਕਾਰੋਬਾਰੀ ਆਪਰੇਟਰ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਦੇ ਵਿੱਚ 3 ਵੱਖ-ਵੱਖ ਕਾਰਵਾਈਆਂ ਦੌਰਾਨ 1 ਪਿਸਤੌਲ, 14 ਕਿਲੋਗ੍ਰਾਮ ਹੈਰੋਇਨ ਅਤੇ 12 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਪੰਜਾਬ ਅਤੇ ਹਰਿਆਣਾ ਅੱਤ ਦੀ ਗਰਮੀ ਦੀ ਮਾਰ ਹੇਠ ਵੱਧ ਤੋਂ ਵੱਧ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਹੋਇਆ। ਮੌਸਮ ਵਿਭਾਗ ਦੇ ਵੱਲੋਂ ਔਰੇਂਜ ਅਲਰਟ ਜਾਰੀ। SAFF ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 2026 ਦੇ ਲਈ ਭਾਰਤੀ ਟੀਮ ਦੀ ਪਹਿਲੀ ਸੂਚੀ ਦਾ ਐਲਾਨ ਕੀਤਾ ਗਿਆ ਹੈ। IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰ

ਅੱਜ ਦਾ ਮੁਕਾਬਲਾ ਕਲਕੱਤਾ ਵਿੱਚ ਸ਼ਾਮੀ 7:30 ਵਜੇ ਮੁੰਬਈ ਇੰਡੀਅਨਸ ਦੇ ਨਾਲ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ FM ਨਿਊਜ਼ ਹੈਡਲਾਈਨਸ।

ਲੇਕਿਨ ਜਨਾਬ ਇਹ ਜਿਹੜਾ ਆ ਰਿਹਾ ਇਹ ਉਹਨਾਂ ਨੂੰ ਸਮਰਪਿਤ ਆ ਜਿਨ੍ਹਾਂ ਨੇ ਇਹ ਸੋਚਿਆ ਵੀ ਤੇ ਕੀਤਾ ਵੀ ਤੇ ਨਾਮ ਵੀ ਬਣਾਇਆ। ਪਹਿਲਾਂ ਗੱਲ ਕਰਦੇ ਹਾਂ ਅੱਜ ਅਸੀਂ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਬਖੂਬ ਕਹਿ ਲਈਏ ਜਾਂ ਫਿਰ ਕਹਿ ਲਈਏ ਉੱਭਰਦੇ ਕਲਾਕਾਰ ਹੈਪੀ ਰਾਏਕੋਟੀ। ਜੀ ਹਾਂ, ਗੱਲ ਕਰਾਂਗੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਹਨਾਂ ਸਿਤਾਰਿਆਂ ਦੀ ਜਿਨ੍ਹਾਂ ਨੇ ਆਪਣੇ ਸ਼ਬਦਾਂ ਅਤੇ ਸੁਰਾਂ ਦੇ ਨਾਲ ਲੱਖਾਂ ਦਿਲਾਂ ਦੇ ਵਿੱਚ ਜਗ੍ਹਾ ਬਣਾਈ। ਗੱਲ ਕਰਦੇ ਹਾਂ ਪੰਜਾਬੀ ਮਿਊਜ਼ਿਕ ਦੇ ਇੱਕ ਐਸੇ ਕਲਾਕਾਰ ਦੀ ਜਿਸਦੇ ਲਿਖੇ ਹੋਏ ਗੀਤ ਸਿੱਧੇ ਦਿਲ ਨੂੰ ਛੋਹ ਜਾਂਦੇ ਨੇ। ਹੈਪੀ ਰਾਏਕੋਟੀ ਜਿਨ੍ਹਾਂ ਦਾ ਅਸਲੀ ਨਾਮ ਸ਼ੁਭਦੀਪ ਸਿੰਘ ਹੈ, ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਇਲਾਕੇ ਦੇ ਨਾਲ ਸੰਬੰਧ ਰੱਖਦੇ ਨੇ ਅਤੇ ਇਸੇ ਕਰਕੇ ਉਹਨਾਂ ਨੇ ਆਪਣੇ ਨਾਮ ਨਾਲ ਰਾਏਕੋਟੀ ਜੋੜਿਆ। ਬਚਪਨ ਤੋਂ ਹੀ ਲਿਖਣ ਦਾ ਬਹੁਤ ਸ਼ੌਕ ਸੀ, ਸਕੂਲ ਸਮੇਂ ਤੋਂ ਹੀ ਉਹ ਕਵਿਤਾਵਾਂ ਅਤੇ ਗੀਤ ਲਿਖਦੇ ਸਨ, ਪਰ ਸੰਗੀਤ ਦੀ ਦੁਨੀਆ ਦੇ ਵਿੱਚ ਕਾਮਯਾਬੀ ਇੰਨੀ ਆਸਾਨ ਨਹੀਂ ਹੁੰਦੀ। ਹੈਪੀ ਰਾਏਕੋਟੀ ਨੇ ਆਪਣੇ ਸੰਗੀਤ ਦੀ ਸ਼ੁਰੂਆਤ ਇੱਕ ਗੀਤਕਾਰ ਦੇ ਵਜੋਂ ਕੀਤੀ। ਸ਼ੁਰੂ ਦੇ ਵਿੱਚ ਕਈ ਗਾਇਕਾਂ ਨੇ ਉਹਨਾਂ ਦੇ ਗੀਤ ਲਿਖੇ, ਸੁਣੇ ਅਤੇ ਸੁਣਨ ਤੋਂ ਵੀ ਕਈ ਵਾਰ ਇਨਕਾਰ ਕਰ ਦਿੱਤਾ। ਕਈ ਵਾਰ ਉਹਨਾਂ ਨੂੰ ਸਟੂਡੀਓਜ਼ ਦੇ ਬਾਹਰ ਕਿੰਨੇ ਕਿੰਨੇ ਘੰਟੇ ਉਡੀਕ ਵੀ ਕਰਨੀ ਪੈਂਦੀ ਸੀ ਕਿ ਕੋਈ ਬਸ 2 ਮਿੰਟ ਦੇ ਲਈ ਮੇਰੇ ਲਿਖੇ ਹੋਏ ਬੋਲ ਸੁਣ ਲਵੇ ਅਤੇ ਮੈਨੂੰ ਫੀਡਬੈਕ ਮਿਲ ਜਾਵੇ, ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ। ਲਗਾਤਾਰ ਲਿਖਦੇ ਰਹੇ, ਆਪਣੇ ਸ਼ਬਦਾਂ 'ਤੇ ਭਰੋਸਾ ਆਇਆ। ਉਹਨਾਂ ਦੀ ਜ਼ਿੰਦਗੀ ਦਾ ਵੱਡਾ ਮੋੜ ਉਦੋਂ ਆਇਆ ਜਦੋਂ ਉਹਨਾਂ ਦਾ ਲਿਖਿਆ ਗੀਤ ਲੋਕਾਂ ਦੇ ਦਿਲਾਂ ਦੇ ਵਿੱਚ ਵਸਣਾ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਗੀਤ ਆਇਆ ਜਾਨ। ਇਹ ਗੀਤ ਹੈਪੀ ਰਾਏਕੋਟੀ ਦੀ ਆਵਾਜ਼ ਅਤੇ ਲਿਖਤ ਦੋਵਾਂ ਲਈ ਵੱਡੀ ਪਹਿਚਾਣ ਬਣਿਆ। ਕਿਹਾ ਜਾਂਦਾ ਹੈ ਕਿ ਇਹ ਗੀਤ ਉਹਨਾਂ ਨੇ ਇੱਕ ਅਸਲੀ ਜਜ਼ਬਾਤੀ ਤਜ਼ਰਬੇ ਤੋਂ ਪ੍ਰੇਰਿਤ ਹੋ ਕੇ ਲਿਖਿਆ ਸੀ। ਗੀਤ ਦੇ ਸ਼ਬਦ ਸਾਰੇ ਸਾਦੇ ਸਨ ਪਰ ਦਿਲ ਨੂੰ ਛੂਹ ਜਾਣ ਵਾਲੇ ਸਨ ਅਤੇ ਨੌਜਵਾਨਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਸੀ। ਫਿਲਹਾਲ ਸੁਣਦੇ ਹਾਂ ਹੈਪੀ ਰਾਏਕੋਟੀ ਦੀ ਆਵਾਜ਼ ਦੇ ਵਿੱਚ ਗੀਤ। ਇਸ ਤੋਂ ਬਾਅਦ ਗੱਲ ਕਰਾਂਗੇ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਰ ਇੱਦਾਂ ਦੇ ਕਿਹੜੇ ਕਿਹੜੇ ਪਲ ਆਏ ਜਿਨ੍ਹਾਂ ਨੇ ਹੈਪੀ ਨੂੰ ਹੈਪੀ ਰਾਏਕੋਟੀ ਬਣਾ ਦਿੱਤਾ।

ਗੀਤ ਆਇਆ ਜ਼ਿੰਦਾ। ਇਹ ਗੀਤ ਜ਼ਿੰਦਗੀ ਦੇ ਹੌਸਲੇ ਅਤੇ ਅੰਦਰਲੀ ਤਾਕਤ ਦੀ ਗੱਲ ਕਰਦਾ ਹੈ। ਕਈ ਲੋਕਾਂ ਨੇ ਇਸ ਗੀਤ ਨੂੰ ਆਪਣੀ ਜ਼ਿੰਦਗੀ ਦੇ ਨਾਲ ਜੋੜਿਆ ਅਤੇ ਇਹ ਗੀਤ ਕਈ ਮੁਸ਼ਕਿਲ ਸਮਿਆਂ ਦੇ ਵਿੱਚ ਕਈਆਂ ਦਾ ਸਹਾਰਾ ਬਣਿਆ। ਫਿਰ ਉਸ ਤੋਂ ਬਾਅਦ ਗੀਤ ਆਇਆ ਖਾਬ। ਇਹ ਗੀਤ ਸੁਪਨਿਆਂ ਅਤੇ ਅਧੂਰੇ ਪਿਆਰ ਦੀ ਕਹਾਣੀ ਵੀ ਬਿਆਨ ਕਰਦਾ ਹੈ। ਹੈਪੀ ਰਾਏ ਕੋਟੀ ਦੀ ਲਿਖਤ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਸ਼ਬਦਾਂ ਦੇ ਨਾਲ ਬਹੁਤ ਜ਼ਿਆਦਾ ਭਾਵਨਾਵਾਂ ਜੋੜ ਲੈਂਦੇ ਨੇ ਅਤੇ ਡੂੰਘੀਆਂ ਗੱਲਾਂ ਕਰਦੇ ਨੇ। ਉਹ ਗੱਲਾਂ ਕਰਦੇ ਨੇ ਜਿਹੜੀਆਂ ਕਿ ਲੋਕ ਕਹਿਣਾ ਤਾਂ ਚਾਹੁੰਦੇ ਨੇ ਪਰ ਕਹਿ ਨਹੀਂ ਪਾਉਂਦੇ। ਉਸ ਤੋਂ ਬਾਅਦ ਗੀਤ ਆਇਆ ਉਹਨਾਂ ਦਾ ਮੁਹੱਬਤ। ਮੁਹੱਬਤ ਗੀਤ ਨਾਮ ਤੋਂ ਹੀ ਕਲੀਅਰ ਹੈ, ਲੇਕਿਨ ਇਸ ਨੂੰ ਗੱਲ ਕਰਨ ਤੋਂ ਪਹਿਲਾਂ ਸੁਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ ਇਹ ਗੀਤ।

ਹੁਣ ਗੱਲ ਕਰਾਂਗੇ ਭਾਰਤੀ ਫਿਲਮ ਸੰਗੀਤ ਦੇ ਉਸ ਮਹਾਨ ਸੰਗੀਤਕਾਰ ਦੀ ਜਿਨ੍ਹਾਂ ਨੇ ਪੰਜਾਬੀ ਲੋਕ ਰੰਗ ਨੂੰ ਬਾਲੀਵੁੱਡ ਦੇ ਸੰਗੀਤ ਦੇ ਨਾਲ ਬੜੀ ਹੀ ਖੂਬਸੂਰਤੀ ਦੇ ਨਾਲ ਜੋੜਿਆ। ਕੌਣ ਨੇ ਉਹ ਦੱਸਦੇ ਹਾਂ। ਗੱਲ ਕਰ ਰਹੇ ਹਾਂ ਹੰਸਰਾਜ ਪਹਿਲ ਦੀ। ਹੰਸਰਾਜ ਪਹਿਲ ਦਾ ਜਨਮ ਪੰਜਾਬ ਦੇ ਸ਼ੇਖੂਪੁਰਾ ਦੇ ਵਿੱਚ ਹੋਇਆ ਸੀ ਅਤੇ ਉਹਨਾਂ ਨੇ ਆਪਣੀ ਸੰਗੀਤ ਯਾਤਰਾ ਲਾਹੌਰ ਤੋਂ ਸ਼ੁਰੂ ਕੀਤੀ। ਵੰਡ ਤੋਂ ਬਾਅਦ ਉਹ ਮੁੰਬਈ ਪਹੁੰਚੇ ਅਤੇ ਉੱਥੇ ਉਹਨਾਂ ਨੇ ਹਿੰਦੀ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਸੋ ਦੋਸਤੋ, ਹੰਸਰਾਜ ਬਹਿਲ ਦੀ ਖਾਸੀਅਤ ਸੀ ਕਿ ਉਹ ਲੋਕ ਧੁਨਾਂ ਨੂੰ ਫਿਲਮੀ ਸੰਗੀਤ ਦੇ ਵਿੱਚ ਬੜੀ ਹੀ ਰੂਹਾਨੀਅਤ ਦੇ ਨਾਲ ਪੇਸ਼ ਕਰ ਦਿੰਦੇ ਸਨ। ਉਹਨਾਂ ਦੇ ਸੰਗੀਤ ਵਿੱਚ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਮਹਿਸੂਸ ਹੁੰਦੀ ਸੀ ਅਤੇ ਲੋਕ ਤਾਂ ਹੀ ਉਹਨਾਂ ਗੀਤਾਂ ਨੂੰ ਬਹੁਤ ਪਸੰਦ ਕਰਦੇ ਸਨ। ਉਹਨਾਂ ਨੇ ਕਈ ਮਹਾਨ ਨਾਇਕਾਂ ਦੇ ਨਾਲ ਵੀ ਕੰਮ ਕੀਤਾ, ਜਿਵੇਂ ਕਿ ਮੁਹੰਮਦ ਰਫੀ, ਲਤਾ ਮੰਗੇਸ਼ਕਰ ਅਤੇ ਆਸ਼ਾ ਭੋਂਸਲੇ। ਦਿਲਚਸਪ ਗੱਲ ਇਹ ਹੈ ਕਿ ਆਸ਼ਾ ਭੋਂਸਲੇ ਨੂੰ ਹਿੰਦੀ ਫਿਲਮਾਂ ਦੇ ਵਿੱਚ ਪਹਿਲਾ ਵੱਡਾ ਮੌਕਾ ਵੀ ਹੰਸਰਾਜ ਬਹਿਲ ਨੇ ਹੀ ਦਿੱਤਾ ਸੀ। ਗੀਤ ਸੁਣਿਆ ਹੋਏਗਾ ਸਾਰਿਆਂ ਨੇ ਕਿ ਜਹਾਂ ਡਾਲ ਡਾਲ ਪਰ ਸੋਨੇ ਕੀ ਚਿੜੀਆ ਕਰਤੀ ਹੈ ਬਸੇਰਾ, ਵੋ ਭਾਰਤ ਦੇਸ਼ ਹੈ ਮੇਰਾ। ਫਿਲਮ ਦਾ ਨਾਮ ਹੈ ਸਿਕੰਦਰ ਏ ਆਜ਼ਾਮ। ਇਹ ਦੇਸ਼ ਭਗਤੀ ਦਾ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦਾ ਤਾਂ ਜ਼ਰੂਰ ਹੈ, ਲੇਕਿਨ ਇਸ ਨੂੰ ਵੱਖਰੀ ਪਛਾਣ ਹੰਸਰਾਜ ਬਹਿਲ ਨੇ ਦਿੱਤੀ ਸੀ। ਪੰਜਾਬੀ ਫਿਲਮ ਦੀ ਜੇ ਗੱਲ ਕਰੀਏ ਤਾਂ ਪੰਜਾਬੀ ਫਿਲਮ ਲੱਛੀ ਦਾ ਗੀਤ ਪੰਜਾਬੀ ਲੋਕ ਸੰਗੀਤ ਦਾ ਸਭ ਤੋਂ ਜ਼ਿਆਦਾ ਸ਼ਾਨਦਾਰ ਉਦਾਹਰਣ ਮੰਨਿਆ ਜਾਂਦਾ ਹੈ ਅਤੇ ਇਹ ਗੀਤ ਗਾਇਆ ਸੀ ਲਤਾ ਮੰਗੇਸ਼ਕਰ ਨੇ। ਗੀਤ ਨਹੀਂ ਦੱਸਦੇ, ਸਭ ਤੋਂ ਪਹਿਲਾਂ ਤੁਹਾਡੇ ਸਨਮੁੱਖ ਹੈ ਇਹ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ, ਜਿਹੜਾ ਕਿ ਹੰਸਰਾਜ ਬਹਿਲ ਨੇ ਕੰਪੋਜ਼ ਕੀਤਾ।

ਇੱਕ ਸੁਪਰ ਹਿੱਟ ਪੰਜਾਬੀ ਗੀਤ 32 ਬਾਲ ਕੇ ਬਨੇਰੇ ਉੱਤੇ ਰੱਖ ਦੀਆਂ। ਇਹ ਗੀਤ ਸਾਰਿਆਂ ਨੇ ਜ਼ਰੂਰ ਸੁਣਿਆ, ਤੁਹਾਡੇ ਮੰਮੀ, ਤੁਹਾਡੀ ਦਾਦੀ ਜਾਂ ਫਿਰ ਕੋਈ ਗਲੀ ਮੁਹੱਲੇ ਦੇ ਵਿੱਚ ਕਦੀ ਨਾ ਕਦੀ ਤਾਂ ਜਦੋਂ ਮੂਡ ਹੁੰਦਾ ਹੈ ਬੰਦੇ ਦਾ ਤਾਂ ਉਹ ਗਾ ਹੀ ਪੈਂਦਾ ਹੈ। ਅਤੇ ਇਹ ਗੀਤ ਆਇਆ ਸੀਗਾ 1959 ਦੇ ਵਿੱਚ, ਇੱਕ ਫਿਲਮ ਆਈ ਸੀ ਪੰਜਾਬੀ ਜਿਸਦਾ ਨਾਮ ਸੀ ਭੰਗੜਾ। ਇਸ ਗੀਤ ਨੂੰ ਭਾਰਤੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਸ਼ਮਸ਼ਾਦ ਬੇਗਮ ਨੇ ਆਪਣੀ ਬੁਲੰਦ ਅਤੇ ਖਾਸ ਆਵਾਜ਼ ਦੇ ਵਿੱਚ ਗਾਇਆ ਸੀ। ਇਹ ਗੀਤ ਪੰਜਾਬੀ ਸੱਭਿਆਚਾਰ, ਪਿਆਰ ਅਤੇ ਕਿਸੇ ਦੀ ਉਡੀਕ ਦੀ ਵੀ ਕਹਾਣੀ ਬਿਆਨ ਕਰਦਾ ਆ। ਸੋ ਗੱਲ ਕਰ ਲੈਂਦੇ ਹਾਂ ਕਿ ਇਸ ਦੇ ਵਿੱਚ ਹੰਸਰਾਜ ਬਹਿਲ ਦਾ ਕੀ ਰੋਲ ਹੈ। ਗੀਤ ਦੇ ਵਿੱਚ ਗਾਇਕਾ ਤਾਂ ਪਤਾ ਲੱਗ ਗਿਆ ਕਿ ਸ਼ਮਸ਼ਾਦ ਬੇਗਮ, ਪਰ ਇਸਨੂੰ ਸੰਗੀਤਕਾਰ ਜੇ ਗੱਲ ਕਰੀਏ ਤਾਂ ਸੰਗੀਤਬੱਧ ਕੀਤਾ ਸੀਗਾ ਹੰਸਰਾਜ ਬਹਿਲ ਨੇ, ਅਤੇ ਗੀਤਕਾਰ ਸੀ ਵਰਮਾ ਮਲਿਕ। ਫਿਲਮ ਦੱਸ ਚੁੱਕੀ ਹੈ ਕਿ 1959 ਦੇ ਵਿੱਚ ਆਈ ਸੀ। ਹੁਣ ਗੱਲ ਕਰਦੇ ਹਾਂ ਕਿ ਇਸ ਗੀਤ ਨੂੰ ਬਣਾਉਣ ਦੇ ਵਿੱਚ 3 ਵੱਡੀਆਂ ਹਸਤੀਆਂ ਦਾ ਹੱਥ ਹੈ। ਪਹਿਲਾ ਹੰਸਰਾਜ ਬਹਿਲ ਨੇ ਇਸ ਗੀਤ ਦੀ ਧੁਨ ਨੂੰ ਪੰਜਾਬੀ ਲੋਕ ਸੰਗੀਤ ਅਤੇ ਢੋਲ ਦੀ ਤਾਲ 'ਤੇ ਤਿਆਰ ਕੀਤਾ। ਫਿਰ ਉਸ ਤੋਂ ਬਾਅਦ ਵਰਮਾ ਮਲਿਕ ਨੇ ਇਸ ਗੀਤ ਦੇ ਬੋਲ ਪੇਂਡੂ ਜੀਵਨ ਦੇ ਰੰਗਾਂ ਵਿੱਚ ਲਿਖੇ। ਸ਼ਮਸ਼ਾਦ ਬੇਗਮ ਦੀ ਖਾਸ ਆਵਾਜ਼ ਨੇ ਇਸ ਗੀਤ ਨੂੰ ਅਮਰ ਕਰ ਦਿੱਤਾ। ਹੁਣ ਗੱਲ ਕਰਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਇਸ ਗੀਤ ਦਾ ਕੀ ਮਹੱਤਵ ਆ। 6 ਦਹਾਕੇ ਬੀਤ ਗਏ ਨੇ, ਯਾਨੀ ਕਿ 60 ਸਾਲ ਹੋ ਗਏ ਨੇ, ਫਿਰ ਵੀ ਇਹ ਗੀਤ ਅੱਜ ਵੀ ਪੰਜਾਬੀ ਵਿਆਹਾਂ, ਲੇਡੀ ਸੰਗੀਤ, ਗਿੱਧੇ ਅਤੇ ਸੱਭਿਆਚਾਰਕ ਮੇਲਿਆਂ ਦੀ ਜਾਨ ਹੈ। ਕਈ ਨਵੇਂ ਗਾਇਕਾਂ ਅਤੇ ਮਿਊਜ਼ਿਕ ਕੰਪਨੀਆਂ ਨੇ ਇਸ ਗੀਤ ਦੇ ਰੀਮਿਕਸ ਵੀ ਤਿਆਰ ਕੀਤੇ ਹਨ, ਜੋ ਅੱਜ ਦੀ ਨਵੀਂ ਪੀੜ੍ਹੀ ਵੀ ਇਸ ਨੂੰ ਕਲਾਸੀਕਲ ਅਤੇ ਪੌਪ ਦਾ ਮਿਕਸਚਰ ਬਣ ਕੇ ਸੁਣ ਸਕੇ। ਕਿਉਂਕਿ ਰੀਲਸ ਦੇ ਉੱਤੇ ਤਾਂ ਵਾਇਰਲ ਹੁੰਦਾ ਹੀ ਰਹਿੰਦਾ ਆ, ਹਾਏ ਦੂਸਰੇ ਤੀਸਰੇ ਦਿਨ ਜਦੋਂ ਅਸੀਂ ਕੋਈ ਵੀ ਰੀਲਸ ਸਕਰੋਲ ਕਰਦੇ ਹਾਂ, ਕਿਤੇ ਨਾ ਕਿਤੇ ਇਹ ਟ੍ਰੈਂਡਿੰਗ ਤਾਂ ਹੁੰਦਾ ਆ। ਅਤੇ ਜੇਕਰ ਅਜੇ ਵੀ ਇੰਤਜ਼ਾਰ ਹੈ ਸਾਨੂੰ ਕਦੋਂ ਕੀ ਚਲਾਉਣੀਆਂ, ਇੰਤਜ਼ਾਰ ਦੀਆਂ ਕੜੀਆਂ ਖਤਮ ਨੇ। ਇਸ ਤੋਂ ਬਾਅਦ ਗੱਲ ਕਰਾਂਗੇ ਕਿ ਹੰਸਰਾਜ ਬਹਿਲ ਦੇ ਹੋਰ ਕਿਹੜੇ ਤਰ੍ਹਾਂ ਦੇ ਗੀਤ ਨੇ ਜਿਨ੍ਹਾਂ ਨੇ ਐਵਰਗ੍ਰੀਨ ਸੁਪਰ ਹਿੱਟ ਜਾਂ ਫਿਰ ਅਮਰ ਗੀਤ ਦਿੱਤੇ ਨੇ ਸਾਨੂੰ।

ਪੰਜਾਬੀ ਗੀਤ ਅਗਲਾ ਜਿਸ ਦਾ ਨਾਮ ਆ ਤੇਰੀ ਮੇਰੀ ਇੱਕ ਜਿੰਦੜੀ। ਇਹ ਗੀਤ ਸੁਣਿਆ ਆ ਪਰ ਅਸੀਂ ਨਹੀਂ ਸੁਣਿਆ, ਯਾਨੀ ਕਿ ਜਿਹਨਾਂ ਨੂੰ ਆਪਾਂ ਜੈਨਜ਼ੀ ਕਹਿ ਦਿੰਦੇ ਹਾਂ, ਜਿਹੜੇ ਕਿ 2000 ਤੋਂ ਬਾਅਦ ਦੇ ਪੈਦਾ ਹੋਏ ਨੇ, ਉਹਨਾਂ ਨੇ ਇਹ ਗੀਤ ਨਹੀਂ ਸੁਣਿਆ। ਲੇਕਿਨ ਆਪਣੇ ਪੇਰੈਂਟਸ ਨੂੰ ਪੁੱਛ ਕੇ ਦੇਖੋ ਤਾਂ ਉਹਨਾਂ ਨੇ ਇਹ ਗੀਤ ਜ਼ਰੂਰ ਸੁਣਿਆ ਕਿ ਤੇਰੀ ਮੇਰੀ ਇੱਕ ਜਿੰਦੜੀ। ਜੇਕਰ ਕੋਲ ਬੈਠੇ ਨੇ ਤਾਂ ਮੈਂ ਪੌਜ਼ ਦਿੰਦੀ ਹਾਂ, ਸੁਣ ਸਕਦੇ ਹੋ। ਇਸ ਗੀਤ ਨੂੰ ਮਹਾਨ ਗੀਤਕਾਰ ਯਾਨੀ ਕਿ ਜਿਹਨਾਂ ਦੀ ਅਸੀਂ ਗੱਲ ਕਰ ਰਹੇ ਹਾਂ, ਹੰਸਰਾਜ ਬਹਿਲ ਨੇ 1963 ਦੀ ਫਿਲਮ ਪਿੰਡ ਦੀ ਕੁੜੀ ਦੇ ਲਈ ਤਿਆਰ ਕੀਤਾ ਸੀ। ਇਹ ਗੀਤ ਰਵਾਇਤੀ ਪੰਜਾਬੀ ਲੋਕ ਸੰਗੀਤ ਅਤੇ ਫਿਲਮੀ ਧੁਨਾਂ ਦਾ ਇੱਕ ਬਿਹਤਰੀਨ ਨਮੂਨਾ ਆ। ਇਸ ਗੀਤ ਨੂੰ ਗਾਇਆ ਹੈ ਮੁਹੰਮਦ ਰਫੀ ਅਤੇ ਸ਼ਮਸ਼ਾਦ ਬੇਗਮ ਨੇ। ਗੀਤਕਾਰ ਨੇ ਵਰਮਾ ਮਲਿਕ ਅਤੇ ਇਸ ਨੂੰ ਪੂਰਾ ਦਾ ਪੂਰਾ ਕੰਪੋਜ਼ ਕੀਤਾ ਆ ਸਾਡੇ ਹੰਸਰਾਜ ਬਹਿਲ ਨੇ। ਕਹਿੰਦੇ ਕਿ ਇੱਕ ਸਮਾਂ ਸੀ ਜਦੋਂ ਹੰਸਰਾਜ ਬਹਿਲ ਅਤੇ ਗੀਤਕਾਰ ਵਰਮਾ ਮਲਿਕ ਦੀ ਜੋੜੀ ਬਹੁਤ ਜ਼ਿਆਦਾ ਮਸ਼ਹੂਰ ਸੀ। ਹੰਸਰਾਜ ਬਹਿਲ ਅਤੇ ਗੀਤਕਾਰ ਵਰਮਾ ਦੀ ਜੋੜੀ ਹਿੰਦੀ ਅਤੇ ਪੰਜਾਬੀ ਸਿਨੇਮਾ 'ਤੇ ਰਾਜ ਕਰਦੀ ਹੁੰਦੀ ਸੀ। 1959 ਦੀ ਸੁਪਰ ਹਿੱਟ ਫਿਲਮ ਭੰਗੜਾ ਦੀ ਵੱਡੀ ਸਫਲਤਾ ਤੋਂ ਬਾਅਦ ਇਸ ਜੋੜੀ ਨੇ ਪਿੰਡ ਦੀ ਕੁੜੀ ਫਿਲਮ ਦੇ ਲਈ ਦੁਬਾਰਾ ਹੱਥ ਮਿਲਾਇਆ ਤਾਂ ਜੋ ਪੰਜਾਬ ਦੇ ਪੇਂਡੂ ਸੱਭਿਆਚਾਰ ਅਤੇ ਇਸ਼ਕ ਦੀ ਖੁਸ਼ਬੂ ਨੂੰ ਪਰਦੇ ਦੇ ਉੱਤੇ ਵੀ ਉਤਾਰਿਆ ਜਾ ਸਕੇ। ਜਿਸ ਸਮੇਂ ਪੰਜਾਬੀ ਸਿਨੇਮਾ ਆਪਣੀ ਪਛਾਣ ਬਣਾ ਰਿਹਾ ਸੀ, ਹੰਸਰਾਜ ਬਹਿਲ ਨੇ ਪੇਂਡੂ ਲੋਕ ਧੁਨਾਂ ਨੂੰ ਇੱਕ ਬਹੁਤ ਹੀ ਮੰਜਿਆ ਹੋਇਆ ਕਲਾਕਾਰ ਦੇ ਰੂਪ ਦੇ ਵਿੱਚ ਪੇਸ਼ ਕੀਤਾ ਅਤੇ ਖੂਬਸੂਰਤ ਢੰਗ ਦੇ ਨਾਲ ਪੇਸ਼ ਕੀਤਾ। ਤੇਰੀ ਮੇਰੀ ਇੱਕ ਜਿੰਦੜੀ ਦਾ ਮਤਲਬ ਹੈ ਕਿ ਦੋ ਪ੍ਰੇਮੀਆਂ ਦੀ ਇੱਕ ਦੇ ਵਿੱਚ ਜਾਨ ਹੁੰਦੀ ਆ। ਇਹ ਰੂਹਾਨੀ ਪਿਆਰ ਦਾ ਗੀਤ ਹੈ ਕਿ ਪੂਰੇ ਪੰਜਾਬ ਅਤੇ ਭਾਰਤ, ਪਾਕਿਸਤਾਨ ਅਤੇ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਕਦੋਂ ਵੱਸ ਗਿਆ ਇਹ ਇਹਨਾਂ ਨੂੰ ਖੁਦ ਹੀ ਨਹੀਂ ਪਤਾ ਲੱਗਿਆ। ਹੁਣ ਗੱਲ ਕਰਦੇ ਹਾਂ ਕਿ ਇਸ ਗੀਤ ਨੂੰ ਬਣਾਉਣ ਦੇ ਵਿੱਚ ਵਰਤਿਆ ਕੀ ਗਿਆ। ਪਹਿਲੀ ਗੱਲ ਢੋਲਕ ਵਰਤਿਆ ਗਿਆ ਸੀ, ਫਿਰ ਅਲਗੋਜ਼ੇ ਅਤੇ ਤੁੰਬੀ, ਫਿਰ ਉਸ ਤੋਂ ਬਾਅਦ ਸਰੰਗੀ ਅਤੇ ਬੰਸਰੀ, ਯਾਨੀ ਕਿ ਸਾਡੇ ਉਹ ਦੇਸੀ ਸੰਦ ਵਰਤੇ ਗਏ ਸੀਗੇ ਜਿਹੜੇ ਕਿ ਅੱਜ ਦੁਬਾਰਾ ਅਸੀਂ ਕਹਿੰਦੇ ਹਾਂ ਕਿ ਯੂਜ਼ ਹੋਣੇ ਚਾਹੀਦੀ ਹੈ, ਨਾ ਕਿ ਕਿਸੇ ਸੋਫਟਵੇਅਰ ਦੇ ਥਰੂ। ਤੇਰੀ ਮੇਰੀ ਇੱਕ ਜਿੰਦੜੀ ਪੰਜਾਬੀ ਵਿਆਹਾਂ ਅਤੇ ਸੱਭਿਆਚਾਰਕ ਮੇਲਿਆਂ ਦਾ ਇੱਕ ਪੱਕਾ ਗੀਤ ਬਣ ਗਿਆ। ਇਹ ਗੀਤ ਇੰਨਾ ਮਕਬੂਲ ਹੋਇਆ ਕਿ ਇਸ ਦੇ ਨਾਂ ਦੇ ਬਾਅਦ ਵਿੱਚ ਕਈ ਫਿਲਮਾਂ, ਟੀਵੀ ਸੀਰੀਅਲ ਅਤੇ ਰੀਮਿਕਸ ਗੀਤ ਵੀ ਬਣਾਏ ਗਏ ਨੇ। ਇਹ ਗੀਤ ਹੰਸਰਾਜ ਬਹਿਲ ਦੀ ਸੰਗੀਤਕ ਸੂਝਬੂਝ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ। ਤਾਂ ਮਿਸਾਲ ਤੁਹਾਡੇ ਸਾਹਮਣੇ ਮੈਂ ਪਲੇ ਕਰਨ ਜਾ ਰਹੀ ਹਾਂ।

ਅਗਲਾ ਗੀਤ ਪ੍ਰਿਅੰਕ, ਅਗਲਾ ਗੀਤ ਆਪਾਂ ਚਲਾਵਾਂਗੇ ਰੱਬ ਨਾ ਕਰੇ ਜੇ ਤੂੰ ਚਲਾ ਜਾਵੇਂ। ਵੀ ਇਹ ਗੀਤ ਕਹਿ ਸਕਦੇ ਹਾਂ ਕਿ ਉਹ ਜ਼ਮਾਨਾ ਆ ਜਦੋਂ ਕਿ ਕੋਈ ਕਹਿੰਦਾ ਕਿ ਜਾ ਚਲੇ ਜਾ, ਦੂਰ ਚਲੇ ਜਾ, ਅੱਖਾਂ ਦੇ ਸਾਹਮਣੇ ਨਾ ਆਈ, ਦੂਰ ਚਲੇ ਜਾ, ਕਦੀ ਦਿਖੇ ਨਾ। ਪਰ ਇਹ ਗੀਤ ਕਹਿੰਦਾ ਹੈ ਕਿ ਰੱਬ ਨਾ ਕਰੇ ਜੇ ਤੂੰ ਚਲਾ ਜਾਵੇਂ। ਪੰਜਾਬੀ ਸਿਨੇਮਾ ਅਤੇ ਸੰਗੀਤ ਦੇ ਇਤਿਹਾਸ ਦੇ ਵਿੱਚ ਇੱਕ ਸਦਾ ਬਹਾਰ ਅਤੇ ਭਾਵਕ ਗੀਤ ਮੰਨਿਆ ਗਿਆ ਹੈ। ਇਹ ਗੀਤ 1959 ਦੇ ਵਿੱਚ ਆਈ ਸੁਪਰ ਹਿੱਟ ਪੰਜਾਬੀ ਫਿਲਮ ਭੰਗੜਾ ਦਾ ਗੀਤ ਆ। ਇਹ ਗੀਤ ਇਤਿਹਾਸ ਵੀ ਬਣਾ ਗਿਆ ਅਤੇ ਇਸ ਗੀਤ ਦੀ ਹੁਣ ਮੇਕਿੰਗ ਦੀ ਗੱਲ ਕਰਦੇ ਹਾਂ। ਅਸਲ ਦੇ ਵਿੱਚ ਹੰਸਰਾਜ ਬਹਿਲ ਜਿਹੜੇ ਕਿ ਸਿਆਲਕੋਟ ਦੇ ਵਿੱਚ ਪੈਦਾ ਹੋਏ ਸੀਗੇ ਅਤੇ ਵਰਮਾ ਮਲਿਕ ਦੀ ਸ਼ਾਇਰੀ ਦਾ ਇਹ ਬਹੁਤ ਵਧੀਆ ਕੰਪੋਜੀਸ਼ਨ ਸੀ। ਹੰਸਰਾਜ ਬਹਿਲ ਨੇ ਇਸ ਗੀਤ ਦੇ ਲਈ ਉਸ ਦੌਰ ਦੇ ਸਭ ਤੋਂ ਮਕਬੂਲ ਗਾਇਕ ਮੁਹੰਮਦ ਰਫੀ ਅਤੇ ਸ਼ਮਸ਼ਾਦ ਬੇਗਮ ਨੂੰ ਚੁਣਿਆ ਸੀਗਾ। ਅਤੇ ਇਸ ਗੀਤ ਦੀ ਜੇ ਗੱਲ ਕਰੀਏ, ਰੱਬ ਨਾ ਕਰੇ ਜੇ ਤੂੰ ਚਲਾ ਜਾਵੇਂ, ਮੁੜ ਕੇ ਨਾ ਫੇਰਾ ਪਾਵੇਂ ਤੂੰ, ਤੇਰੇ ਬਾਜੋ ਕੌਣ ਸੰਭਾਲੇਗਾ, ਮੈਨੂੰ ਗਲ ਨਾਲ ਕੌਣ ਲਾਏਗਾ। ਵਰਮਾ ਮਲਿਕ ਦੇ ਲਿਖੇ ਇਹਨਾਂ ਬੋਲਾਂ ਨੇ ਹੰਸਰਾਜ ਬਹਿਲ ਨੂੰ ਇੱਕ ਅਜਿਹੀ ਧੁਨ ਬਣਾਉਣ ਦੇ ਲਈ ਪ੍ਰੇਰਿਤ ਕੀਤਾ ਜੋ ਸੁਣਨ ਵਾਲੇ ਦੇ ਦਿਲ ਨੂੰ ਆਪਣੇ ਵੱਲ ਅਟਰੈਕਟ ਕਰ ਲੈਂਦੀ ਆ। ਫਿਰ ਉਸ ਤੋਂ ਬਾਅਦ ਗੱਲ ਆਈ ਕਿ ਇਸ ਦੀ ਪੇਸ਼ਕਾਰੀ ਕਿੱਦਾਂ ਕੀਤੀ ਜਾਵੇ। ਇਹ ਗੀਤ ਫਿਲਮ ਦੇ ਵਿੱਚ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਸੁੰਦਰ ਅਤੇ ਅਦਾਕਾਰਾ ਨਿਸ਼ੀ ਉੱਪਰ ਫਿਲਮਾਇਆ ਗਿਆ ਸੀ। ਆਮ ਤੌਰ ਦੇ ਉੱਤੇ ਸੁੰਦਰ ਨੂੰ ਕਾਮੇਡੀ ਰੋਲ ਦੇ ਲਈ ਜਾਣਿਆ ਜਾਂਦਾ ਸੀ, ਪਰ ਇਸ ਗੀਤ ਵਿੱਚ ਹੰਸ ਰਾਜ ਬਹਿਲ ਦੇ ਸੰਗੀਤ ਅਤੇ ਗੀਤ ਦੀ ਸਿਚੁਏਸ਼ਨ ਨੇ ਪਰਦੇ ਦੇ ਉੱਤੇ ਬਹੁਤ ਹੀ ਜ਼ਿਆਦਾ ਭਾਵਕ ਮਾਹੌਲ ਸਿਰਜ ਦਿੱਤਾ। ਫਿਰ ਕੀ ਸੀਗਾ, 1959 ਦੇ ਵਿੱਚ ਫਿਲਮ ਰਿਲੀਜ਼ ਹੋਈ ਤਾਂ ਇਸਦੇ ਸਾਰੇ ਗੀਤ ਜਿਵੇਂ ਕਿ ਬੱਤੀ ਬਾਲ ਕੇ ਬਨੇਰੇ ਉੱਤੇ ਰੱਖਦੀਆਂ, ਅੰਬੀਆਂ ਦੇ ਬੂਟਿਆਂ ਨੂੰ ਬੂਰ ਹਿੱਟ ਹੋ ਗਿਆ, ਪਰ ਰੱਬ ਨਾ ਕਰੇ ਨੂੰ ਪੰਜਾਬੀ ਸੰਗੀਤ ਦੇ ਸਭ ਤੋਂ ਬਿਹਤਰੀਨ ਸੈਡ ਰੋਮਾਂਟਿਕ ਗੀਤਾਂ ਦੇ ਵਿੱਚ ਗਿਣਿਆ ਗਿਆ। ਅੱਜ ਵੀ ਕਈ ਦਹਾਕੇ ਬੀਤ ਜਾਣ ਤੋਂ ਬਾਅਦ ਹੰਸਰਾਜ ਬਹਿਲ ਦੀ ਇਹ ਕੰਪੋਜੀਸ਼ਨ ਰੇਡੀਓ ਐਂਡ ਸੋਸ਼ਲ ਮੀਡੀਆ 'ਤੇ ਪੁਰਾਣੇ ਪੰਜਾਬੀ ਗੀਤਾਂ ਦੇ ਸ਼ੌਕੀਨ

ਗੱਲ ਕੀਤੀ ਸੀ ਹੰਸਰਾਜ ਬਹਿਲ ਦੀ, ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਐਸ ਪੀ ਕੱਲਾ ਦੀ, ਯਾਨੀ ਕਿ ਕੁਛ ਇੱਦਾਂ ਦੇ ਨਾਮ ਜਿਹੜੇ ਕਿ ਲੁਕੇ ਛੁਪੇ ਹੁੰਦੇ ਆ, ਫਿਲਮਾਂ ਜਿਹੜੀਆਂ ਬਹੁਤ ਮਸ਼ਹੂਰ ਹੋ ਜਾਂਦੀਆਂ ਲੇਕਿਨ ਇਹਨਾਂ ਫਿਲਮਾਂ ਦੇ ਪਿੱਛੇ ਬਹੁਤ ਜ਼ਿਆਦਾ ਡੂੰਘੀ ਸੋਚ ਦੇ ਮਾਲਕ ਬੈਠੇ ਹੁੰਦੇ ਨੇ। ਭਾਰਤੀ ਸਿਨੇਮਾ ਦੇ ਮਸ਼ਹੂਰ ਲੇਖਕ, ਗੀਤਕਾਰ ਅਤੇ ਸੰਗੀਤਕਾਰ ਜਿਹਾ ਇੱਕ ਇਨਸਾਨ ਅਤੇ ਤਿੰਨ ਉਹਨਾਂ ਨੂੰ ਅਸੀਂ ਡੈਜ਼ਿਗਨੇਸ਼ਨ ਦਿੰਦੇ ਹਾਂ, ਯਾਨੀ ਕਿ ਲੇਖਕ ਵੀ ਨੇ, ਗੀਤਕਾਰ ਵੀ ਨੇ ਅਤੇ ਸੰਗੀਤਕਾਰ ਵੀ ਨੇ। ਖਾਸ ਤੌਰ ਦੇ ਉੱਤੇ 1950s ਦੇ ਵਿੱਚ ਅਤੇ 1960s ਦੇ ਦਹਾਕੇ ਦੇ ਵਿੱਚ ਹਿੰਦੀ ਅਤੇ ਖੇਤਰੀ ਸਿਨੇਮਾ ਦੇ ਵਿੱਚ ਬਹੁਤ ਜ਼ਿਆਦਾ ਸਰਗਰਮ ਰਹੇ ਨੇ। ਐਸ ਪੀ ਗੱਲਾਂ ਨੇ ਬਾਲੀਵੁੱਡ ਦੇ ਉਸ ਦੌਰ ਦੇ ਵਿੱਚ ਕੰਮ ਕੀਤਾ ਜਦੋਂ

ਹੀ ਸੰਗੀਤ ਨੂੰ ਸੁਨਹਿਰਾ ਯੁੱਗ ਕਿਹਾ ਜਾਂਦਾ ਸੀ। ਉਹਨਾਂ ਦੇ ਲਿਖੇ ਗੀਤਾਂ ਦੇ ਵਿੱਚ ਭਾਵਨਾ, ਸਾਦਗੀ ਅਤੇ ਭਾਰਤੀ ਸੱਭਿਆਚਾਰ ਦੀ ਖੁਸ਼ਬੂ ਮਿਲਦੀ ਸੀ। ਉਹਨਾਂ ਨੇ ਕਈ ਧਾਰਮਿਕ, ਸਮਾਜਿਕ ਅਤੇ ਰੋਮਾਂਟਿਕ ਫਿਲਮਾਂ ਦੇ ਲਈ ਵੀ ਗੀਤ ਲਿਖੇ ਅਤੇ ਸੰਗੀਤਬੱਧ ਵੀ ਕੀਤਾ। ਉਹਨਾਂ ਦੀਆਂ ਮਸ਼ਹੂਰ ਫਿਲਮਾਂ ਦੇ ਵਿੱਚ ਆਸਤਿਕ, ਲੰਕਾ ਦਹਿਨ, ਨਯਾ ਕਦਮ ਅਤੇ ਆਪ ਕੀ ਮਰਜ਼ੀ ਵਰਗੀਆਂ ਫਿਲਮਾਂ ਸ਼ਾਮਿਲ ਨੇ।

ਲੇਕਿਨ ਸਮਾਂ ਹੋ ਗਿਆ, ਸਭ ਤੋਂ ਪਹਿਲਾਂ ਇੱਕ ਗੀਤ ਸੁਣਿਆ ਜਾਏ। ਗੀਤ ਸੁਣਨ ਤੋਂ ਬਾਅਦ ਅੱਗੇ ਗੱਲਾਂ ਕਰਦੇ ਹਾਂ ਕਿ ਇਹਨਾਂ ਦੀਆਂ ਫਿਲਮਾਂ ਇੱਦਾਂ ਦੀਆਂ ਕਿਹੜੀਆਂ ਸੀਗੀਆਂ ਕਿ ਜਿਸ ਤੋਂ ਬਾਅਦ ਇਹਨਾਂ ਨੂੰ ਬਹੁਤ ਜ਼ਿਆਦਾ ਮਕਬੂਲੀਅਤ ਹਾਸਿਲ ਹੋਈ।

ਗੱਲ ਕਰ ਲੈਂਦੇ ਹਾਂ ਹੁਣ ਉਹਨਾਂ ਦੀਆਂ ਫਿਲਮਾਂ ਦੀ, ਯਾਨੀ ਕਿ ਅਸੀਂ ਗੱਲ ਕਰ ਰਹੇ ਹਾਂ ਐਸ ਪੀ ਕੱਲਾ ਜੀ ਦੀ, ਜਿਨ੍ਹਾਂ ਨੇ ਫਿਲਮਾਂ ਤਾਂ ਸਾਨੂੰ ਬਹੁਤ ਸਾਰੀਆਂ ਦਿੱਤੀਆਂ, ਕੰਪੋਜੀਸ਼ਨ ਵੀ ਕੀਤੀ ਐਂਡ ਉਹਨਾਂ ਨੇ ਫਿਲਮਾਂ ਨੂੰ ਕਿਤੇ ਨਾ ਕਿਤੇ ਥੋੜ੍ਹੇ ਜਿਹੇ ਡਾਇਰੈਕਸ਼ਨ ਵੀ ਦਿੱਤੀ। ਲੇਕਿਨ ਫਿਲਮਾਂ ਦਾ ਦੌਰ ਜੇ ਗੱਲ ਕਰੀਏ ਤਾਂ ਸੁਨਹਿਰੀ ਯੁੱਗ ਉਦੋਂ ਕਿਹਾ ਗਿਆ ਜਦੋਂ ਆਸਤਿਕ, ਲੰਕਾ ਦਹਿਨ, ਨਾਇਆ ਕਦਮ ਐਂਡ ਆਪਕੀ ਮਰਜ਼ੀ ਵਰਗੀਆਂ ਫਿਲਮਾਂ ਸ਼ਾਮਿਲ ਹੋਈਆਂ। ਇਹਨਾਂ ਫਿਲਮਾਂ ਦੇ ਗੀਤ ਉਸ ਸਮੇਂ ਦੇ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਵੱਸ ਗਏ। ਜੇ ਅਸੀਂ ਉਹਨਾਂ ਦੇ ਮਸ਼ਹੂਰ ਗੀਤਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਗੀਤ ਆਉਂਦਾ ਹੈ ਭਗਵਾਨ ਤੇਰੇ ਇਨਸਾਨ ਦੇਖ ਲਏ,

ਗੀਤ ਸੀ ਕੋਈ ਆਉਂਦਾ ਹੈ ਕੋਈ ਜਾਂਦਾ ਹੈ। ਇਹ ਗੀਤ ਜ਼ਿੰਦਗੀ ਦੇ ਸਫ਼ਰ ਅਤੇ ਰਿਸ਼ਤਿਆਂ ਦੇ ਆਉਣ ਜਾਣ ਦੇ ਰਸਤੇ ਨੂੰ ਹਲਕੇ ਅੰਦਾਜ਼ ਦੇ ਵਿੱਚ ਤਾਂ ਦਿਖਾਉਂਦਾ ਹੀ ਆ। ਐਸ ਪੀ ਗੱਲਾਂ ਨੇ ਇਸ ਗੀਤ ਦੇ ਵਿੱਚ ਜ਼ਿੰਦਗੀ ਦੀ ਸੱਚਾਈ ਨੂੰ ਮਨੋਰੰਜਨ ਦੇ ਢੰਗ ਦੇ ਨਾਲ ਪੇਸ਼ ਕੀਤਾ। ਲੋਕਾਂ ਦੀ ਜਿਹੜੀ ਸੁਣਨ ਦੀ ਜਿਹੜੀ ਰੁਚੀ ਆ ਉਦੋਂ ਹੀ ਪੈਦਾ ਹੁੰਦੀ ਆ ਜਦੋਂ ਕੋਈ ਇੱਦਾਂ ਦਾ ਗੀਤ ਬਣਾਇਆ ਜਾਂਦਾ ਹੈ ਜਿਹੜਾ ਕਿ ਜ਼ਿੰਦਗੀ ਸਾਡੀ ਦਿਨ ਚਰਿਆ ਦੇ ਨਾਲ ਬਹੁਤ ਰਿਲੇਟ ਕਰਦਾ ਹੁੰਦਾ। ਉਸ ਤੋਂ ਬਾਅਦ ਫਿਲਮ

ਆਪਕੀ ਮਰਜ਼ੀ ਉਹਦੇ ਰੋਮਾਂਟਿਕ ਗੀਤ ਇਸ ਫਿਲਮ ਦੇ ਵਿੱਚ ਉਹਨਾਂ ਦੇ ਲਿਖੇ ਗੀਤਾਂ ਦੇ ਵਿੱਚ ਪਿਆਰ ਅਤੇ ਨਟਖਟਪਨ ਦੀ ਖੂਬਸੂਰਤ ਮਿਲਾਵਟ ਦਾ ਇੱਕ ਸੁਮੇਲ ਹੈ। ਉਹਨਾਂ ਦੇ ਦੌਰ ਦੇ ਹੀਰੋ ਹੀਰੋਇਨ 'ਤੇ ਫਿਲਮਾਏ ਗਏ ਗੀਤ ਸਿਨੇਮਾ ਘਰਾਂ ਦੇ ਵਿੱਚ ਦਰਸ਼ਕਾਂ ਨੂੰ ਉਸ ਟਾਈਮ 'ਤੇ ਖੂਬ ਪਸੰਦ ਆਏ ਸੀ। ਐਸ ਪੀ ਕਲਾ ਦੇ ਸ਼ਬਦ ਆਸਾਨ ਅਤੇ ਦਿਲਚਸਪ ਹੁੰਦੇ ਸਨ, ਜਿਸ ਕਰਕੇ ਲੋਕ ਉਹਨਾਂ ਨੂੰ ਆਸਾਨੀ ਦੇ ਨਾਲ ਉਹ ਗੀਤ ਅਜੇ ਵੀ ਗੁਣਗੁਣਾਉਂਦੇ ਨੇ। ਗੱਲ ਕਰੀਏ ਉਹਨਾਂ ਦੇ ਐਂਟਰਟੇਨਮੈਂਟ ਗੀਤਾਂ ਦੀ, ਤਾਂ ਉਸ ਸਮੇਂ ਦੇ ਭਾਰਤੀ ਸੱਭਿਆਚਾਰ ਦੀ ਝਲਕ ਮਿਲਦੀ ਸੀ। ਨਾ ਕੋਈ ਭਾਰੀ ਭਰਕਮ ਸ਼ਬਦ ਅਤੇ ਨਾ ਹੀ ਜ਼ਿਆਦਾ ਜਟਿਲ ਸੰਗੀਤ, ਸਿਰਫ ਸਾਦਗੀ, ਮਿਠਾਸ ਅਤੇ ਖੁਸ਼ੀ ਦਾ ਅਹਿਸਾਸ। ਇਹੀ ਕਾਰਨ ਸੀ ਕਿ ਉਹਨਾਂ ਦੇ ਗੀਤ ਪਰਿਵਾਰਿਕ ਮਾਹੌਲ ਦੇ ਵਿੱਚ ਵੀ ਬਹੁਤ ਚਾਅ ਦੇ ਨਾਲ ਸੁਣੇ ਜਾਂਦੇ ਸੀ।

ਇਸ ਸਮੇਂ ਐਫ ਐਮ ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ 7:58 ਅਤੇ 22 ਸੈਕਿੰਡ ਹੋ ਰਹੇ ਨੇ। ਤੋ ਸਮਾਂ ਮੇਰੇ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਨਹੀਂ, ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕੀਤਾ ਜਾਏ ਕਿਉਂਕਿ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ।

ਕੀਤਾ ਕਿ ਫਿਲਮੀ ਦੁਨੀਆਂ ਨੂੰ ਕੰਟੀਨਿਊ ਕੀਤਾ ਜਾਏ। ਫਿਲਮੀ ਦੁਨੀਆਂ ਦੇ ਵਿੱਚ ਅੱਜ ਅਸੀਂ ਗੱਲਬਾਤ ਕੀਤੀ ਹੈਪੀ ਰਾਏ ਕੋਟੀ ਦੇ ਬਾਰੇ, ਹੰਸਰਾਜ ਬਹਿਲ ਦੇ ਬਾਰੇ ਅਤੇ ਐਸ ਪੀ ਕੱਲਾ ਦੇ ਬਾਰੇ। ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕੰਪੋਜੀਸ਼ਨ ਕੀਤੀਆਂ ਨੇ, ਗੀਤ ਲਿਖੇ ਨੇ, ਗੀਤਾਂ ਨੂੰ ਕੰਪੋਜ਼ ਕੀਤਾ ਆ ਅਤੇ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਆਪਣਾ ਵੱਖਰਾ ਨਾਮ ਬਣਾਇਆ। ਇਸ ਤੋਂ ਬਾਅਦ ਠੀਕ 8 ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ, ਫਿਰ ਉਸ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਹੋਵੇਗਾ ਇਨਫੋ ਟਾਈਮਸ ਵੀ। ਇਨਫੋ ਟਾਈਮਸ ਹੈ, ਸਾਰਾ ਕੁਝ ਮਿਕਸ ਹੋਏਗਾ, ਉਸ ਦੇ ਵਿੱਚ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਅਤੇ ਪੂਰਾ ਦਾ ਪੂਰਾ ਪੰਜਾਬੀ ਤੜਕਾ ਇਸ ਗਾਣੇ ਦੇ ਇਸ ਗਾਣੇ ਨੀ ਸਾਰ ਦੇ ਵਿੱਚ ਲੱਗੇਗਾ। ਸਟੇ ਟਿਊਨਡ ਵਿਦ FM ਰੇਨਬੋ ਜਲੰਧਰ 102.7 ਮੈਗਾਹਰਟਜ਼ ਅਤੇ ਅੱਜ ਰਾਜਵੀਰ ਤੁਹਾਡੇ ਨਾਲ 11 ਵਜੇ ਤੱਕ ਇੱਦਾਂ ਐਵੇਂ ਹੀ ਬਣੀ ਰਹੇਗੀ ਅਤੇ ਠੀਕ 8 ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ।

ਐਫਐਮ ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 8 ਵੱਜ ਗਏ ਨੇ ਤੇ ਹੁਣ ਸਮਾਂ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਟਲੀ ਦੇ ਰੋਮ ਦੇ ਵਿੱਚ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਦੇ ਨਾਲ ਵਫਦ ਪੱਧਰੀ ਗੱਲਬਾਤ ਕੀਤੀ। ਸਰਵਉੱਚ ਅਦਾਲਤ ਨੇ ਮਰਦਸ਼ੁਮਾਰੀ 2027 ਤਹਿਤ ਜਾਤੀ ਜਨਗਣਨਾ ਕਰਵਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੇ ਪਟੀਸ਼ਨ ਨੂੰ ਖਾਰਜ ਕੀਤਾ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦਾ ਸਮਰਥਨ ਕਰਦਿਆਂ ਊਰਜਾ ਸੰਭਾਲ ਅਤੇ ਵਾਤਾਵਰਨ ਸੁਰੱਖਿਆ ਬਾਰੇ ਇੱਕ ਪ੍ਰੇਰਣਾਦਾਇਕ ਪਹਿਲ ਦੀ ਸ਼ੁਰੂਆਤ ਕੀਤੀ। ਪੰਜਾਬ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਿਟਡ PSPCL ਦੇ ਸਾਬਕਾ ਮੁੱਖ ਪ੍ਰਬੰਧਕੀ ਨਿਰਦੇਸ਼ਕ KD ਚੌਧਰੀ ਅਤੇ ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਨੂੰ ਇੱਕ ਕੋਲੋਨਾਈਜ਼ਰ ਨਾਲ ਮਿਲੀਭੁਗਤ ਕਰਕੇ ਕਥਿਤ ਤੌਰ ਦੇ ਉੱਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਹੈ। ਉੱਤਰੀ ਰੇਲਵੇ ਦਾ ਫਿਰੋਜ਼ਪੁਰ ਡਿਵੀਜ਼ਨ ਰੇਲ ਮੁਸਾਫਰਾਂ ਦੀ ਸਹੂਲਤ ਦੇ ਲਈ ਗਰਮੀਆਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ। ਪੰਜਾਬ ਵਿੱਚ 2 ਰੋਜ਼ਾ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਦਾ ਆਯੋਜਨ। ਸਿਹਤ ਮੰਤਰੀ ਬਲਵੀਰ ਸਿੰਘ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਖੁਰਾਕ ਕਾਰੋਬਾਰੀ ਆਪਰੇਟਰ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਦੇ ਵਿੱਚ 3 ਵੱਖ ਵੱਖ ਕਾਰਵਾਈਆਂ ਦੇ ਦੌਰਾਨ 1 ਪਿਸਤੌਲ, 14 ਕਿਲੋਗ੍ਰਾਮ ਹੈਰੋਇਨ ਅਤੇ 12 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਪੰਜਾਬ ਅਤੇ ਹਰਿਆਣਾ ਅੱਤ ਦੀ ਗਰਮੀ ਦੀ ਮਾਰ ਹੇਠ। ਵੱਧ ਤੋਂ ਵੱਧ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਹੋਇਆ। ਮੌਸਮ ਵਿਭਾਗ ਦੇ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਸੈਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 2026 ਲਈ ਭਾਰਤੀ ਟੀਮ ਦੀ ਪਹਿਲੀ ਸੂਚੀ ਦਾ ਐਲਾਨ ਕੀਤਾ ਗਿਆ। IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ ਵਿੱਚ ਸ਼ਾਮੀ 7:30 ਵਜੇ ਮੁੰਬਈ ਦੇ ਵਿੱਚ ਖੇਡਿਆ ਜਾ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਓਏ ਹੋਏ ਓਏ, ਗੱਲ ਨੀ ਬਾਤ ਨੀ, ਦਿਨ ਨੀ ਰਾਤ ਨੀ, ਐਵੇਂ ਰੌਲਾ ਪਾਇਆ, ਸਿਰ ਦੁਖਣਾ ਲਾਇਆ। ਆ ਲਗਾ ਯਾਰ ਐਫਐਮ ਰੇਨਬੋ 102.7 ਮੈਗਾਹਰਟਜ਼। ਹਾਏ ਹਾਏ ਹਾਏ ਹਾਏ, ਆ ਹੋਈ ਨਾ ਗੱਲ ਵੀ ਸਵਾਲ ਆ ਗਿਆ, ਉੜਾਤੇ ਤੋਤੇ ਪਾਤੇ ਮੋਛੇ।

0: ਵੀ ਅੱਗੇ ਗੱਲ ਕਰਦੇ ਹਾਂ ਕਿ ਸੁਨੰਦਾ ਸ਼ਰਮਾ ਆਪਣੀ ਮੰਮੀ ਨੂੰ ਕੀ ਕਹਿ ਰਹੀ ਆ। ਅਸਲ ਦੇ ਵਿੱਚ ਸੁਨੰਦਾ ਸ਼ਰਮਾ ਜਦੋਂ ਵੀ ਕੁਛ ਕਹਿੰਦੇ ਆ ਤਾਂ ਉਹ ਕੁਝ ਨਾ ਕੁਝ ਰਿਕਾਰਡ ਕਰ ਲੈਂਦੇ ਆ, ਪਰ ਵਾਇਰਲ ਉਹ ਚੀਜ਼ ਇੰਸਟੈਂਟ ਹੁੰਦੀ ਆ। ਸੁਣਦੇ ਆ ਕਿ ਉਹਨਾਂ ਦਾ ਕੀ ਕਹਿਣਾ ਆ।
1: ਮੇਰੀ ਗੱਲ ਸੁਣੋ, ਸਾਰੀ ਦੁਨੀਆ ਕਿਤੇ ਮੈਨੂੰ ਵਧਾਈਆਂ ਦੇਣ ਰਹੀ ਆ ਵੀ ਮੈਂ ਉਹ ਅਮਰੀਕਾ ਕੈਨੇਡਾ ਦਾ ਟੂਰ ਕਰਦੀ, ਤੁਸੀਂ ਨਹੀਂ ਕਿਤੇ ਮੈਨੂੰ ਵਧਾਈ ਦਿੱਤੀ।
0: ਦਿਲ ਖੁਸ਼ ਹੋ ਜਾਂਦਾ ਹੈ ਜਦੋਂ ਸੁਨੰਦਾ ਸ਼ਰਮਾ ਇੱਦਾਂ ਦੀ ਬਹੁਤ ਹੀ ਮਜ਼ਾਕੀ ਅੰਦਾਜ਼ ਦੇ ਵਿੱਚ ਅਤੇ ਜ਼ਿੰਦਾ ਦਿਲ ਅੰਦਾਜ਼ ਦੇ ਵਿੱਚ ਕੋਈ ਨਾ ਕੋਈ ਆਪਣੀ ਮੰਮੀ ਨਾਲ ਵੀਡੀਓ ਸ਼ੇਅਰ ਕਰਦੇ ਆ, ਅਤੇ ਉਹਨਾਂ ਦਾ ਛੋਟਾ ਜਿਹਾ ਇੱਕ ਪੱਪੀ ਵੀ ਆ ਜਿਹਨੂੰ ਚੀਚੀ ਕਹਿੰਦੇ ਨੇ, ਅਤੇ ਚੀਚੀ ਨਾਲ ਤਾਂ ਅਕਸਰ ਵੀਡੀਓਜ਼ ਉਹ ਸ਼ੇਅਰ ਹੀ ਕਰਦੇ ਰਹਿੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਪਿਆਰ ਕਰਦਾ ਹੈ। ਲੇਕਿਨ ਸੋਸ਼ਲ ਮੀਡੀਆ 'ਤੇ ਜੋ ਵਾਇਰਲ ਹੋ ਰਿਹਾ ਆ, ਸਾਰੀਆਂ ਚੀਜ਼ਾਂ ਸਾਂਝੀਆਂ ਕਰਨ ਲਾਇਕ ਹੁੰਦੀਆਂ ਨੇ, ਅਤੇ ਜੋ ਹੁੰਦੀਆਂ ਆ ਉਹ ਇਸ ਪੂਰੇ ਆਰ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ। ਫਿਲਹਾਲ ਸੁਣਦੇ ਹਾਂ ਸੁਨੰਦਾ ਸ਼ਰਮਾ ਦੀ ਆਵਾਜ਼ ਦੇ ਵਿੱਚ ਹੀ ਇਹ ਗੀਤ।

0: ਅਗਲੀ ਗੱਲ ਹੈ ਥੋੜ੍ਹੀ ਮੋਟੀਵੇਸ਼ਨਲ, ਥੋੜ੍ਹੀ ਨਹੀਂ ਬਹੁਤ ਜ਼ਿਆਦਾ ਮੋਟੀਵੇਸ਼ਨਲ। ਕਹਿੰਦੇ ਕਿ ਅਸੀਂ ਜੋ ਵੀ ਸੋਚਦੇ ਹਾਂ ਉਹ ਕਿਤੇ ਨਾ ਕਿਤੇ ਸਾਡੀ ਪੂਰੀ ਦੀ ਪੂਰੀ ਰੂਟੀਨ ਦੇ ਉੱਤੇ ਡਿਪੈਂਡ ਕਰਦਾ ਹੈ। ਅਤੇ ਸੋਚ ਦੀ ਗੱਲ, ਕਈ ਵਾਰ ਰੀਲ ਸਕਰੋਲ ਕਰਦੇ ਹਾਂ ਬਹੁਤ ਕੁਝ ਸਾਹਮਣੇ ਆ ਜਾਂਦਾ ਹੈ, ਉਹਦੇ ਵਿੱਚੋਂ ਹੀ ਇੱਕ ਇੰਸਟੈਂਟ ਮੇਰੇ ਹੱਥ 'ਚ ਰੀਲ ਆਈ ਹੈ, ਕੀ ਹੈ ਸਾਂਝਾ ਕਰਦੇ ਹਾਂ।
1: ਪਤਾ ਦਿਮਾਗ 'ਚ ਜੋ ਫੀਡ ਕਰੋਗੇ ਨਾ ਦਿਮਾਗ ਉੱਤੇ ਹੀ ਪ੍ਰੋਸੈਸ ਕਰੇਗਾ। ਜੋ ਸੋਚੋਗੇ ਕਿ ਮੈਨੂੰ ਸਟ੍ਰੈਸ, ਐਂਜਾਇਟੀ ਅਤੇ ਡਿਪਰੈਸ਼ਨ ਹੋ ਰਿਹਾ, ਮੈਨੂੰ ਬੁਰੇ ਖਿਆਲ ਆ ਰਿਹਾ, ਉਹ ਚੀਜ਼ਾਂ ਤੁਹਾਨੂੰ ਸੱਚੀ ਸੈਂਸ ਹੋਣਗੀਆਂ। ਜੇ ਆਪਦੇ ਮਨ ਨੂੰ ਜਿੱਤਣ ਦੀ ਕੋਸ਼ਿਸ਼ ਕਰੋਗੇ ਨਾ ਤਾਂ ਹੀ ਇਹਨਾਂ ਤਿੰਨਾਂ ਚੀਜ਼ਾਂ 'ਤੇ ਕੰਮ ਕਰ ਪਾਓਗੇ। ਪਤਾ
0: ਸਿੰਪਲ ਜਿਹੀ ਗੱਲ ਹੈ, ਜ਼ਿੰਦਗੀ ਦੇ ਵਿੱਚ ਡਿਪਰੈਸ਼ਨ ਆ ਰਿਹਾ ਕਿਉਂਕਿ ਅਸੀਂ ਬਹੁਤ ਜ਼ਿਆਦਾ ਸੋਚ ਰਹੇ ਹਾਂ। ਅਸੀਂ ਸੋਚ ਰਹੇ ਹਾਂ ਕਿ ਦਿਨ ਨਹੀਂ ਵਧੀਆ ਗੁਜ਼ਰ ਰਿਹਾ, ਹੋ ਸਕਦਾ ਹੈ ਹਾਲਾਤ ਸਟਾਰਟਿੰਗ ਵਧੀਆ ਨਾ ਹੋਵੇ, ਲੇਕਿਨ ਜੇਕਰ ਹੌਲੀ ਹੌਲੀ ਹੌਲੀ ਹੌਲੀ ਮਾਇੰਡ ਸੈੱਟ ਬਣਾ ਲਈਏ ਕਿ ਰੱਬ ਨੇ ਛੱਤ ਦਿੱਤੀ ਆ, ਪਾਉਣ ਨੂੰ ਕੱਪੜੇ ਦਿੱਤੇ ਆ, ਅਸੀਂ ਠੰਡੀ ਜਗ੍ਹਾ ਦੇ ਵਿੱਚ ਬੈਠੇ ਹੋਏ ਹਾਂ, ਜਾਂ ਫਿਰ ਘਰ ਦੇ ਵਿੱਚ ਸਭ ਕੁਝ ਫੈਸਿਲਿਟੀਜ਼ ਹੈਗੀਆਂ ਜਿਹੜੀ ਕਿ ਅੱਜ ਤੋਂ 10 ਸਾਲ ਪਹਿਲਾਂ ਨਹੀਂ ਸੀਗੀ, ਫਿਰ ਸਕੂਨ ਆਪਣੇ ਆਪ ਹੀ ਆ ਜਾਏਗਾ। ਫਿਲਹਾਲ ਸੁਣਦੇ ਹਾਂ ਐਮੀ ਵਿਰਕ ਦੀ ਆਵਾਜ਼ ਦੇ ਵਿੱਚ, ਦਿਸ ਇਜ਼ ਅ ਐਨਰਜੈਟਿਕ ਸੌਂਗ।

0: ਵੀ ਅੱਗੇ ਮੈਂ ਗੱਲ ਨਹੀਂ ਕਰਾਂਗੀ, ਅੱਗੇ ਗੱਲ ਕਰੇਗਾ ਸਾਡਾ ਜਿਹੜਾ ਕਹਿੰਦਾ ਆ ਮੁੰਡਾ ਕਿ ਪੰਜਾਬੀ ਆ ਗਏ ਹੋਏ ਤੇ ਪੰਜਾਬੀ ਛਾ ਗਏ ਹੋਏ।
1: आपको टेंशन लेनी नहीं है, अगर आपने दुनिया में काम करना है और एंजॉय करना है, अगर तो काम छोड़ना फिर अलग बात है। अगर आपको काम भी करना है, एंजॉय भी करना है, दुनिया आपको टेंशन देगी लेकिन आपने लेनी नहीं है, एक जब करते रहना है। टेंशन मित्रानु है नहीं।
0: ਵੀ ਟੈਨਸ਼ਨ ਜਿਹੜੀ ਆ ਕਿਤੇ ਨਾ ਕਿਤੇ ਜਦੋਂ ਅਸੀਂ ਲੈ ਲੈਂਦੇ ਹਾਂ ਉਮਰ ਵੀ ਢਾਲਣੀ ਸ਼ੁਰੂ ਹੋ ਜਾਂਦੀ ਆ, ਦਿਨ ਵੀ ਨਹੀਂ ਪਤਾ ਲੱਗਦਾ ਹੈਗਾ ਕਿ ਦਿਨ ਕਿੱਦਾਂ ਲੱਗ ਰਿਹਾ। ਬਿਲਾਲ ਕੋਈ ਗੱਲ ਨਹੀਂ, ਟੈਨਸ਼ਨ ਇਸ ਪੂਰੇ ਆਰ ਦੇ ਵਿੱਚ ਕਿਸੇ ਨੂੰ ਨਹੀਂ ਮਿਲੇਗੀ। ਅਤੇ ਸੁਣਦੇ ਹਾਂ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਉਹਨਾਂ ਦਾ ਉਹ ਸੁਪਰਹਿੱਟ ਗੀਤ ਜਿਹਦੇ ਨਾਲ ਦਿਲਜੀਤ ਦੋਸਾਂਝ ਅੱਜ ਵੀ ਜਾਣੇ ਜਾਂਦੇ ਆ।

0: ਸਾਰਿਆਂ ਨੂੰ ਚਿੰਤਾ ਹੈ ਕਿ ਕਦੀ ਨਾ ਕਦੀ ਤਾਂ ਉਹਨਾਂ ਦਾ ਵਿਆਹ ਹੋਣਾ ਹੀ ਆ, ਲੇਕਿਨ ਵਿਆਹ ਦੇ ਬਾਰੇ ਬਹੁਤ ਜ਼ਿਆਦਾ ਰੂਮਰਸ ਫੈਲੇ ਹੋਏ ਕਿ ਕੁੜੀ ਨੂੰ ਆਹ ਬਣਾਉਣਾ ਆਉਣਾ ਚਾਹੀਦਾ, ਕੁੜੀ ਨੂੰ ਉਹ ਬਣਾਉਣਾ ਆਉਣਾ ਚਾਹੀਦਾ ਆ, ਜਾਂ ਫਿਰ ਮੁੰਡੇ ਨੂੰ ਆਹ ਆਉਣਾ ਚਾਹੀਦਾ, ਉਹਨੂੰ ਆਹ ਨਹੀਂ ਆਉਣਾ ਚਾਹੀਦਾ। ਪਰ ਨਹੀਂ ਜੀ, ਜਦੋਂ ਕਹਿੰਦੇ ਆ ਕਿ ਜੈਨਜ਼ੀ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਫੈਲਦਾ ਆ ਤਾਂ ਉਦੋਂ ਕਿਹੜੀਆਂ ਗੱਲਾਂ ਹੁੰਦੀਆਂ ਆ, ਹਾਂ ਉਸ ਹੁੰਦੇ ਆ।
1: ਕੋਈ ਗੱਲ ਨੀ ਜੀ, ਮਨਜ਼ੂਰ
2: ਹੈ। ਮੈਂ ਬਹੁਤ ਗਰੀਬ ਘਰ ਸੇ ਹੂੰ।
1: ਕੋਈ ਗੱਲ ਨੀ ਜੀ, ਮਨਜ਼ੂਰ ਹੈ।
2: ਮੈਂ ਜ਼ਿਆਦਾ ਪੜ੍ਹੀ ਲਿਖੀ ਵੀ ਨਹੀਂ ਹੂੰ।
1: ਕੋਈ ਗੱਲ ਨੀ ਜੀ, ਮਨਜ਼ੂਰ ਹੈ।
2: ਮੇਰੇ ਤੁਮਹਾਰੇ ਸੇ ਪਹਿਲੇ 6 ਬੁਆਏਫ੍ਰੈਂਡ ਰਹਿ ਚੁਕੇ ਹੈ।
1: ਕੋਈ ਗੱਲ ਨੀ ਜੀ, ਮਨਜ਼ੂਰ ਹੈ।
2: ਮੇਰੇ ਬਾਲ ਨਕਲੀ ਹੈ।
1: ਕੋਈ ਗੱਲ ਨੀ ਜੀ, ਮਨਜ਼ੂਰ ਹੈ।
2: ਮੈਂ ਘਰ ਕਾ ਕਾਮ ਨਹੀਂ ਕਰ ਪਾਉਂਗੀ।
1: ਕੋਈ ਗੱਲ ਨੀ ਜੀ, ਮਨਜ਼ੂਰ ਹੈ।
2: ਮੈਨੂੰ ਖਾਣਾ ਬਣਾਉਣਾ ਵੀ ਨਹੀਂ ਆਤਾ।
1: ਕੋਈ ਗੱਲ ਨੀ ਜੀ, ਮਨਜ਼ੂਰ ਹੈ। ਇੱਕ ਸੈਕਿੰਡ, ਤੁਸੀਂ ਚਾਹ ਤਾਂ ਬਣਾ ਲੈਂਦੇ ਹੋ?
2: ਨਹੀਂ,
1: ਚਾਹ ਨਾਲ ਕੋਈ ਕੰਪਰੋਮਾਈਜ਼ ਨਹੀਂ। ਕੋਈ ਗੱਲ
0: ਵੀ, ਚਾਹ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ। ਅਤੇ ਪੰਜਾਬੀ ਅਤੇ ਚਾਹ ਦਾ ਆਪਸ ਦੇ ਵਿੱਚ ਜਿਹੜਾ ਸੁਮੇਲ ਆ, ਉਹ ਜ਼ਿੰਦਗੀ ਜ਼ਿੰਦਗੀ ਭਰ ਰਹਿੰਦਾ ਆ ਅਤੇ ਕਦੀ ਨਹੀਂ ਟੁੱਟਣ ਵਾਲਾ। ਕਹਿੰਦੇ ਕਿ ਪੀੜ੍ਹੀਆਂ ਜਿਹੜੀਆਂ ਹੁੰਦੀਆਂ ਆ ਉਹ ਕਿਤੇ ਨਾ ਕਿਤੇ ਬਦਲ ਜਾਂਦੀਆਂ ਨੇ, ਪਰ ਨਾ, ਪੰਜਾਬੀ ਜਿਹੜੇ ਆ ਚਾਹ ਤੋਂ ਆਪਣਾ ਦਿਲ ਕਦੀ ਨਹੀਂ ਭੁਲਾ ਸਕਦੇ। ਅਮਰਿੰਦਰ ਗਿੱਲ ਨੇ ਵੀ ਕਿਹਾ ਹੈ ਕਿ ਜੇ ਤੂੰ ਮੈਨੂੰ ਚਾਹੁੰਦੀ ਵੇ ਆਉਣਾ ਮਾਏ ਮੇਰੀਏ, ਜੇ ਤੂੰ ਮੈਨੂੰ ਚਾਹੁੰਦੀ

ਵੀ ਗਰਮੀਆਂ ਦੇ ਦਿਨ ਚੱਲ ਰਹੇ ਆ ਅਤੇ ਗਰਮੀਆਂ ਦੇ ਦਿਨ ਬਹੁਤ ਹੀ ਜ਼ਿਆਦਾ ਹੀਟ ਵੇਵ ਚੱਲ ਰਹੀ ਆ ਅਤੇ ਕੋਸ਼ਿਸ਼ ਕਰੋ ਕਿ ਘਰ ਤੋਂ ਜੇ ਬਾਹਰ ਕੰਮ ਆ ਤਾਂ ਹੀ ਨਿਕਲੋ, ਨਹੀਂ ਤਾਂ ਘਰ ਦੇ ਅੰਦਰ ਰਹੋ, ਕੂਲਰ ਲਗਾ ਕੇ ਰੱਖੋ, ਏਸੀ ਲਗਾ ਕੇ ਰੱਖੋ, ਐਂਡ ਹਾਂ ਲੋੜ ਤੋਂ ਵੱਧ ਬਿਜਲੀ ਬਿਲਕੁਲ ਵੀ ਨਾ ਵਰਤੋ। ਅਤੇ ਗੱਲ ਕਰੀਏ ਹੁਣ ਕੱਪੜਿਆਂ ਦੀ, ਵੀ ਕੱਪੜਿਆਂ ਦੀ ਗੱਲ ਕਰਦੇ ਹਾਂ ਤਾਂ ਘਰ ਦੇ ਵਿੱਚ ਆਮ ਹੀ ਦੇਖਿਆ ਜਾਂਦਾ ਹੈ ਕਿ ਅਸੀਂ ਖੁੱਲ੍ਹੇ ਕੱਪੜੇ ਤਾਂ ਪਾਉਂਦੇ ਹਾਂ, ਥੋੜ੍ਹੇ ਜਿਹੇ ਰੰਗੀਨ ਕੱਪੜਿਆਂ ਤੋਂ ਛੁੱਟ ਅਸੀਂ ਫਿੱਕੇ ਕੱਪੜੇ ਪਾਉਣੇ ਸ਼ੁਰੂ ਕਰ ਦਿੰਦੇ ਹਾਂ। ਲੇਕਿਨ ਇੱਥੇ ਇੱਕ ਜ਼ਿੰਦਗੀ ਦੀ ਗੱਲ ਕਰਦੇ ਹਾਂ ਕਿ ਜੇਕਰ ਅਸੀਂ ਜਿੱਦਾਂ ਦੇ ਕੱਪੜੇ ਪਾਉਂਦੇ ਹਾਂ ਨਾ, ਸੁਭਾਅ ਵੀ ਆਟੋਮੈਟਿਕਲੀ ਉੱਦਾਂ ਦਾ ਹੁੰਦਾ। ਜੇਕਰ ਅਸੀਂ ਰੰਗੀਨ ਕੱਪੜੇ ਪਾਉਂਦੇ ਹਾਂ ਤਾਂ ਸੁਭਾਅ ਥੋੜ੍ਹਾ ਜਿਹਾ ਰੰਗੀਨ ਚੁਲਬਲਾ ਰਹਿੰਦਾ, ਫਿੱਕੇ ਕੱਪੜੇ ਪਾਉਂਦੇ ਫਿੱਕੇ ਰੰਗ ਦੇ ਪਾਉਂਦੇ ਹਾਂ ਤਾਂ ਮੱਠਾ ਮੱਠਾ ਸੁਭਾਅ, ਥੋੜ੍ਹੇ ਜਿਹੇ ਅਸੀਂ ਆਊਟ ਆਫ ਦਾ ਯੋਨਰ ਹੋ ਜਾਂਦੇ ਹਾਂ। ਲੇਕਿਨ ਇਹ ਫੈਕਟ ਆ ਸਾਡੀ ਲਾਈਫ ਦਾ। ਮੰਨਿਆ ਕਿ ਜਿਹੜਾ ਕਾਲਾ ਰੰਗ ਆ ਉਹ ਬਹੁਤ ਜ਼ਿਆਦਾ ਹੀਟ ਐਬਜ਼ੋਰਬ ਕਰਦਾ ਹੈ, ਅਤੇ ਹੀਟ ਐਬਜ਼ੋਰਬ ਕਰਨ ਦੇ ਚੱਕਰਾਂ ਦੇ ਵਿੱਚ ਸਾਡੀ ਬੋਡੀ ਜਿਹੜੀ ਆ ਫਿਰ ਹੀਟ ਮਾਰਨੀ ਸ਼ੁਰੂ ਕਰ ਦਿੰਦੀ ਆ। ਲੇਕਿਨ ਔਲਰੇਡੀ ਬਹੁਤ ਗਰਮੀ ਪੈ ਰਹੀ ਹੈ, ਲੇਕਿਨ ਕੋਸ਼ਿਸ਼ ਕਰ ਸਕਦੇ ਅਸੀਂ ਪੇਸਟਲ ਕਲਰ ਦੀ, ਜਿਵੇਂ ਕਿ ਪਿਸਤਾ ਗ੍ਰੀਨ ਹੋ ਗਿਆ, ਥੋੜ੍ਹਾ ਜਿਹਾ ਅਨੀਅਨ ਕਲਰ ਹੋ ਗਿਆ, ਜਾਂ ਫਿਰ ਥੋੜ੍ਹੇ ਜਿਹੇ ਅਸੀਂ ਬੇਜ ਕਲਰ ਦੀ ਗੱਲ ਕਰ ਲੈਂਦੇ ਹਾਂ। ਉਹ ਉਸ ਤੋਂ ਇਲਾਵਾ ਅਸੀਂ ਵਾਈਟ ਦੀ ਗੱਲ ਕਰ ਲੈਂਦੇ, ਵਾਈਟ ਤਾਂ ਓਵਰਗ੍ਰੀਨ ਹੈਗਾ ਹੀ ਆ, ਅਸੀਂ ਗਰਮੀਆਂ ਦੇ ਵਿੱਚ ਪਾਉਣਾ ਹੀ ਹੁੰਦਾ ਆ। ਫਿਰ ਉਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਔਰੇਂਜ, ਜਿਹੜਾ ਕਿ ਅਸੀਂ ਥੋੜ੍ਹਾ ਜਿਹਾ ਲਾਈਟ ਔਰੇਂਜ ਕਹਿ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਬਹੁਤ ਸਾਰੇ ਇੱਦਾਂ ਦੇ ਕਲਰ ਕੋਂਬੀਨੇਸ਼ਨ ਹੈਗੇ ਨੇ ਜਿਹੜੇ ਅਸੀਂ ਪਾ ਸਕਦੇ ਹਾਂ। ਸਿਰਫ ਗ੍ਰੇ, ਖਾਕੀ ਇਹ ਰੰਗ ਨਹੀਂ ਹੁੰਦੇ ਹੈਗੇ ਜ਼ਿੰਦਗੀ ਦੇ ਵਿੱਚ, ਰੰਗਾਂ ਨੂੰ ਐਕਸਪਲੋਰ ਕਰੋ। ਤੁਹਾਡੇ ਕਲਰ ਟੋਨ ਦੇ ਨਾਲ ਕਿਹੜਾ ਕਲਰ ਯੂਜ਼ ਸੂਟ ਕਰਦਾ ਹੈ ਉਸ

0: ਹੁਣ ਟਾਈਮ ਹੋ ਗਿਆ ਇੱਕ ਛੋਟੀ ਜਿਹੀ ਜੁਗਲਬੰਦੀ ਵਾਲੇ ਜੋਕਸ ਦਾ। ਰਮਨਦੀਪ ਦਿਓਲ ਜਿਹੜੇ ਕਿ ਇਨਫਲੂਐਂਸਰ ਵੀ ਹੈਗੇ ਨੇ, ਅਤੇ ਇਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਸੀਗਾ ਕਿਤੇ ਨਾ ਕਿਤੇ ਕੁਛ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ, ਲੇਕਿਨ ਅੱਜ ਦੇ ਟਾਈਮ ਦੇ ਵਿੱਚ ਇਹਨਾਂ ਨੇ ਬਹੁਤ ਸੋਹਣਾ ਕੰਮ ਕਰਨਾ ਸ਼ੁਰੂ ਕੀਤਾ ਹੈ। ਅਤੇ ਜਦੋਂ ਇਹ ਬਹੁਤ ਹੀ ਵਿਅੰਗਮਈ ਚੀਜ਼ਾਂ ਦੇ ਨਾਲ ਆਪਣੇ ਆਪ ਨੂੰ ਪ੍ਰਜੈਂਟ ਕਰਦੇ ਨੇ ਤਾਂ ਕਿਤੇ ਨਾ ਕਿਤੇ ਬਹੁਤ ਵਧੀਆ ਇਹਨਾਂ ਦੀ ਪੇਸ਼ਕਾਰੀ ਹੁੰਦੀ ਹੈ। ਅਤੇ ਇਹਨਾਂ ਦੀ ਜੋਕਸ ਦੇ ਵਿੱਚੋਂ ਇੱਕ ਨਾ ਇੱਕ ਜੋਕਸ ਹੁੰਦੇ ਆ।
1: ਪਹਿਲਾਂ ਮੇਕਅਪ ਲਾ ਕੇ ਉਠਾ
2: ਤੇ 25 ਕਿੰਨੇ ਹੁੰਦੇ
1: 50
2: ਤੇ ਪਹਿਲਾਂ ਨਾ ਸਾਰੀਆਂ ਇੰਸਟਾਗ੍ਰਾਮ ਤੇ ਕੁੜੀਆਂ ਨਾਲ ਆਪਣੀ ਭੈਣ ਕਹਿ ਕੇ
0: ਵੀ 25-25-50 ਤੇ ਪਹਿਲਾਂ ਆਪਣਾ ਮੇਕਅਪ ਲਾ ਕੇ ਦਿਖਾ। ਅਤੇ ਦੂਜੀ ਕਹਿੰਦੀ ਕਿ ਉਹ ਕਹਿੰਦਾ 25-25 ਕਿੰਨੇ ਹੁੰਦੇ, ਕਹਿੰਦੇ 50। ਪਹਿਲਾਂ ਕਹਿੰਦੀ ਸਭ ਤੋਂ ਪਹਿਲਾਂ ਇੰਸਟਾਗ੍ਰਾਮ ਤੇ ਕੁੜੀਆਂ ਨੂੰ ਆਪਣੀ ਭੈਣ ਬਣਾ ਕੇ ਵਿਖਾ। ਇਹ ਗੱਲ ਤਾਂ ਸਿਰਾ ਹੀ ਲਾ ਦਿੱਤੀ ਇਹਨਾਂ ਨੇ ਕਿ ਜੇਕਰ ਕਿਸੇ ਨੂੰ ਕੋਈ ਗੱਲ ਕਹਿਣੀ ਵੀ ਆ ਤਾਂ ਕਹਿੰਦੇ ਕਹਿੰਦੇ ਕਿਤੇ ਨਾ ਕਿਤੇ ਵਿਅੰਗ ਵੀ ਕਰਨਾ ਹੈ, ਅਤੇ ਇਹਨਾਂ ਤੋਂ ਸਿੱਖਿਆ ਜਾਣਾ ਚਾਹੀਦਾ। ਲੇਕਿਨ ਤੁਸੀਂ ਫੋਲੋ ਕਰਨਾ ਫੋਲੋ ਕਰ ਸਕਦੇ ਹੋ, ਅਤੇ ਇਸ ਪੂਰੇ ਆਰ ਦੇ ਵਿੱਚ ਇੱਦਾਂ ਦੀਆਂ ਛੋਟੇ ਛੋਟੇ ਚੰਕਸ ਜਿਹੜੇ ਨੇ ਹਰ ਇੱਕ ਗਾਣੇ ਤੋਂ ਬਾਅਦ ਆਉਂਦੇ ਰਹਿਣਗੇ। ਅਤੇ ਤੁਸੀਂ ਕਿਤੇ ਨਹੀਂ ਜਾਣਾ ਹੈਗਾ, 102.7 MHz FM ਰੇਨਬੋ ਦੇ ਨਾਲ, ਯਾਨੀ ਕਿ ਮੇਰੇ ਆਰ ਜੇ ਰਾਜਵੀਰ ਦੇ ਨਾਲ ਤੁਸੀਂ ਇੱਦਾਂ ਹੀ ਬਣੇ ਰਹੋ।

ਕਹਿੰਦੇ ਕਿ ਘਰ ਵਾਲਾ ਅਤੇ ਘਰ ਵਾਲੀ ਦੇ ਵਿੱਚ ਪਿਆਰ ਜਿੰਨਾ ਮਰਜ਼ੀ ਹੋਵੇ, ਲੇਕਿਨ ਜਦੋਂ ਤੱਕ ਉਹਨਾਂ 'ਚ ਤਕਰਾਰ ਨਹੀਂ ਹੁੰਦੀ ਅਤੇ ਕਿਤੇ ਨਾ ਕਿਤੇ ਕਹਿੰਦੇ ਆ ਜੀ ਨਹੀਂ, ਲੜਾਈ ਹੋਣੀ ਬਹੁਤ ਜ਼ਰੂਰੀ ਆ, ਅਤੇ ਪਿਆਰ ਐਵੇਂ ਨਹੀਂ ਵੱਧਦਾ। ਉਹ ਕਹਿੰਦਾ ਕਿ ਜੇ ਮੈਂ ਰੁੱਸ ਗਿਆ ਨਾ ਤਾਂ ਮੈਂ ਕਿਸੇ ਦੇ ਕਾਬੂ ਨਹੀਂ ਆਉਣਾ ਹੈਗਾ, ਤੇ ਘਰ ਵਾਲੀ ਕਹਿੰਦੀ ਆ ਕੋਈ ਗੱਲ ਨਹੀਂ, ਤੁਸੀਂ ਰੁੱਸ ਕੇ ਤਾਂ ਵਿਖਾਓ, ਕਾਬੂ ਤਾਂ ਮੈਂ ਤੁਹਾਨੂੰ ਆਪ ਹੀ ਕਰ ਲਾਂਗੀ। ਅਤੇ ਜਿਹੜੇ ਜਿਹੜੇ ਕਪਲ ਇਸ ਟਾਈਮ ਦੇ ਉੱਤੇ ਇਸ ਜੋਕ ਨੂੰ ਛੰਕ ਨੂੰ ਸੁਣ ਕੇ ਹਟੇ ਆ, ਉਹਨਾਂ ਨੂੰ ਬਖੂਬੀ ਤਰੀਕੇ ਨਾਲ ਪਤਾ ਲੱਗ ਗਿਆ ਹੋਏਗਾ ਕਿ ਜੇ ਇੱਕ ਰੁੱਸਦਾ ਹੈ ਅਤੇ ਦੂਜੇ ਦਾ ਮੂਡ ਹੋਵੇ ਨਾ ਮਨਾਉਣ ਦਾ, ਤਾਂ ਉਹ ਫਿਰ ਮਨਾ ਕੇ ਹੀ ਹਟਦਾ ਆ।

ਵੀ ਸੋਚ ਸਮਝ ਕੇ ਜ਼ਰਾ ਆਪਣਾ ਫੋਨ ਵਰਤੋ, ਕਿਉਂਕਿ ਫੋਨ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਇੱਕ ਨਵਾਂ ਫੀਚਰ ਆ ਚੁੱਕਾ ਹੈ। ਕਿਹੜਾ ਫੀਚਰ ਹੈ ਜਿਹੜਾ ਕਿ ਤੁਹਾਨੂੰ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਐਕਸਪੋਜ਼ ਵੀ ਕਰ ਸਕਦਾ ਆ? ਅਸਲ ਦੇ ਵਿੱਚ ਫੀਚਰ ਹੈ ਕਿ ਜਦੋਂ ਤੁਸੀਂ ਆਪਣੇ ਇੰਸਟਾਗ੍ਰਾਮ ਐਪ ਨੂੰ ਓਪਨ ਕਰਦੇ ਹੋ ਤਾਂ ਫਿਰ ਜਦੋਂ ਮੈਸੇਜਸ ਵਾਲੇ ਸੈਕਸ਼ਨ ਨੂੰ ਖੋਲ੍ਹਦੇ ਹੋ ਤਾਂ ਉੱਥੇ ਇੱਕ ਪਲੱਸ ਕਰਕੇ ਸਾਈਨ ਹੁੰਦਾ ਹੈ, ਜਿੱਥੇ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਨੂੰ ਪਤਾ ਹੀ ਲੱਗਣਾ ਹੈਗਾ ਤੁਹਾਡੀ ਫੋਟੋ ਜਿਹੜੀ ਅਪਲੋਡ ਹੋ ਰਹੀ ਹੈ ਅਤੇ ਜਿੰਨੇ ਵੀ ਤੁਹਾਡੇ ਫੋਲੋਅਰਸ ਫਰੈਂਡਸ ਜੁੜੇ ਨੇ ਉਹ ਦੇਖ ਰਹੇ ਨੇ ਤੁਹਾਨੂੰ। ਧਿਆਨ ਦੇ ਨਾਲ ਬਚ ਕੇ ਸਾਰੀਆਂ ਚੀਜ਼ਾਂ ਕਰਨ ਦੀ ਜ਼ਰੂਰਤ ਹੈ, ਕਿਉਂਕਿ ਤੁਹਾਨੂੰ ਐਕਚੁਅਲ 'ਚ ਪਤਾ ਹੀ ਨਹੀਂ ਹੈਗਾ ਕਿ ਅਪਲੋਡ ਹੋਈਆਂ ਫੋਟੋਜ਼ ਨੂੰ ਦੇਖਣਾ ਕਿਵੇਂ ਆ। ਹੁਣ ਸੁਣੋ, ਜਦੋਂ ਮੰਨ ਲਓ ਕਿ ਤੁਹਾਡੀ ਫੋਟੋ ਅਪਲੋਡ ਹੋ ਜਾਂਦੀ ਹੈ, ਤੁਹਾਨੂੰ ਕਿਉਂਕਿ ਕਲਿੱਕ ਦੀ ਸਾਊਂਡ ਵੀ ਨਹੀਂ ਆਉਂਦੀ ਹੈਗੀ ਅਤੇ ਕਲਿੱਕ ਹੋਣ ਦਾ ਵੀ ਨਹੀਂ ਪਤਾ ਲੱਗਦਾ, ਲੇਕਿਨ ਜਦੋਂ ਅਪਲੋਡ ਹੋ ਜਾਂਦੀ ਆ ਤਾਂ ਫਿਰ ਤੁਸੀਂ ਉੱਥੇ 4 ਡੋਟਸ ਬਣੇ ਨੇ, 4 ਸਕੁਅਰ ਬੋਕਸਿਸ ਬਣੇ ਨੇ, ਤੁਸੀਂ ਉੱਥੇ ਜਾਣਾ, ਉੱਥੇ ਦੇਖਣਾ ਕਿ ਤੁਸੀਂ ਕਿੰਨੀਆਂ ਅਪਲੋਡ ਕਰ ਚੁੱਕੇ ਹੋ।

0: ਜੇਕਰ ਕੋਈ ਡਿਲੀਟ ਕਰਨੀ ਹੈ ਤਾਂ ਤੁਸੀਂ ਉਸ ਇੰਸਟੈਂਟ ਨੂੰ ਡਿਲੀਟ ਵੀ ਕਰ ਸਕਦੇ ਹੋ। ਇਸ ਨਵੇਂ ਫੀਚਰ ਦਾ ਨਾਮ ਹੈ ਇੰਸਟੈਂਟ ਓਨ ਦਾ ਇੰਸਟਾਗ੍ਰਾਮ। ਅਤੇ ਜੇਕਰ ਤੁਸੀਂ ਵੀ ਇੰਸਟੈਂਟ ਦਾ ਪਹਿਲੀ ਵਾਰ ਸ਼ਿਕਾਰ ਹੋ ਚੁੱਕੇ ਹੋ ਕਿ ਤੁਹਾਨੂੰ ਨਹੀਂ ਪਤਾ ਕਿੱਦਾਂ ਫੋਟੋ ਜਾਣੀ ਸੀਗੀ, ਘਬਰਾਓ ਦੇ ਨਾ, ਘਬਰਾਉਣਾ ਇਹ ਹਰ ਇੱਕ ਦੇ ਨਾਲ ਹੋ ਚੁੱਕਾ ਆ, ਮੇਰੇ ਨਾਲ ਖੁਦ ਹੋ ਚੁੱਕਾ ਹੈ। ਜਦੋਂ ਆਪਾਂ ਇੰਸਟਾਗ੍ਰਾਮ ਖੋਲ੍ਹਿਆ ਸੀਗਾ, ਕਲਿੱਕ ਕੀਤਾ ਅਤੇ ਸਾਨੂੰ ਪਤਾ ਹੀ ਨਹੀਂ ਲੱਗਾ ਸਾਡੀ ਫੋਟੋ ਅਪਲੋਡ ਹੋ ਗਈ ਆ। ਉਹ ਸਾਰਿਆਂ ਦੇ ਨਾਲ ਸਭ ਤੋਂ ਪਹਿਲਾਂ ਮਜ਼ਾਕ ਤਾਂ ਇਸ ਫੀਚਰ ਨੇ ਹੀ ਕੀਤਾ। ਫਿਲਹਾਲ ਕੋਈ ਗੱਲ ਨਹੀਂ, ਜ਼ਿੰਦਗੀ ਆ, ਇੱਦਾਂ ਦੇ ਛੋਟੇ ਛੋਟੇ ਮਜ਼ਾਕ ਤਾਂ ਚੱਲਦੇ ਹੀ ਰਹਿੰਦੇ ਆ, ਕੋਈ ਗੱਲ ਨਹੀਂ। ਫਿਲਹਾਲ ਸੁਣਦੇ ਹੈਮੀ ਵਿਰਕ, ਜੋਤਿਕਾ ਤਾਂਗੜੀ ਅਤੇ ਸਰਗੀ ਮਾਨ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ।
1: ਹਾਂਜੀ
2: ਬੀਬਾ ਜੀ, ਇਹ ਗਾਣਾ ਤੁਸੀਂ ਗਾ ਰਹੇ ਸੀ?
1: ਨਹੀਂ ਜੀ, ਰੂਪ ਤੇ ਬਸੰਤ ਗਾ ਰਹੀਆਂ ਸੀ।

ਇਹ ਤੁਸੀਂ ਕੀ ਗੱਲ ਕਰ ਰਹੇ? ਇਹ ਜਿਹੀਆਂ ਗੱਲਾਂ ਨਾ ਹੀ ਤਾਂ ਅਸੀਂ ਕਦੇ ਸੋਚੀਆਂ ਨਾ ਹੀ ਸੁਣੀਆਂ। ਅਸੀਂ ਤਾਂ ਸਿੱਧੇ ਸਾਦੇ ਜੱਟ ਜ਼ਿਮੀਂਦਾਰ ਬੰਦੇ ਹਾਂ। ਸਾਡੇ ਲਈ ਤਾਂ ਆਪਸੀ ਭਾਈਚਾਰੇ ਦੀ ਸ਼ਰਮ ਹੀ

ਗੱਲ ਕਰਦੇ ਆ ਰੀਮਿਕਸਿਸ ਦੀ, ਯਾਨੀ ਕਿ ਪੁਰਾਣੇ ਗੀਤ ਹੁੰਦੇ ਨੇ ਰੀਮਿਕਸ ਜ਼ਰੂਰ ਬਣਦਾ ਨਾ ਉਹਦਾ ਨਾ ਉਹਦਾ ਗੱਲ ਹੋ ਗਈ ਨਾ, ਕਿ ਜਦੋਂ ਅਸੀਂ ਸ਼ਬਦਾਂ ਦਾ ਹੇਰ ਫੇਰ ਕਰਦੇ ਹਾਂ ਤਾਂ ਗੱਲ ਸਮਝ ਹੀ ਨਹੀਂ ਆਉਂਦੀ ਹੈਗੀ। ਬਿਲਕੁਲ, ਗਾਣਾ ਵੀ ਇੱਦਾਂ ਹੀ ਹੁੰਦਾ ਆ ਕਿ ਜੇਕਰ ਅਸੀਂ ਗਾਣੇ ਦਾ ਰੀਮਿਕਸ ਬਣਾਉਣਾ ਵੀ ਆ ਅਤੇ ਉਸ ਰੀਮਿਕਸ ਨੂੰ ਬਹੁਤ ਪ੍ਰੋਪਰ ਤਰੀਕੇ ਦੇ ਨਾਲ ਉਹਦੇ ਲਿਰਿਕਸ ਕੱਢ ਕੇ ਫੇਡ ਇਨ ਫੇਡ ਆਊਟ ਕਰਕੇ ਫੇਰ ਬਣਾਉਣਾ ਹੁੰਦਾ ਆ। ਹੁਣ ਗੱਲ ਕਰ ਲੈਂਦੇ ਹਾਂ, ਇੱਥੇ ਇੱਕ ਐਪ ਆ ਜਿਸਦਾ ਨਾਮ ਹੈ ਓਡੈਸਟੀ। ਓਡੈਸਟੀ ਐਪ ਜਿਹੜਾ ਹੁੰਦਾ ਹੈ ਉਹ ਤੁਸੀਂ ਆਪਣੇ ਡੈਸਕਟੋਪ ਦੇ ਉੱਤੇ ਡਾਊਨਲੋਡ ਕਰ ਸਕਦੇ ਹੋ। ਹਾਂ, ਫੋਨ ਦੇ ਉੱਤੇ ਵਰਜ਼ਨ ਥੋੜ੍ਹਾ ਜਿਹਾ ਡਿਫਰੈਂਟ ਹੋ ਸਕਦਾ ਆ, ਲੇਕਿਨ ਜੇਕਰ ਤੁਸੀਂ ਐਡੀਟਿੰਗ ਦੇ ਬਹੁਤ ਜ਼ਿਆਦਾ ਸ਼ੌਕੀਨ ਹੋ, ਤੁਹਾਡਾ ਮਨ ਕਰਦਾ ਹੈ ਕਿ ਹਾਂਜੀ ਵੋਇਸ ਐਡੀਟਿੰਗ ਕੀਤੀ ਜਾਵੇ, ਫੇਡ ਇਨ ਫੇਡ ਆਊਟ ਜਾਂ ਫਿਰ ਥੋੜ੍ਹਾ ਜਿਹਾ ਮਿਕਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਕਿ ਹਾਲਾਂਕਿ

ਬਿਗਨਿੰਗ ਵਾਲਿਆਂ ਦੇ ਲਈ ਹੈਗਾ ਹੈ ਕਿ ਜਿਹੜੇ ਕਰਨਾ ਚਾਹੁੰਦੇ ਨੇ ਇਹ ਸਾਰੀਆਂ ਗੱਲਾਂ ਨੂੰ। ਲੇਕਿਨ ਹਾਂ, ਬਹੁਤ ਸੌਖਾ ਜਿਹਾ ਐਪ ਹੈ ਇਹ, ਸੋਫਟਵੇਅਰ ਕਹਿ ਲਓ ਇਹਨੂੰ, ਤੁਸੀਂ ਇੰਸਟਾਲ ਕਰੋ ਆਰਾਮ ਦੇ ਨਾਲ, ਇੰਪੋਰਟ ਕਰੋ ਆਡੀਓ, ਫਿਰ ਤੁਸੀਂ ਕਟਿੰਗ ਕਰ ਸਕਦੇ ਹੋ, ਸਾਇਲੈਂਸ ਰਿਮੂਵ ਕਰ ਸਕਦੇ ਹੋ, ਐਂਪਲੀਫਾਈ ਕਰ ਸਕਦੇ ਹੋ। ਐਂਪਲੀਫਾਈ ਕੀ ਹੁੰਦਾ ਹੈ ਕਿ ਜੇਕਰ ਤੁਹਾਡੀ ਆਵਾਜ਼ ਥੋੜ੍ਹੀ ਦੱਬੀ ਦੱਬੀ ਤੁਸੀਂ ਰਿਕਾਰਡ ਕਰ ਲਈ ਹੈ, ਤਾਂ ਤੁਸੀਂ ਐਂਪਲੀਫਾਈ ਕਰਕੇ ਫਿਰ ਉਸਨੂੰ ਥੋੜ੍ਹਾ ਜਿਹਾ ਲਾਊਡ ਵੀ ਕਰ ਸਕਦੇ ਹੋ। ਲੇਕਿਨ ਹਾਂ, ਸੋਨੀ ਅਤੇ ਸੁਹਾਗੀ ਦੀ ਗੱਲ ਇਹ ਹੈ ਕਿ ਇੱਕ ਤਾਂ ਤੁਸੀਂ ਸਿਸਟਮ ਰਿਕਾਰਡ ਕਰ ਸਕਦੇ ਹੋ, ਯਾਨੀ ਕਿ ਸਿਸਟਮ ਤੋਂ ਸਾਊਂਡ ਰਿਕਾਰਡ ਕਰ ਸਕਦੇ ਹੋ। ਮੰਨ ਲਓ ਤੁਸੀਂ ਫੋਨ ਦੇ ਉੱਤੋਂ ਰਿਕਾਰਡ ਕਰ ਲਈ, ਜੇਕਰ ਤੁਸੀਂ ਫੋਨ ਦੇ ਉੱਤੋਂ ਵੀ ਰਿਕਾਰਡ ਕਰਦੇ ਹੋ ਆਰਾਮ ਦੇ ਨਾਲ ਉਹ ਵੋਇਸ ਨੂੰ, ਤਾਂ ਫਿਰ ਕਿਤੇ ਨਾ ਕਿਤੇ ਵੋਇਸ ਕਲੈਰਿਟੀ 'ਚ ਥੋੜ੍ਹਾ ਫਰਕ ਹੁੰਦਾ। ਹੁਣ ਗੱਲ ਆਉਂਦੀ ਹੈ ਸਾਡੇ ਕੋਲ ਵਾਇਰਲੈਸ ਮਾਈਕਰੋਫੋਨਸ ਦੀ। ਹੁਣ ਜਿਹੜੇ ਵਾਇਰਲੈਸ ਮਾਈਕਰੋਫੋਨਸ ਹੁੰਦੇ ਨੇ, ਉਹਨਾਂ ਦਾ ਕੀ ਕੰਮ ਹੁੰਦਾ ਆ? ਦੋ ਤਰ੍ਹਾਂ ਦੇ ਆਉਂਦੇ ਨੇ ਵੀ, ਇੱਕ ਤਾਂ ਸਾਡੇ ਕੋਲ ਵਾਇਰ ਵਾਲਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਵਾਇਰ ਮਾਈਕਰੋਫੋਨ, ਜਿਹੜਾ ਕਿ ਇੱਕ ਆਉਂਦਾ ਹਮੇਸ਼ਾ ਸਿੰਗਲ ਕਹਿ ਲਓ ਕਿ ਅਸੀਂ ਰਿਕਾਰਡਿੰਗ ਚੈਨਲ ਦੇ ਨਾਲ ਆਉਂਦਾ। ਲੇਕਿਨ ਜਿਹੜੇ ਸਾਡੇ ਕੋਲ ਦੋ ਤਿੰਨ ਫੇਜ਼ਿਸ ਵਾਲੇ ਆਉਂਦੇ ਨੇ, ਇਹਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ USB-C ਟਾਈਪ ਵਾਲੇ ਹੁੰਦੇ ਆ, ਇਹਦੇ ਨਾਲ ਅਸੀਂ ਕਨੈਕਟ ਕਰਕੇ ਅਸੀਂ ਕਿੰਨੇ ਮੀਟਰ ਦੂਰ ਤੋਂ ਵੀ ਆਡੀਓ ਰਿਕਾਰਡ ਕਰ ਸਕਦੇ ਹਾਂ। ਹਾਲਾਂਕਿ ਜੇਕਰ ਤੁਸੀਂ ਸੋਫਟਵੇਅਰ ਯੂਜ਼ ਕਰਦੇ ਹੋ, ਸੋਫਟਵੇਅਰ ਯੂਜ਼ ਕਰਦੇ ਹੋਏ ਜੇਕਰ ਤੁਸੀਂ ਰਿਕਾਰਡਿੰਗ ਕਰਨੀ ਹੈ, ਤਾਂ ਉਹ ਰਿਕਾਰਡਿੰਗ ਦਾ ਇੱਕ ਹੀ ਪਰਪਸ ਹੁੰਦਾ ਹੈ ਕਿ ਤੁਸੀਂ ਉਹਨੂੰ ਇੱਕ ਜਗ੍ਹਾ 'ਤੇ ਬੈਠ ਕੇ ਕਰੋ। ਇਸ ਦੇ ਨਾਲ ਗੱਲ ਇਹ ਹੈ ਕਿ ਜੇਕਰ ਤੁਸੀਂ ਰਿਕਾਰਡਿੰਗ ਕਰ ਲਈ ਹੈ ਤਾਂ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਤੁਹਾਡਾ USB ਇਨੇਬਲ ਕਿੱਦਾਂ ਕਰਨਾ, ਤਾਂ ਤੁਸੀਂ ਉੱਪਰਲੀ ਸਿਚੁਏਸ਼ਨ ਯਾਨੀ ਕਿ ਉੱਪਰਲੀ ਤੁਹਾਡੇ ਟਾਸਕ ਬਾਰ ਜਿਹੜਾ ਹੁੰਦਾ, ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ। ਟੈਬਸ ਬਣੇ ਹੁੰਦੇ ਨੇ ਬਹੁਤ ਸਾਰੇ, ਉੱਥੇ ਰਿਕਾਰਡਿੰਗ ਦਾ ਆਪਸ਼ਨ ਹੁੰਦਾ ਹੈ, ਰਿਕਾਰਡਿੰਗ 'ਤੇ ਜਾ ਕੇ ਤੁਸੀਂ ਆਰਾਮ ਨਾਲ ਦੇਖ ਸਕਦੇ ਹੋ ਕਿ ਉੱਥੇ ਰਿਕਾਰਡਿੰਗ ਡਿਵਾਈਸ ਦੀ ਆਪਸ਼ਨ ਹੁੰਦੀ ਹੈ, ਅਤੇ ਤੁਸੀਂ ਉੱਥੇ ਚੂਜ਼ ਕਰਨਾ ਹੁੰਦਾ ਹੈ ਸਿਸਟਮ ਰਿਕਾਰਡਿੰਗ ਜਾਂ ਫਿਰ ਐਕਸਟਰਨਲ USB ਡਿਵਾਈਸ ਰਿਕਾਰਡਿੰਗ। ਫਿਰ ਕੀ ਹੈ, ਉਸ ਤੋਂ ਬਾਅਦ ਤੁਹਾਡੀ ਲਾਈਟ ਬਲਿੰਕ ਹੋਏਗੀ, ਬਲਿੰਕ ਹੋਣ ਤੋਂ ਬਾਅਦ ਤੁਸੀਂ ਰਿਕਾਰਡਿੰਗ ਸਟਾਰਟ ਕਰ ਸਕਦੇ ਹੋ। ਅਤੇ ਬਿਲੀਵ ਕਰੋ, ਜਦੋਂ ਤੁਸੀਂ ਆਪਣੀ ਆਵਾਜ਼ ਨੂੰ ਰਿਕਾਰਡ ਕਰਕੇ ਸੁਣਿਆ, ਵੇਰੀਏਸ਼ਨਸ ਨੂੰ ਲਾਗੂ ਕੀਤਾ, ਫਿਰ ਹੌਲੀ ਹੌਲੀ ਤੁਹਾਨੂੰ ਆਪਣੀ ਆਵਾਜ਼ ਨਾਲ ਹੀ ਪਿਆਰ ਹੋ ਜਾਏਗਾ। ਹੁੰਦਾ ਹੈ ਨਾ, ਇਹ ਹੈ ਆਵਾਜ਼ ਦੀ ਦੁਨੀਆ ਜਿਸ ਦੇ ਵਿੱਚ ਤੁਸੀਂ ਖੇਡ ਸਕਦੇ ਹੋ। ਬਹੁਤ ਸਾਰੇ ਲੋਕਾਂ ਦੀ ਆਵਾਜ਼ ਦੇ ਜ਼ਰੀਏ ਹੀ ਲੋਕ ਅੱਜ ਦੁਨੀਆ ਦੇ ਵਿੱਚ ਕਮਾ ਰਹੇ ਨੇ। ਜੀ ਹਾਂ, ਆਪਣੀ ਆਵਾਜ਼ ਤੋਂ ਹੀ ਕਮਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ। ਅਤੇ ਜੇਕਰ ਤੁਸੀਂ ਵੀ ਸਾਰੇ ਤਰੀਕੇ ਅਜ਼ਮਾਉਣਾ ਚਾਹੁੰਦੇ ਹੋ ਕੀ ਹੁੰਦਾ ਹੈ ਸਾਰਾ ਕੁਝ, ਜ਼ਿਆਦਾ ਨਾ ਸੋਚੋ, ਬਸ ਤੁਸੀਂ ਉਸ ਚੀਜ਼ ਨੂੰ ਡਾਊਨਲੋਡ ਕਰਕੇ ਉਸਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਜਿੱਥੇ ਚਾਹ ਆ ਉੱਥੇ ਹੀ ਰਾਹ ਆ।

FM ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 9 ਵੱਜ ਗਏ ਨੇ ਤੇ ਹੁਣ ਸਮਾਂ ਹੋ ਗਿਆ ਹੈ FM ਨਿਊਜ਼ ਹੈਡਲਾਈਨਸ ਦਾ। ਭਾਰਤ ਅਤੇ ਇਟਲੀ ਨੇ ਆਪਣੇ ਦੁਵੱਲੇ ਸੰਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਬਣਾਉਣ ਦਾ ਫੈਸਲਾ ਕੀਤਾ ਹੈ। ਸੁਪਰੀਮ ਕੋਰਟ ਨੇ ਮਰਦਸ਼ੁਮਾਰੀ 2027 ਤਹਿਤ ਜਾਤੀ ਆਧਾਰਿਤ ਜਨਗਣਨਾ ਕਰਵਾਉਣ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਕੇਂਦਰੀ ਸਿੱਖਿਆ ਮੰਤਰੀ ਨੇ ਨੀਟ UG ਮੁੜ ਪ੍ਰੀਖਿਆ ਦੇ ਸੁਰੱਖਿਅਤ ਅਤੇ ਨਿਰਪੱਖ ਸੰਚਾਲਨ ਨੂੰ ਯਕੀਨੀ ਬਣਾਉਣ ਦੇ ਲਈ ਉੱਚ ਚੌਕਸੀ ਅਤੇ ਪੁਖਤਾ ਸੁਰੱਖਿਆ ਦੇ ਉੱਤੇ ਜ਼ੋਰ ਦਿੱਤਾ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦਾ ਸਮਰਥਨ ਕਰਦਿਆਂ ਊਰਜਾ ਸੰਭਾਲ ਅਤੇ ਚੁਗਿਰਦਾ ਸੁਰੱਖਿਆ ਬਾਰੇ ਇੱਕ ਪ੍ਰੇਰਣਾਦਾਇਕ ਪਹਿਲ ਦੀ ਸ਼ੁਰੂਆਤ ਕੀਤੀ। ਪੰਜਾਬ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਿਟਡ PSPCL ਦੇ ਸਾਬਕਾ ਮੁੱਖ ਪ੍ਰਬੰਧਕੀ ਨਿਰਦੇਸ਼ਕ KD ਚੌਧਰੀ ਅਤੇ ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਨੂੰ ਇੱਕ ਕਲੋਨਲਾਈਜ਼ਰ ਦੇ ਨਾਲ ਮਿਲੀ ਭਗਤ ਕਰਕੇ ਕਥਿਤ ਤੌਰ ਦੇ ਉੱਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਉੱਤਰੀ ਰੇਲਵੇ ਦਾ ਫਿਰੋਜ਼ਪੁਰ ਡਿਵੀਜ਼ਨ ਰੇਲ ਮੁਸਾਫਰਾਂ ਦੀ ਸਹੂਲਤ ਦੇ ਲਈ ਗਰਮੀਆਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ। ਪੰਜਾਬ ਵਿੱਚ 2 ਰੋਜ਼ਾ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਚਲਾਈ ਗਈ। ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਖੁਰਾਕ ਕਾਰੋਬਾਰੀ ਆਪਰੇਟਰ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ 3 ਵੱਖ-ਵੱਖ ਕਾਰਵਾਈਆਂ ਦੌਰਾਨ 1 ਪਿਸਤੌਲ, 14 ਕਿਲੋਗ੍ਰਾਮ ਹੈਰੋਇਨ ਅਤੇ 12 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਪੰਜਾਬ ਅਤੇ ਹਰਿਆਣਾ 'ਚ ਜ਼ਬਰਦਸਤ ਗਰਮੀ ਲਗਾਤਾਰ ਬਣੀ ਹੋਈ ਹੈ। ਮੌਸਮ ਵਿਭਾਗ ਵੱਲੋਂ ਖੇਤਰ ਦੇ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

FM 102.7 7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਮੈਂ ਹਾਂ ਤੁਹਾਡੇ ਨਾਲ ਅੱਜ ਰਾਜਵੀਰ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਪ੍ਰੋਗਰਾਮ ਦਾ ਨਾਮ ਹੈ ਦਿਲਾ ਚਾਹਤਾ ਹੈ। ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਨੰਬਰ ਨੋਟ ਕਰ ਲਓ, 9855 10 10 27। ਇਸ ਨੰਬਰ ਦੇ ਉੱਤੇ ਇਹ ਹੈ ਸਾਡਾ FM ਰੇਨਬੋ ਜਲੰਧਰ ਦਾ ਵਟਸਐਪ ਨੰਬਰ। ਤੁਸੀਂ ਇਸ ਨੰਬਰ ਦੇ ਉੱਤੇ ਆਪਣੀ ਫਰਮਾਇਸ਼ ਲਿਖ ਕੇ ਭੇਜ ਸਕਦੇ ਹੋ ਤੇ ਨਾਮ ਆਪਣਾ ਪਤਾ ਤੇ ਆਪਣਾ ਨਾਮ ਜ਼ਰੂਰ ਲਿਖ ਕੇ ਭੇਜਿਓ। ਫਿਲਹਾਲ ਪਲੇਅ ਕਰਨ ਜਾ ਰਹੀ ਹਾਂ ਧੜਕਨ ਮੂਵੀ ਦਾ ਸਭ ਤੋਂ ਪਹਿਲਾਂ ਗੀਤ ਪਲੇਅ ਕਰਨ ਜਾ ਰਹੀ ਹਾਂ। ਉਸ ਤੋਂ ਬਾਅਦ ਮੈਨੂੰ ਇੰਤਜ਼ਾਰ ਹੈ ਕਿ ਤੁਸੀਂ ਕਦੋਂ ਆਪਣੀ ਫਰਮਾਇਸ਼ ਭੇਜੋਗੇ।

ਵਟਸਐਪ ਦੇ ਉੱਤੇ ਸਭ ਤੋਂ ਪਹਿਲੀ ਫਰਮਾਇਸ਼ ਆਈ ਹੈ ਸਾਨੂੰ ਲਿਖਿਆ ਹੋਇਆ ਕਿ ਫਿਲਮ ਜੁਦਾਈ, ਸਵਰ ਹੈ ਲਤਾ ਮੰਗੇਸ਼ਕਰ ਔਰ ਕਿਸ਼ੋਰ ਕੁਮਾਰ ਕੇ, ਬੋਲ ਹੈ ਮਾਰ ਗਈ ਮੁਝੇ ਤੇਰੀ ਜੁਦਾਈ। ਲਿਖਣ ਵਾਲੇ ਦਾ ਨਾਮ ਹੈ ਨਲੇਵਰ ਨਗਰ, ਨਲੇਵਰ ਮਹਾਰਾਸ਼ਟਰ ਸੇ। ਉਹਨਾਂ ਨੇ ਕਿਹਾ ਹੈ ਕਿ ਮਲਕਪੁਰ ਸੇ ਨਾਰਾਇਣ ਨਿਕਲੇ, ਰਾਜਕੁਮਾਰ ਖਰਚੇ, ਆਦਰਸ਼ ਮੋਹਰਕਰ ਔਰ ਧੰਨਵਾਦ ਸਾਹਿਤ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਕਿਹਾ ਕਿ ਇਹ ਸੌਂਗ ਸਾਡੇ ਲਈ ਪਲੇ ਕਰ ਦਿਓ।

ਵਟਸਐਪ ਦੇ ਉੱਤੇ ਸਾਨੂੰ ਅਗਲੀ ਫਰਮਾਇਸ਼ ਆਈ ਹੈ, ਲਿਖਿਆ ਹੈ ਕਿ ਗਾਂਵ ਕੁਮਹਾਰ ਹੋੜਾ ਸਹਾਰਨਪੁਰ ਸੇ, ਲਿਖਾ ਹੈ ਕਿ ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਹਾਫੀਆ, ਇਬਰਾਹਿਮ, ਸਦਾਮ, ਅਦੀਮ ਹਸਨ, ਕਹਿੰਦੇ ਕਿ ਕੋਈ ਵੀ ਸੌਂਗ ਆਪ ਸੁਣਾ ਦੀਜੀਏ। ਫਿਰ ਉਸ ਤੋਂ ਬਾਅਦ ਸਾਨੂੰ ਅਗਲੀ ਫਰਮਾਇਸ਼ ਆਈ ਹੈ ਕਿ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਕੌਰ, ਕੁਲਵਿੰਦਰ ਕੌਰ, ਹਰਵਿੰਦਰ ਕੌਰ ਮਾਨ, ਕਹਿੰਦੇ ਕਿ ਕੋਈ ਵੀ ਫਿਲਮੀ ਗੀਤ ਸੁਣਾ ਦਿਓ ਜੀ। ਹਾਂ, ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ।

ਵਟਸਐਪ ਦੇ ਉੱਤੇ ਅਗਲੀ ਫਰਮਾਇਸ਼ ਆਈ ਹੈ ਸਾਨੂੰ, ਲਿਖਦੇ ਨੇ ਕਿ ਫਿਲਮ ਸੌਦਾਗਰ ਬੋਲ ਹੈ ਸਜਣਾ ਹੈ ਮੁਝੇ ਸਜਣਾ ਕੇ ਲੀਏ। ਰਾਮ ਸਿੰਘਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਸੇ ਅਸ਼ੋਕ, ਬੱਬਰ, ਪਵਨ, ਰਾਜੇਸ਼, ਅਜੇ, ਰਾਹੁਲ।

ਵਟਸਐਪ ਦੇ ਉੱਤੇ ਅਗਲੀ ਫਰਮਾਇਸ਼ ਆਈ ਹੈ, ਕਹਿੰਦੇ ਕਿ ਸੌਂਗ ਲਗਾ ਦਿਓ ਤਾਲ ਮੂਵੀ ਦਾ। ਲਿਖਣ ਵਾਲੇ ਦਾ ਨਾਮ ਹੈ ਇੰਦਰਵੀਰ ਅਰੋੜਾ, ਚੇਤਨਾ, ਪ੍ਰੇਮ ਕੁਮਾਰੀ, ਅਪੇਕਸ਼ਾ, ਇਨਾਇਤ, ਕੇਸ਼ਵ, ਸੁਲਤਾਨਪੁਰ ਲੋਧੀ ਤੋਂ ਇਹ ਫਰਮਾਇਸ਼ ਆਈ ਹੈ।

ਵਟਸਐਪ ਦੇ ਉੱਤੇ ਸਾਨੂੰ ਫਰਮਾਇਸ਼ ਆਈ ਹੈ ਕਿ ਲਿਖਿਆ ਹੋਇਆ ਹੈ ਕਿ ਤੁਸੀਂ ਫਿਲਮ ਹੈਗੀ ਆ, ਫਿਲਮ ਦਾ ਨਾਮ ਨਹੀਂ ਲਿਖਿਆ, ਇਹਨਾਂ ਨੇ ਕਿਹਾ ਹੈ ਕਿ ਸੌਂਗ ਹੈ ਠੰਡੇ ਠੰਡੇ ਪਾਣੀ ਸੇ ਨਹਾਨਾ ਚਾਹੀਏ। ਠੀਕ ਹੈ ਜੀ, ਗਰਮੀ ਵੀ ਬਹੁਤ ਜ਼ਿਆਦਾ ਹੈ ਅਤੇ ਠੰਡੇ ਠੰਡੇ ਪਾਣੀ ਵਾਲਾ ਸੌਂਗ ਵੀ ਚਲਾ ਦੇਵਾਂਗੇ। ਲਿਖਣ ਵਾਲੇ ਦਾ ਨਾਮ ਆ ਸੁਖਬੀਰ ਸਿੰਘ, ਕੋਮਲ ਕੌਰ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ। ਕਹਿੰਦੇ ਕਿ ਤੁਸੀਂ ਇਹ ਗੀਤ ਸਾਨੂੰ ਸੁਣਵਾ ਦਿਓ। ਫਿਰ ਉਸ ਤੋਂ ਬਾਅਦ ਅੱਗੇ ਸਾਡੇ ਕੋਲ ਆਈ, ਕਹਿੰਦੇ ਕਿ ਕੋਈ ਵੀ ਗਾਣਾ ਸੁਣਾ ਦਿਓ, ਅਨਿਲ ਮੋਹਨ, ਊਸ਼ਾ ਮੋਹਨ, ਢਿੱਲੋ ਨਾਇਕ। ਉਸ ਤੋਂ ਬਾਅਦ ਸਾਡੇ ਕੋਲ ਅਗਲਾ ਨਾਮ ਆਇਆ ਹੈ ਉੱਤਮ ਨਗਰ ਦਿੱਲੀ ਸੇ, ਬੋਧਰਾਜ ਖੋਰਵਾਲ, ਕਮਲਾ ਰਾਣੀ, ਭਾਨੂ ਖੋਰਵਾਲ। ਕਹਿੰਦੇ ਕਿ ਕੋਈ ਵੀ ਗੀਤ ਸਾਨੂੰ ਸੁਣਵਾ ਦਿਓ। ਅੱਗੇ ਉਸ ਤੋਂ ਬਾਅਦ ਗਾਓਂ ਖਰੀਆ, ਜ਼ਿਲ੍ਹਾ ਸਿਰਸਾ, ਹਰਿਆਣਾ ਸੇ ਪ੍ਰਤਾਪ, ਜੁਨਾਗਲ, ਇੰਦਰਾ, ਮੁਕੇਸ਼, ਦਿਨੇਸ਼, ਅੰਸ਼ੂ, ਬਲਦੇਵ ਕਟਾਰੀਆ। ਕਹਿੰਦੇ ਹੈ ਕਿ ਕੋਈ ਵੀ ਗੀਤ ਆਪ ਸੁਣਵਾ ਦੀਜੀਏ ਜੀ, ਸੁਣਵਾ ਦਿੰਦੇ ਹਾਂ। ਜਿਨ੍ਹਾਂ ਨੇ ਸਾਨੂੰ ਪਹਿਲਾਂ ਫਰਮਾਇਸ਼ ਭੇਜੀ ਸੀ ਉਹਨਾਂ ਦੀ ਹੀ ਫਰਮਾਇਸ਼ ਦਾ ਗੀਤ, ਸਾਡੀ ਵੀ ਪਸੰਦ ਦਾ ਗੀਤ ਹੈ।

ਵਟਸਐਪ ਦੇ ਉੱਤੇ ਅਗਲੀ ਸਾਨੂੰ ਫਰਮਾਇਸ਼ ਆਈ ਹੈ, ਲਿਖਿਆ ਹੈ ਕਿ ਚੰਡੀਗੜ੍ਹ ਤੋਂ ਫਰਮਾਇਸ਼ ਭੇਜੀ ਆ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੇਫਾਲੀ ਸ਼ੈਫੀ, ਮਾਸਟਰ ਡੇਵਿਸ। ਲਿਖਿਆ ਹੈ ਕਿ ਗੀਤ ਨੀ ਮੈਂ ਯਾਰ ਮਨਾਣਾ ਨੀ, ਆਵਾਜ਼ ਦਿੱਤੀ ਹੈ ਲਤਾ ਮੀਨੂ ਪੁਰਸ਼ੋਤਮ, ਫਿਲਮ ਦਾ ਨਾਮ ਹੈ ਦਾਗ। ਇਹ ਗੀਤ ਕਹਿੰਦੇ ਪਲੇ ਕਰ ਦਿਓ।

ਵਟਸਐਪ ਦੇ ਉੱਤੇ ਅਗਲੀ ਫਰਮਾਇਸ਼ ਆਈ ਹੈ। ਲਿਖਣ ਵਾਲੇ ਦਾ ਨਾਮ ਹੈ ਜਨਕਪੁਰੀ ਸਹਾਰਨਪੁਰ ਸੇ ਜੌਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਡਿਕੈਸਟਰੋ, ਵਿਸਲ ਡਿਕੈਸਟਰੋ। ਲਿਖਿਆ ਹੈ ਕਿ ਸੌਂਗ ਤੇਰੀ ਗਲੀਓ ਮੇ ਨਾ ਰੱਖੇਂਗੇ। ਫਿਲਮ ਦਾ ਨਾਮ ਹੈ ਹਵਸ, ਸਿੰਗਰ ਨੇ ਮੁਹੰਮਦ ਰਫੀ ਅਤੇ ਫਿਲਮ ਆਈ ਸੀ 1974 ਦੇ ਵਿੱਚ। ਪਲੇ ਕਰਨ ਜਾ ਰਿਹਾ ਇਹਨਾਂ ਦੀ ਫਰਮਾਇਸ਼।

FM ਰੇਮੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 9:54 ਹੋ ਗਏ ਨੇ ਅਤੇ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਪ੍ਰੋਗਰਾਮ ਨੂੰ ਕੰਟੀਨਿਊ ਕਰੀਏ ਕਿਉਂਕਿ ਸਮਾਂ ਆਪਣੀ ਰਫਤਾਰ ਦੇ ਨਾਲ ਅੱਗੇ ਵੱਧ ਰਿਹਾ ਹੈ। ਫਿਲਹਾਲ ਇਸ ਪ੍ਰੋਗਰਾਮ ਦੇ ਖਤਮ ਕਰਨ ਤੋਂ ਪਹਿਲਾਂ ਇੱਕ ਫਰਮਾਇਸ਼ ਪੂਰੀ ਕਰ ਦਿੰਦੇ ਹਾਂ। ਫਰਮਾਇਸ਼ ਲਿਖਿਆ ਹੋਇਆ ਕਿ ਪਿੰਡ ਕਲਿਆਣ ਮਲਕਾ ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ ਰਾਮਗੜੀਆ ਪਰਮਿੰਦਰ ਸਚਨੂਰ ਅਤੇ ਮਨਿੰਦਰ ਫਰਮਾਇਸ਼ ਲਿਖੀ ਹੈ। ਸੌਂਗ ਲਿਖੇ ਜੋ ਖਤ ਤੁਝੇ ਤੇਰੀ ਯਾਦ ਮੇਂ ਫਿਲਮ ਦਾ ਨਾਮ ਹੈ ਖਾਨਦਾਨ 1968 ਅਤੇ ਕਾਸਟ ਨੇ ਸ਼ਸ਼ੀ ਕਪੂਰ ਆਸ਼ਾ ਪਾਰੇਖ ਸਿੰਗਰ ਨੇ ਮੁਹੰਮਦ ਰਫੀ ਮਿਊਜ਼ਿਕ ਸ਼ੰਕਰ ਜੈਕਿਸ਼ਨ ਅਤੇ ਲਿਰਿਕਸ ਨੇ

ਗੋਪਾਲ ਦਾਸ ਨੀਰਜ, ਠੀਕ ਹੈ ਜੀ, ਪਲੇਅ ਕਰਨ ਜਾ ਰਹੇ ਹਾਂ ਇਹਨਾਂ ਦੀ ਹੀ ਫਰਮਾਇਸ਼ ਦਾ ਇਹ ਗੀਤ। ਪ੍ਰੋਗਰਾਮ ਇੱਥੇ ਹੀ ਇਹ ਵਾਲਾ ਖਤਮ ਹੁੰਦਾ ਆ, ਠੀਕ 10 ਵਜੇ ਤੁਸੀਂ ਪ੍ਰੋਗਰਾਮ ਸੁਣੋਗੇ ਸ਼ਾਮੇ ਗਜ਼ਲ ਆਰ ਜੇ ਰਾਜਵੀਰ ਦੇ ਨਾਲ।

FM 102.6 7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰਿੰਬੂ ਚੈਨਲ ਹੈ। ਮੈਂ ਆਰਜੇ ਰਾਜਵੀਰ, ਪ੍ਰੋਗਰਾਮ ਦਾ ਨਾਮ ਹੈ ਸ਼ਾਮੇ ਗਜ਼ਲ। ਸ਼ੁਰੂਆਤ ਕਰਦੇ ਹਾਂ ਕਿ ਸੁਣਾ ਹੈ ਲੋਕ ਉਸੇ ਆਂਖ ਭਰ ਕੇ ਦੇਖਤੇ ਹੈ, ਸੋ ਸ਼ਹਿਰ ਕੇ ਸ਼ਹਿਰ ਮੇ ਕੁਛ ਠਹਿਰ ਕੇ ਦੇਖਤੇ ਹੈ। ਸੁਣਾ ਹੈ ਦਰਦ ਕੀ ਗਾਹਕ ਹੈ ਚਸ਼ਮੇ ਨਾਜ਼ ਉਸਕੀ, ਸੋ ਹਮ ਵੀ ਉਸ ਗਲੀ ਸੇ ਗੁਜ਼ਰ ਕੇ ਦੇਖਤੇ ਹੈ। ਸੁਣਾ ਹੈ ਉਸਕੋ ਵੀ ਸ਼ੋਰ ਸੇ ਸ਼ਾਇਰੀ ਕੀ ਤਰਫ ਹੈ, ਸੋ ਹਮ ਵੀ ਮੌਜੇ ਆਪਣੇ ਹੁਨਰ ਕੋ ਦੇਖਤੇ ਹੈ। ਸੁਣਾ ਹੈ ਬੋਲੋ ਤੋ ਬਾਤੋ ਸੇ ਫੂਲ ਝੜਤੇ ਹੈ, ਯੇ ਬਾਤ ਹੈ ਤੋ ਚਲੋ ਬਾਤ ਕਰਕੇ ਉਸੇ ਦੇਖਤੇ ਹੈ।

ਖਫਾ ਖਫਾ ਰਹਿੰਦੇ ਆ ਜ਼ਿੰਦਗੀ ਤੋਂ, ਤੂੰ ਮਨਾ ਲੈਂਦਾ ਤਾਂ ਤੇਰਾ ਕੀ ਜਾਂਦਾ ਸੀ, ਸਾਨੂੰ ਚੱਲਿਆਂ ਵਾਂਗ ਸ਼ਿਕਾਇਤਾਂ ਕਰਦਿਆਂ ਨੂੰ, ਤੂੰ ਗਲ ਨਾਲ ਲਾ ਲੈਂਦਾ ਤਾਂ ਤੇਰਾ ਕੀ ਜਾਂਦਾ ਸੀ, ਦੁੱਖਾਂ ਵਿੱਚ ਹੀ ਜੰਮੇ ਦੁੱਖਾਂ ਵਿੱਚ ਹੀ ਵੱਡੇ ਹੋਏ ਆ, ਤੂੰ ਥੋੜ੍ਹਾ ਜਿਹਾ ਹਸਾ ਲੈਂਦਾ ਤਾਂ ਤੇਰਾ ਕੀ ਜਾਂਦਾ ਸੀ, ਖੈਰ ਜਿੱਥੇ ਵੀ ਰਹੇ ਤੂੰ ਖੁਸ਼ ਰਹੇ, ਪਰ ਸਾਡੀ ਜ਼ਿੰਦਗੀ ਸਵਰ ਜਾਂਦੀ ਜੇ ਸਾਡੇ ਨਾਲ ਬਿਤਾ ਲੈਂਦਾ ਤਾਂ ਤੇਰਾ ਕੀ ਜਾਂਦਾ ਸੀ।

ਐਫਐਮਐਨ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਮੈਂ ਆਰਜੇ ਰਾਜਵੀਰ ਤੇ ਪ੍ਰੋਗਰਾਮ ਦਾ ਨਾਮ ਹੈ ਇੱਕ ਪਿਆਰ ਕਾ ਨਗਮਾ ਹੈ। ਸ਼ੁਰੂ ਹੋ ਚੁੱਕਾ ਹੈ ਪ੍ਰੋਗਰਾਮ। ਸ਼ੁਰੂਆਤ ਕਰਦੇ ਹਾਂ ਗਜ਼ਲ ਤੋਂ ਕਿ ਮੈਂ ਤੇਰੇ ਮੂੰਹੋਂ ਕਿਰੀ ਗੱਲ ਦਾ ਮੰਦਾ ਹਾਲ ਨਹੀਂ ਕਰਨਾ। ਮਾਫ਼ ਕਰਨਾ, ਗਜ਼ਲ ਕਹਿਤਾ। ਸ਼ੇਰ ਤੋਂ ਕਰਦੇ ਕਿ ਮੈਂ ਤੇਰੇ ਮੂੰਹੋਂ ਕਿਰੀ ਗੱਲ ਦਾ ਮੰਦਾ ਹਾਲ ਨਹੀਂ ਕਰਨਾ, ਤੂੰ ਜੋ ਵੀ ਕਹਿਤਾ ਮੰਨ ਲੈਣਾ, ਮੈਂ ਕੋਈ ਵੀ ਸਵਾਲ ਨਹੀਂ ਕਰਨਾ।

ਜੇ ਯਾਦ ਆਉਂਦੀ ਏ ਤਾਂ ਯਾਦ ਕਰ ਲਿਆ ਕਰ, ਐਵੇਂ ਪੱਥਰ ਨਾ ਬਣ ਅੱਖੀਆਂ ਭਰ ਵੀ ਲਿਆ ਕਰ। ਕਦੋਂ ਤੱਕ ਐਵੇਂ ਦੂਰ ਰਹੇਗਾ ਤੂੰ, ਕਦੇ ਤਾਂ ਮੈਨੂੰ ਫਿਰ ਆਪਣਾ ਕਹੇਗਾ ਤੂੰ।

ਕਹਿੰਦੇ ਕਿ ਕਰਕੇ ਇੱਕ ਵਾਰ ਗੱਲ ਤਾਂ ਵੇਖ, ਸੱਜਣਾ ਮਸਲੇ ਦਾ ਹੱਲ ਤਾਂ ਵੇਖ, ਜੇ ਗੱਲ ਨਹੀਂ ਕਰਨੀ ਤਾਂ ਕੋਈ ਗੱਲ ਨਹੀਂ, ਪਰ ਇੱਕ ਵਾਰ ਮੇਰੇ ਵੱਲ ਤਾਂ ਵੇਖ।

ਕਹਿੰਦੇ ਕਿ ਤੇਰੀ ਯਾਦਾਂ ਦੇ ਵਿੱਚ ਇੱਦਾਂ ਰਹਿ ਗਿਆ ਜਿਵੇਂ ਮੂੰਹ ਪੈ ਜੇ ਕਿਸੇ ਥਾਂ ਨਾਲ, ਤੈਨੂੰ ਉਡੀਕਦਿਆਂ ਮੈਂ ਘੜੀਆਂ ਗਿਣੀਆਂ, ਮੈਂ ਗਿਣੀਆਂ ਹਰ ਇੱਕ ਸਾਹ ਨਾਲ।

ਇੱਕ ਬੂਹਾ ਜੇ ਬੰਦ ਹੋ ਜਾਵੇ ਦੂਜਾ ਬੂਹਾ ਖੁੱਲ੍ਹ ਜਾਂਦਾ ਹੈ। ਸੱਚ ਕਹਿੰਦੇ ਨੇ ਲੋਕ ਸਿਆਣੇ, ਬੰਦਾ ਪਿਆਰ ਵਿੱਚ ਰੁੱਲ ਜਾਂਦਾ ਹੈ।

FM 102.6 7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਇੱਥੇ ਹੀ ਖਤਮ ਹੁੰਦਾ ਹੈ। ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ। ਨਮਸਕਾਰ, FM ਬੈਂਡ 102.7 MHz ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਰਾਤ ਦੇ 11 ਵੱਜ ਚੁੱਕੇ ਨੇ ਤੇ ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦੇ ਨੇ। ਸਵੇਰੇ ਫਿਰ ਮਿਲਾਂਗੇ ਨਵੇਂ ਦੋਸਤ ਨਵੇਂ ਪ੍ਰੋਗਰਾਮ ਦੇ ਨਾਲ। ਉਦੋਂ ਤੱਕ ਦੇ ਲਈ ਸਾਨੂੰ ਦੇਵੋ ਇਜਾਜ਼ਤ। ਸ਼ੱਬਾ ਖੈਰ, ਜੈ ਹਿੰਦ।